ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਸੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਹਾਂ ਤੇ ਸਾਂਝ ਦੇ ਵਿੱਚ ਅਕਸਰ ਕੁਝ ਨੌਜਵਾਨ ਬੱਚਿਆਂ ਦਾ ਕਈ ਵਾਰੀ ਕੁਐਸਚਨ ਹੁੰਦੇ ਆ, ਫੋਨ ਤੇ ਗੱਲ ਕਰਦੇ ਆ, ਪਿੰਨ ਪਿੰਨ ਕਨਸੈਪਟਸ ਨੂੰ ਸੰਕਲਪਾਂ ਨੂੰ ਸਮਝਣ ਦਾ ਯਤਨ ਕਰਦੇ ਆ, ਕਿਉਂਕਿ ਗੁਰਬਾਣੀ ਬੇਸ਼ੱਕ ਮਨੋਵਿਗਿਆਨ ਦੀ ਹੀ ਗੱਲ ਕਰਦੀ ਹੈ, ਪਰ ਗੁਰਬਾਣੀ ਦੇ ਹਰ ਇੱਕ ਸੰਕਲਪ ਨੂੰ, ਹਰ ਇੱਕ ਸ਼ਬਦ ਨੂੰ ਕੇਵਲ ਤੇ ਕੇਵਲ ਮਾਡਰਨ ਮਨੋਵਿਗਿਆਨ ਦੇ ਆਧਾਰ ਤੇ ਨਹੀਂ ਦੇਖਿਆ ਜਾ ਸਕਦਾ। ਗੁਰਬਾਣੀ ਇੱਕ ਵਿਅਕਤੀ ਦਾ ਅਧਿਆਤਮਕ, ਸਮਾਜਿਕ, ਨੈਤਿਕ ਜੀਵਨ ਦੇ ਵਿੱਚ ਹਰ ਪਹਿਲੂ ਦੇ ਵਿੱਚ, ਹਰ ਸੰਦਰਭ ਦੇ ਵਿੱਚ ਜਿਹੜਾ ਕਿ ਮਨੁੱਖਤਾ ਦੇ ਨਾਲ ਜੁੜਿਆ ਹੈ, ਮਨੁੱਖਤਾ ਦੇ ਕਰਤੱਵ ਦੇ ਨਾਲ ਜੁੜਿਆ ਹੋਇਆ, ਉਸ ਨੂੰ ਉਸ ਦਾ ਮਾਰਗਦਰਸ਼ਨ ਕਰਦੀ ਹੈ ਤੇ ਉਹ ਮਾਰਗਦਰਸ਼ਨ ਜਿਹੜਾ ਹੈ ਉਹ ਗੁਰਬਾਣੀ ਦਾ ਪਾਉ ਇੱਕ ਇਨਸਾਨ ਨੂੰ, ਇੱਕ ਜਗਿਆਸੂ ਨੂੰ, ਇੱਕ ਉਸ ਰਾਹੀ ਨੂੰ, ਉਸ ਪਾਂਧੀ ਨੂੰ ਜਿਸਨੇ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ, ਜਿਸਨੇ ਜੀਵਨ ਦੇ ਲਕਸ਼ ਨੂੰ ਸਮਝਣਾ ਹੈ ਤੇ ਜਿਸਨੇ ਜੀਵਨ ਦੇ ਲਕਸ਼ ਨੂੰ ਪ੍ਰਾਪਤ ਕਰਨਾ ਹੈ। ਕਿਉਂਕਿ ਬਾਣੀ ਚ ਆਉਂਦਾ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਜਿਹੜਾ ਉਹ ਲਾਹਾ ਲੈਣਾ ਹੈ, ਜਿਸ ਮਨੋਰਥ ਦੇ ਲਈ ਆਇਆ ਹੈ, ਉਸ ਮਨੋਰਥ ਦੀ ਪ੍ਰਾਪਤੀ ਦੇ ਵਾਸਤੇ ਗੁਰਬਾਣੀ ਮਾਰਗਦਰਸ਼ਨ ਕਰਦੀ ਹੈ ਤੇ ਉਹ ਇੱਕ ਮਨੁੱਖ ਨੂੰ ਹਰ ਪਹਿਲੂ ਤੋਂ ਪਰਫੈਕਟ ਬਣਾਉਣ ਦਾ ਇੱਕ ਪਰਫੈਕਟ ਬਣਾਉਣ ਦੇ ਸੰਬੰਧ ਦੇ ਵਿੱਚ ਪੂਰਾ ਦਾ ਪੂਰਾ ਉਸਦਾ ਮਾਰਗਦਰਸ਼ਨ, ਉਸਦਾ ਜੀਵਨ ਨੂੰ ਇੱਕ ਰਾਹ ਦਸੇਰਾ ਬਣ ਕੇ ਗਾਈਡ ਕਰਦੀ ਹੈ। ਆਪਾਂ ਅੱਜ ਵਿਚਾਰਦੇ ਹਾਂ ਆਪਾਂ ਇਹ ਚਾਰ ਸ਼ਬਦ ਜਿਹੜੇ ਬਾਣੀ ਚ ਅਕਸਰ ਆਉਂਦੇ ਆ, ਕਿਉਂਕਿ ਅਕਸਰ ਇਸ ਜੀਵਨ ਨੂੰ, ਸਰੀਰ ਨੂੰ ਤੇ ਸਰੀਰ ਦੇ ਨਾਲ ਜੁੜੀ ਹੋਈ ਆਤਮਾ ਨੂੰ, ਜਿਸ ਨੂੰ ਆਪਾਂ ਕੋਈ ਆਤਮਾ ਕਹਿੰਦਾ ਹੈ, ਕੋਈ ਰੂਹ ਕਹਿੰਦਾ ਹੈ, ਕੋਈ ਕਾਨਸ਼ੀਅਸਨੈਸ ਕਹਿੰਦਾ ਹੈ, ਕਿਉਂਕਿ ਅੱਜ ਕੱਲ੍ਹ ਮਾਡਰਨ ਜ਼ਮਾਨੇ ਦੇ ਵਿੱਚ ਬਹੁਤਾ ਕਰਕੇ ਉਸਨੂੰ ਕਾਨਸ਼ੀਅਸ ਦੇ ਨਾਲ, ਕਾਨਸ਼ੀਅਸ, ਅਨਕਾਨਸ਼ੀਅਸ, ਸਭ ਕਾਨਸ਼ੀਅਸ ਜਿਹੜੇ ਸਟੇਟ ਆਫ ਮਾਇੰਡਸ ਨੇ ਉਹਨਾਂ ਦੇ ਆਧਾਰ ਤੇ ਜਦੋਂ ਵਿਆਖਿਆ ਕਰਦੇ ਹਾਂ ਤੇ ਗੱਲ ਕੁਛ ਹੋਰ ਲੰਬੀ ਹੋ ਜਾਂਦੀ ਹੈ। ਸੋ ਗੁਰਬਾਣੀ ਦੇ ਸੰਦਰਭ ਦੇ ਵਿੱਚ ਇਹਨਾਂ ਸ਼ਬਦਾਂ ਦੀ ਜਿਹੜੀ ਸੁੰਦਰ ਢੰਗ ਨਾਲ ਮਤਲਬ ਵਿਆਖਿਆ ਕੀਤੀ ਗਈ ਹੈ, ਸਮਝਾਇਆ ਗਿਆ ਹੈ। ਪਰ ਇੱਕ ਗੱਲ, ਗੁਰਬਾਣੀ ਇਹਨਾਂ ਨੂੰ ਹਮੇਸ਼ਾ ਆਧੁਨਿਕ, ਜਿਸਾ ਮੈਂ ਪਹਿਲਾਂ ਕੀਤਾ, ਮਨੋਵਿਗਿਆਨਕ ਵਾਲੀਆਂ ਵੱਖ ਵੱਖ ਵਸਤੂਆਂ ਵਜੋਂ ਪ੍ਰਭਾਸ਼ਿਤ ਨਹੀਂ ਕਰਦੀ। ਇਹ ਸ਼ਬਦ ਸੰਦਰਭ ਅਨੁਸਾਰ ਵੱਖਰੇ ਅਰਥਾਂ ਵਿੱਚ ਵੀ ਆਉਂਦੇ ਹਨ, ਜਿੱਥੇ

मन की गल आ गई। मन की है सोचा इच्छावां अते पटकन दा केंद्र मन लगातार इच्छावां विचारां अते भावनावां वल दौड़दा है। इसलिए गुरबाणी मन नूं साधन उते बहुत जोर दिंदी है। मन जीता है जग जीत, भाव मन नूं इच्छावां नूं आकांक्षावां नूं काबू कर लिया ਤਾਂ ਸਾਰੇ ਹਰ ਕਿਸੇ ਸ਼ਹਿਰ ਤੇ ਜਿੱਤ ਪ੍ਰਾਪਤ ਕਰ ਰਿਹਾ, ਹਰ ਕਿਸੇ ਨੂੰ ਵਸ ਕਰ ਰਿਹਾ। ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਸਕਦਾ। ਪਰ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਨ ਦਾ ਮਤਲਬ ਹੈ ਕਿ ਅੰਦਰੂਨੀ ਅਵਸਥਾ ਜਿਹੜੀ ਹੈ ਉਸਨੂੰ ਹਾਸਲ ਕਰ ਲੈਂਦਾ ਹੈ। ਆਪਾਂ ਦੂਜੀ ਗੱਲ ਕੀਤੀ ਸੀ ਬੁੱਧੀ, ਵਿਚਾਰ ਕਰਨ ਅਤੇ ਪਰਖਣ ਦੀ ਸਮਰੱਥਾ, ਵਿਵੇਕ, ਬੁੱਧੀ ਮਨ ਦੀਆਂ ਇੱਛਾਵਾਂ ਨੂੰ ਪਰਖਣ ਅਤੇ ਸਹੀ ਗਲਤ ਨੂੰ ਸਮਝਣ ਵਿੱਚ ਸਹਾਇਕ ਹੁੰਦੀ ਹੈ। ਪਰ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਸਿਰਫ ਆਪਣੀ ਅਕਲ ਉੱਤੇ ਮਾਣ ਕਰਨਾ ਕਾਫੀ ਨਹੀਂ, ਮਤ ਥੋੜੀ ਸੇਵਕ ਕੀਤਾ ਭਾਵ ਮਨੁੱਖ ਦੀ ਆਪਣੀ ਸਮਝ ਸੀਮਤ ਹੈ, ਸੱਚੀ ਸੂਝ ਗੁਰੂ ਦੀ ਮਤ ਨਾਲ ਪ੍ਰਾਪਤ ਹੁੰਦੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀ ਅੱਜ ਦੇ ਸੰਦਰਭ ਵਿੱਚ ਚੇਤਨਾ, ਕਾਨਸ਼ੀਅਸਨੈਸ। ਇਸ ਨੂੰ ਕਈ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ, ਕਈ ਚੇਤਨਾ ਨੂੰ ਵੀ ਰੂਹ ਆਤਮਾ ਨਾਲ ਸਮਝਦੇ ਨੇ, ਜਾਗਰੂਕਤਾ ਵੀ ਸਮਝਦੇ ਨੇ, ਅਵੇਅਰਨੈਸ, ਸੁਰਤ। ਗੁਰਬਾਣੀ ਦੇ ਵਿੱਚ ਸ਼ਬਦ ਸੁਰਤ ਜਿਹੜਾ ਹੈ ਉਹ ਚੇਤਨਾ ਤੇ ਟੁੱਕਦਾ ਹੈ। ਚੇਤਨਾ ਨੂੰ ਅਸੀਂ ਜਾਣਨ ਅਤੇ ਜਾਣਨ ਦੀ ਅਵਸਥਾ ਵਜੋਂ ਸਮਝ ਸਕਦੇ ਹਾਂ। ਗੁਰਬਾਣੀ ਵਿੱਚ ਇਸ ਨਾਲ ਮਿਲਦਾ ਬਹੁਤ ਮਹੱਤਵਪੂਰਨ ਸ਼ਬਦ ਸੁਰਤ ਹੈ, ਜਿਹੜਾ ਮੈਂ ਹੁਣ ਜ਼ਿਕਰ ਕਰ ਰਿਹਾ ਸੀ। ਸੁਰਤ ਸ਼ਬਦ ਰਤੀਆਂ, ਸੁਰਤ ਸ਼ਬਦ ਰਤੀਆ ਮਨ ਮਾਨਿਆ, ਭਾਵ ਜਦੋਂ ਸੁਰਤ ਸ਼ਬਦ ਵਿੱਚ ਰੰਗੀ ਜਾਂਦੀ ਹੈ ਤਾਂ ਮਨ ਵੀ ਉਸ ਸੱਚ ਨੂੰ ਸਵੀਕਾਰ ਕਰ ਲੈਂਦਾ ਹੈ। ਇੱਕ ਸੌਖੀ ਤਸਵੀਰ, ਯਾਨੀ ਕਿ ਜਿਹੜੀ ਇਸ ਨੂੰ ਸਮਝੀਏ, ਇੱਕ ਸੌਖੀ ਯਾਨੀ ਕਿ ਉਦਾਹਰਣਾ, ਆਤਮਾ ਅੰਦਰਲੀ ਜੋਤ, ਜੀਵ ਸਰੂਪ, ਚੇਤਨਾ, ਸੁਰਤ ਉਸ ਜੋਤ ਦੀ ਜਾਗਰੂਕਤਾ, ਮਨ ਵਿਚਾਰਾਂ ਇੱਛਾਵਾਂ ਅਤੇ ਭਾਵਨਾਵਾਂ ਦਾ ਪ੍ਰਭਾਵ, ਬੁੱਧੀ ਵਿਚਾਰਾਂ ਨੂੰ ਪਰਖਣ ਅਤੇ ਫੈਸਲਾ ਕਰਨ ਦੀ ਸਮਰੱਥਾ ਹੈ। ਗੁਰਬਾਣੀ ਦਾ ਰਸਤਾ ਇਹ ਹੈ ਕਿ ਮਨ ਅਤੇ ਬੁੱਧੀ ਨੂੰ ਗੁਰੂ ਦੇ ਸ਼ਬਦ ਨਾਲ ਜੋੜ, ਸੁਰਤ ਨੂੰ ਜਗਾਇਆ ਜਾਵੇ ਤਾਂ ਮਨੁੱਖ ਆਪਣੇ ਅਸਲ ਸਰੂਪ ਅਤੇ ਪਰਮਾਤਮਾ ਦੀ ਹਾਜ਼ਰੀ ਨੂੰ ਪਛਾਣੇ। ਸਭ ਤੋਂ ਡੂੰਘੀ ਗੱਲ ਇਹ ਹੈ ਕਿ ਗੁਰਬਾਣੀ ਦੇ ਅਨੁਸਾਰ ਆਤਮਾ ਕੋਈ ਅਲੱਗ ਵਸਤ ਨਹੀਂ, ਚੀਜ਼ ਨਹੀਂ, ਜਿਸ ਨੂੰ ਅਸੀਂ ਬਾਹਰੋਂ ਲੱਭਣਾ ਹੈ, ਅੰਦਰਲੀ ਜੋਤ ਨੂੰ ਪਛਾਣਨਾ ਹੈ। ਅਸਲ ਆਤਮਕ ਜਾਗਿਰਤੀ ਹੈ। ਰੂਹ ਅਤੇ ਆਤਮਾ ਵਿੱਚ ਫਰਕ ਹੈ ਤੇ ਫਰਕ ਨਹੀਂ ਵੀ, ਕਿਉਂਕਿ ਰੂਹ ਜਿਹੜਾ ਹੈ ਇਹ ਬੇਸਿਕਲੀ ਪੱਛਮੀ ਸਪਿਰਿਟ ਸੋਲ, ਪੱਛਮੀ ਸਭਿਅਤਾਵਾਂ ਦਾ, ਸ਼ਾਮੀ ਧਰਮਾਂ ਦਾ, ਖਾਸ ਤੌਰ ਤੇ ਉਰਦੂ ਫਾਰਸੀ ਦਾ ਸ਼ਬਦ ਹੈ, ਤੇ ਆਤਮਾ ਵਿੱਚ ਇਸੇ ਕਰਕੇ ਇਹਦੇ ਵਿੱਚ ਫਰਕ ਵੀ ਸਮਝਿਆ ਜਾ ਸਕਦਾ ਹੈ। ਪਰ ਇਹ ਫਰਕ ਜਿਹੜਾ ਹੈ ਇਸ ਤੱਥ ਤੇ ਆਧਾਰਿਤ ਨਿਰਧਾਰਿਤ ਹੁੰਦਾ ਹੈ ਕਿ ਅਸੀਂ ਆਮ ਪੰਜਾਬੀ ਦਰਸ਼ਨ ਜਾਂ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ। ਸੌਖੇ ਸ਼ਬਦਾਂ ਵਿੱਚ
ரூ ஆம்.

ਬੋਲਚਾਲ ਵਿੱਚ ਮਨੁੱਖ ਦੇ ਅੰਦਰਲੇ ਜੀਵਨ ਤੱਤ ਦਾ ਜੀਵ ਭਾਵ ਹੈ। ਭਾਵ ਇਸੇ ਲਈ ਵਰਤਿਆ ਜਾਂਦਾ ਹੈ, ਜਿਵੇਂ ਰੂਹ ਨੂੰ ਸਕੂਨ ਮਿਲਿਆ, ਆਤਮਕ ਤ੍ਰਿਪਤੀ ਹੋ ਗਈ। ਆਤਮ ਦਰਸ਼ਕ ਅਰਥ ਵਿੱਚ ਉਸ ਅੰਦਰਲੇ ਤੱਤ ਲਈ ਵਰਤਿਆ ਜਾਂਦਾ ਹੈ ਜੋ ਸਰੀਰ ਅਤੇ ਮਨ ਤੋਂ ਪਰੇ ਮੰਨਿਆ ਜਾਂਦਾ ਹੈ। ਪਰ ਗੁਰਬਾਣੀ ਦੇ ਸੰਦਰਭ ਵਿੱਚ ਗੱਲ ਹੋਰ ਡੂੰਘੀ ਹੈ। ਉੱਥੇ ਆਤਮਾ ਨੂੰ ਸਿਰਫ ਇੱਕ ਵੱਖਰੀ ਵਿਅਕਤੀਗਤ ਹਸਤੀ ਮੰਨ ਕੇ ਨਹੀਂ ਸਮਝਣਾ ਚਾਹੀਦਾ। ਗੁਰਬਾਣੀ ਮਨੁੱਖ ਨੂੰ ਆਪਣੇ ਅੰਦਰ ਵਸਦੇ ਉਸ ਅਕਾਲ ਪੁਰਖ ਦੀ ਜੋਤ ਨਾਲ ਜੋੜ ਕੇ ਵੇਖਦੀ ਹੈ। ਇਸ ਲਈ ਇੱਕ ਸੌਖੀ ਤੁਲਨਾ ਸਰੀਰ ਮਨ ਬੁੱਧੀ ਅਤੇ ਆਤਮਕ ਚੇਤਨਾ ਹੈ, ਪਰਮਾਤਮਾ ਦੀ ਜੋਤ ਹੈ। ਰੂਹ ਸ਼ਬਦ ਅਕਸਰ ਇਸ ਅੰਦਰਲੇ ਜੀਵ ਦਾ ਆਤਮਕ ਪੱਖ ਲਈ ਵਰਤਿਆ ਜਾਂਦਾ ਹੈ, ਜਿਸਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜੇ ਅਸੀਂ ਚਾਹੀਏ ਤਾਂ ਅੰਦਰਲੇ ਪੱਧਰ ਤੇ ਰੂਹ ਆਤਮਾ ਜੀਵ ਆਤਮਾ ਮਨ ਅਤੇ ਚੇਤਨਾ ਗੁਰਬਾਣੀ ਅਨੁਸਾਰ ਇਹ ਪੰਜੇ ਹੀ ਕੀ ਹਨ ਅਤੇ ਆਪਸ ਵਿੱਚ ਕਿਵੇਂ ਵੱਖ ਹਨ, ਬਹੁਤਾ ਸੌਖੀ ਉਦਾਹਰਣਾਂ ਨਾਲ ਸਮਝ ਸਕਦੇ ਹਾਂ। ਜਿਵੇਂ ਇਸ ਨੂੰ ਗੁਰਬਾਣੀ ਦੀ ਦ੍ਰਿਸ਼ਟੀ ਨਾਲ ਸਮਝਣ ਲਈ ਪਹਿਲਾਂ ਇੱਕ ਗੱਲ ਯਾਦ ਰੱਖਣੀ ਜ਼ਰੂਰੀ ਹੈ, ਰੂਹ ਅਤੇ ਜੀਵਾਤਮਾ ਵਰਗੇ ਸ਼ਬਦ ਗੁਰਬਾਣੀ ਵਿੱਚ ਹਰ ਥਾਂ ਇੱਕੋ ਤਕਨੀਕੀ ਅਰਥ ਵਿੱਚ ਨਹੀਂ ਵਰਤੇ ਜਾਂਦੇ। ਇਸ ਲਈ ਮੈਂ ਇੱਕ ਉਦਾਹਰਣ ਦੇ ਕੇ ਸਮਝਣ ਦੀ ਕੋਸ਼ਿਸ਼ ਕਰਾਂਗਾ। ਜਿਵੇਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਵੇਂ ਰੂਹ ਅੰਦਰਲਾ ਜੀਵਨ ਤੱਤ, ਰੂਹ ਜ਼ਿਆਦਾਤਰ ਪੰਜਾਬੀ ਇਸਲਾਮੀ ਫਾਰਸੀ ਪਰੰਪਰਾ ਦਾ ਸ਼ਬਦ ਹੈ। ਆਮ ਤੌਰ ਤੇ ਇਸਦਾ ਭਾਵ ਹੈ ਮਨੁੱਖ ਦਾ ਅੰਦਰਲਾ ਜੀਵਨ ਜਾਂ ਆਤਮਕ ਤੱਤ। ਇਸ ਕਰਕੇ ਆਮ ਬੋਲਚਾਲ ਵਿੱਚ ਰੂਹ ਅਤੇ ਆਤਮਾ ਕਈ ਵਾਰ ਇੱਕੋ ਅਰਥਾਂ ਵਿੱਚ ਵਰਤੇ ਜਾਂਦੇ ਹਨ। ਆਤਮਾ ਆਪਣੇ ਅਸਲ ਸਰੂਪ ਵੱਲ ਇਸ਼ਾਰਾ ਕਰਦੀ ਹੈ। ਗੁਰਬਾਣੀ ਵਿੱਚ ਆਤਮਕ ਵਿਚਾਰ ਦਾ ਕੇਂਦਰ ਹੈ ਕਿ ਮਨੁੱਖ ਆਪਣੇ ਆਪ ਨੂੰ ਸਿਰਫ ਸਰੀਰ ਅਤੇ ਮਨ ਨਾ ਸਮਝੇ, ਸਗੋਂ ਆਪਣੇ ਅਸਲ ਆਤਮਕ ਸਰੂਪ ਨੂੰ ਪਛਾਣੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੱਲ ਹੁਣ ਤੇ ਮਨ ਦੀ ਆ ਗਈ। ਕਈ ਵਾਰੀ ਮਨ ਔਰ ਆਤਮਾ ਨੂੰ ਵੀ ਅਸੀਂ ਇੱਕੋ ਤਰ੍ਹਾਂ ਦੇ ਮੀਨਿੰਗਸ ਦੇ ਵਿੱਚ ਲੈਂਦੇ ਹਾਂ। ਇੱਥੇ ਜਿਹੜਾ ਮਨ ਹੈ ਤੇ ਜੋ ਸਰੂਪ ਜੋ ਹੈ ਇਹ ਆਤਮ ਨਾਲ ਹੀ ਜੁੜਿਆ ਹੋਇਆ ਹੈ, ਪਰ ਆਤਮ ਪਰਮਾਤਮ ਆਤਮ ਸ਼ਬਦ ਜਿਹੜਾ ਹੈ ਆਪੇ ਤੋਂ। ਇਸੇ ਕਰਕੇ ਬਾਣੀ ਚਾਹੁੰਦਾ ਆਤਮ ਜਿਣੈ ਸਗਲ ਵਸ ਤਾਂ ਕਿ ਜਾਂ ਕਾ ਸਤਿਗੁਰ ਪੂਰਾ। ਆਤਮ ਜਨਮ ਦਾ ਕਹਿੰਦਾ ਇੱਕ ਯਾਨੀ ਕਿ ਉਹ ਵਿਅਕਤੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੇਂ, ਜਿਹੜਾ ਉਸ ਕਾਲ ਪੁਰਖ ਦੇ ਰੰਗ ਚ ਰੰਗਿਆ ਗਿਆ, ਜਿਹੜਾ ਨਾਮ ਦੇ ਨੂੰ ਸਮਰਪਿਤ ਤੇ ਜਿਸਨੇ ਮਨ ਤੇ ਕਾਬੂ ਕਰ ਲਿਆ, ਸੋ ਕਹੀਏ ਥੈ ਸੂਰਾ ਉਸੇ ਨੂੰ ਸੂਰਮਾ ਕਿਹਾ। ਕਿਉਂਕਿ ਮਨ ਜਿਹੜਾ ਵਿਕਾਰਾਂ ਦੇ ਤਹਿਤ ਹੈ ਉਸਨੂੰ ਕਾਬੂ ਕਰਨਾ ਸੌਖਾ ਕੰਮ ਨਹੀਂ ਹੁੰਦਾ।
ਪਰ ਇਹ ਸਾਰਾ ਕੁਛ ਜਿਸ ਨੂੰ ਪੂਰੇ ਸਤਿਗੁਰੂ ਨਾਲ ਮਿਲਾਪ ਹੋ ਗਿਆ ਉਸ ਦੇ ਆਧਾਰ ਤੇ ਹੀ ਉਹ ਆਤਮ ਨੂੰ ਜਿਣ ਸਕਦਾ ਹੈ, ਮਨ ਨੂੰ ਜਿੱਤ ਸਕਦਾ ਹੈ। ਮਨ ਜੀਤੇ ਜਗ ਜੀਤ। ਇਸੇ ਕਰਕੇ ਮਨ ਤੂੰ ਜੋ ਸਰੂਪ ਹੈ ਆਪਣ ਮੂਲ ਹੈ, ਮਨ ਤੂੰ ਆਤਮ ਸਰੂਪ ਹੈ, ਮਨ ਨੂੰ ਆਤਮਾ ਨਾਲ ਕਹੇ ਤੇ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਹੋਂਦ ਨੂੰ ਪਹਿਚਾਣ। ਇੱਕ ਬਹੁਤ ਡੂੰਘਾ ਫਲਸਫਾ ਹੈ ਆਤਮ, ਯਾਨੀ ਕਿ ਇੱਥੇ ਆਤਮਿਕ ਪਛਾਣ ਵਾਸਤੇ ਆਪਣੇ ਮੂਲ ਨੂੰ ਪਛਾਣਨਾ ਜ਼ਰੂਰੀ ਹੈ। ਤੇ ਬਾਣੀ ਚ ਇੱਕ ਹੋਰ ਥਾਂ ਤੇ ਜੀਵ ਆਤਮਾ ਵੀ ਆਏ, ਭਾਵ ਨੇ ਮੈਂ ਜੀਵ ਹਾਂ ਵਾਲੀ ਅਵਸਥਾ ਹੈ। ਜੀਵ ਆਤਮਾ ਨੂੰ ਸੌਖੇ ਤਰੀਕੇ ਨਾਲ ਇਉਂ ਸਮਝ ਸਕਦੇ ਹਾਂ, ਪਰਮਾਤਮਾ ਦੀ ਜੋਤ ਨਾਲ ਸੰਬੰਧਿਤ ਜੀਵ ਜੋ ਆਪਣੇ ਆਪ ਨੂੰ ਇੱਕ ਵੱਖਰਾ ਮੈਂ ਸਮਝ ਰਿਹਾ ਹੈ, ਡਿਊਲ ਆਈਡੈਂਟੀ ਹੋ ਜਾਂਦੀ ਹੈ। ਇੱਥੇ ਹਉਮੈ ਮਹੱਤਵਪੂਰਨ ਹੋਇਆ ਹੈ। ਜਦੋਂ ਮਨੁੱਖ ਕਹਿੰਦਾ ਹੈ ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ, ਮੈਂ ਵੱਖਰਾ ਹੋਇਆ, ਤਾਂ ਆਪਣੀ ਅਸਲ ਏਕਤਾ ਨੂੰ ਭੁੱਲ ਕੇ ਮੈਂ ਦੀ ਪਛਾਣ ਵਿੱਚ ਫਸ ਜਾਂਦਾ ਹੈ। ਇਹੀ ਜਿਸ ਨੂੰ ਮਨ ਮਾਰਨ ਕਾਰਨ ਜਿਸ ਨੂੰ ਸਵਾਰਨ ਦੀ ਗੱਲ ਹੈ, ਕਿਉਂਕਿ ਗੁਰਬਾਣੀ ਦਾ ਮਾਰਗ ਇਸ ਮੈਂ ਨੂੰ ਮਿਟਾ ਕੇ ਆਪਣੇ ਮੂਲ ਨਾਲ ਮਿਲਾਪ ਵੱਲ ਲੈ ਜਾਂਦਾ ਹੈ। ਮਨ ਜੋ ਵਿਚਾਰਾਂ ਅਤੇ ਇੱਛਾਵਾਂ ਦਾ ਕੇਂਦਰ ਹੈ, ਮਨ ਨੂੰ ਅਸੀਂ ਅੰਦਰਲੀ ਸਰੀਰ ਸਕਰੀਨ ਵਾਂਗ ਸਮਝਦੇ ਹਾਂ। ਇਸ ਉੱਤੇ ਲਗਾਤਾਰ ਚੱਲਦਾ, ਜਿਸ ਤਰ੍ਹਾਂ ਕਿ ਚੱਲਦਾ ਚੇਤਨ ਦਾ ਪ੍ਰਵਾਹ ਇਹਦਾ ਜਿਹੜਾ ਚੱਲਦਾ ਰਹਿੰਦਾ, ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਛੂਟੇ, ਜਿਸ ਨੂੰ ਆਵਾਗਮਨ ਦੇ ਵਿੱਚ ਵੀ ਇੱਥੇ ਇਸੇ ਹੀ ਜੀਵਨ ਦੇ ਵਿੱਚ ਆਵਾਗਮਨ ਵਾਲੀ ਅਵਸਥਾ ਹੈ, ਵਿਚਾਰ ਇੱਛਾ ਡਰ ਪਿਆਰ ਗੁੱਸਾ ਯਾਦ ਕਲਪਨਾ ਸੁੱਖ ਦੁੱਖ। ਇਸੇ ਕਰਕੇ ਗੁਰਬਾਣੀ ਵਾਰ ਵਾਰ ਮਨ ਨੂੰ ਸੰਭਾਲਣ ਅਤੇ ਉਸ ਨੂੰ ਸੱਚ ਨਾਲ ਜੋੜਨ ਦੀ ਪ੍ਰੇਰਣਾ ਦਿੰਦੀ ਹੈ। ਚੇਤਨਾ ਜਾਣਨ ਅਤੇ ਅਨੁਭਵ ਕਰਨ ਦੀ ਸਮਰੱਥਾ, ਚੇਤਨਾ ਦਾ ਭਾਵ ਹੈ ਜਾਗਰੂਕਤਾ ਹੋਸ਼ ਅਵੇਅਰਨੈਸ। ਹੁਣ ਕਈ ਵਾਰੀ ਆਮ ਤੌਰ ਤੇ ਚੇਤਨਾ ਨੂੰ ਅਸੀਂ ਕਾਨਸ਼ੀਅਸਨੈਸ, ਪਰ ਜਿੱਥੇ ਜਾਗਰੂਕਤਾ ਦੀ ਗੱਲ ਆ ਗਈ ਇਹ ਇੱਕ ਵੱਖਰਾ, ਯਾਨੀ ਕਿ ਹੋਸ਼ ਜਿਹੜੀ ਚੀਜ਼ ਨੂੰ ਸਮਝ ਰਹੇ ਹਾਂ, ਜਿਹੜੀ ਜਿਸ ਦਾ ਸਾਨੂੰ ਗਿਆਨ ਹੈ, ਉਸ ਤਰ੍ਹਾਂ ਦਾ ਗਿਆਨ ਨਹੀਂ ਕਿ ਅਸੀਂ ਗਿਆਨੀ ਹੋ ਗਏ, ਪਰ ਜਿਹੜੀ ਸਾਡੀ ਜਾਣਕਾਰੀ ਚ ਉਹ ਅਵੇਅਰਨੈਸ ਹੈ, ਜਾਗਰੂਕਤਾ ਹੈ। ਉਸ ਤਰ੍ਹਾਂ ਚੇਤਨਾ ਜਿਹੜੀ ਹੈ ਉਹ ਕਾਨਸ਼ੀਅਸਨੈਸ ਹੈ ਮਾਨਸਿਕ ਲੈਵਲ ਤੇ। ਉਦਾਹਰਣਾ ਹੈ ਕਿ ਸਾਨੂੰ ਗੁੱਸਾ ਆਇਆ, ਮਨ ਵਿੱਚ ਗੁੱਸੇ ਦੇ ਵਿਚਾਰ ਆਏ, ਸਰੀਰ ਵਿੱਚ ਧੜਕਣ ਤੇਜ਼ ਹੋਈ, ਚੇਤਨਾ ਨੇ ਉਸ ਗੁੱਸੇ ਨੂੰ ਜਾਣਿਆ ਸਮਝਿਆ ਮੈਨੂੰ ਗੁੱਸਾ ਆ ਗਿਆ ਹੈ। ਜੇ ਅਸੀਂ ਉਸ ਗੁੱਸੇ ਨੂੰ ਦੇਖ ਕੇ ਵੀ ਉਸਦੇ ਪਿੱਛੇ ਨਾ ਚੱਲੇ, ਸਮਾਂ ਪੈਦਾ ਕਰ ਲਿਆ, ਤਾਂ ਅਸੀਂ ਮਨ ਤੋਂ ਇੱਕ ਕਦਮ ਪਿੱਛੇ ਹੋ ਕੇ ਉਸ ਨੂੰ ਦੇਖ ਰਹੇ ਹਾਂ। ਮਨ ਦਾ ਇਮੀਡੀਏਟ ਰਿਐਕਸ਼ਨ ਸੀ। ਇਹੀ ਗੱਲ ਆਤਮਕ ਸਾਧਨਾ ਵਿੱਚ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ।
ਬਹੁਤ ਸੌਖੀ ਉਦਾਹਰਣਾਂ ਹੈ। ਮੰਨ ਲਓ ਕਿ ਇੱਕ ਦੀਵਾ ਹੈ, ਦੀਵਾ ਸਰੀਰ ਹੈ, ਦੀਵੇ ਵਿੱਚ ਤੇਲ, ਮਨ ਦੀਆਂ ਵਾਸ਼ਨਾਵਾਂ ਵਿਚਾਰਾਂ, ਦੀਵੇ ਦੀ ਲੋਹ ਚੇਤਨਾ ਹੈ, ਲੋਹ ਦਾ ਪ੍ਰਕਾਸ਼ ਆਤਮਕ ਜੋਤ ਦਾ ਪ੍ਰਤੀਕ। ਪਰ ਇੱਥੇ ਇੱਕ ਸਾਵਧਾਨੀ ਹੈ, ਇਹ ਸਿਰਫ ਸਮਝਾਉਣ ਲਈ ਉਦਾਹਰਣ ਹੈ। ਗੁਰਬਾਣੀ ਦਾ ਅਸਲ ਸਿਧਾਂਤ ਇਸ ਤੋਂ ਕਿਤੇ ਡੂੰਘਾ ਹੈ। ਸਭ ਤੋਂ ਮਹੱਤਵਪੂਰਨ ਗੱਲ, ਗੁਰਬਾਣੀ ਦਾ ਉਦੇਸ਼ ਇਹ ਨਹੀਂ ਕਿ ਅਸੀਂ ਪੰਜ ਵੱਖ ਵੱਖ ਚੀਜ਼ਾਂ ਲੱਭੀਏ, ਰੂਹ ਕਿੱਥੇ ਹੈ, ਆਤਮਾ ਕਿੱਥੇ ਹੈ, ਚੇਤਨਾ ਕਿੱਥੇ ਹੈ। ਅਸਲ ਸਵਾਲ ਹੈ, ਮੈਂ ਆਪਣੇ ਆਪ ਨੂੰ ਕੀ ਸਮਝ ਰਿਹਾ, ਭਾਵ ਮੈਂ। ਤੇ ਜੇ ਮੈਂ ਆਪਣੇ ਆਪ ਨੂੰ ਸਿਰਫ ਸਰੀਰ ਅਤੇ ਮਨ ਸਮਝਦਾ ਹਾਂ, ਇਹੋ ਮੈਂ। ਜੇ ਮੈਂ ਆਪਣੇ ਅੰਦਰ ਦੀ ਜੋਤ ਨੂੰ ਪਛਾਣਦਾ ਹਾਂ, ਇਹ ਆਤਮਕ ਜਾਗ੍ਰਿਤੀ ਹੈ। ਅਤੇ ਜਦੋਂ ਇਹ ਪਛਾਣ ਡੂੰਘੀ ਹੁੰਦੀ ਹੈ ਤਾਂ ਗੁਰਬਾਣੀ ਕਹਿੰਦੀ ਹੈ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਜਿਹੜੀ ਆਪਾਂ ਸ਼ੁਰੂ ਚ ਜਿਸ ਉਦਾਹਰਣਾਂ ਨੂੰ ਲਿਆ ਸੀ, ਭਾਵ ਆਤਮਾ ਵਿੱਚ ਰਾਮ ਹੈ ਅਤੇ ਰਾਮ ਵਿੱਚ ਅਕਾਲ ਪੁਰਖ ਵਿੱਚ ਆਤਮਾ ਹੈ। ਗੁਰੂ ਦੇ ਵਿਚਾਰ ਰਾਹੀਂ ਇਹ ਸੱਚ ਨੂੰ ਪਛਾਣਿਆ ਜਾਂਦਾ ਹੈ। ਇੱਕ ਲਾਈਨ ਵਿੱਚ ਸਾਰ, ਮਨ ਸੋਚਦਾ ਹੈ, ਚੇਤਨਾ ਜਾਣਦੀ ਹੈ, ਜੀਵ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ, ਆਤਮਕ ਗਿਆਨ ਆਪਣੇ ਮੂਲ ਦੀ ਪਛਾਣ ਕਰਾਉਂਦਾ ਹੈ, ਅਤੇ ਗੁਰਬਾਣੀ ਉਸ ਮੂਲ ਨੂੰ ਅਕਾਲ ਪੁਰਖ ਦੀ ਜੋਤ ਨਾਲ ਜੋੜਦੀ ਹੈ। ਭਾਵ ਮਨ, ਚਿੱਤ, ਬੁੱਧ, ਇਹ ਜਿੰਨੀਆਂ ਵੀ ਸਟੇਜਾਂ ਨੇ ਕਾਨਸ਼ੀਅਸਨੈਸ ਦੀਆਂ, ਇਸ ਨੂੰ ਸਮਝਣਾ, ਕਿਉਂਕਿ ਜੋ ਭਾਰਤ ਦੇ ਵੀ ਜਿਹੜੇ ਪੁਰਾਤਨ ਮਤ ਹੋਏ ਨੇ ਜਾਂ ਦੁਨੀਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਕਈ ਸਵਾਲ ਪੈਦਾ ਹੁੰਦੇ ਆ ਕਿ ਜਿਹੜੇ ਬਾਕੀ ਜਾਨਵਰ ਨੇ ਇਨਸਾਨ ਤੋਂ ਬਿਨਾਂ, ਕੀ ਉਹਨਾਂ ਦੀ ਕਾਨਸ਼ੀਅਸਨੈਸ ਨਹੀਂ ਹੈ ਜਾਂ ਕੀ ਉਹਨਾਂ 'ਚ ਆਤਮਾ ਨਹੀਂ ਹੈ। ਜਿਵੇਂ ਕਿ ਭਾਰਤੀ ਦਰਸ਼ਨ ਦੇ ਵਿੱਚ ਬਹੁਤ ਸਾਰੇ, ਮਤਲਬ ਸਾਰਿਆਂ ਦਾ ਹੀ ਮਿਲਾ ਕੇ ਆਪਾਂ ਕਹਿ ਸਕਦੇ ਹਾਂ, ਉਹ ਧਰਮ ਵੀ, ਜੈਨ ਧਰਮ ਵੀ, ਉਹ ਤਾਂ ਕਿਤੇ ਨਾ ਕਿਤੇ ਔਰਤ ਦੇ ਵਿੱਚ ਵੀ ਆਤਮਾ ਨਹੀਂ ਸੀ ਦੇਖਦੇ। ਜਾਂ ਜਦੋਂ ਆਪਾਂ ਕਲਾਸੀਫਿਕੇਸ਼ਨ ਕਰਦੇ ਹਾਂ ਭਿੰਨ ਭਿੰਨ ਜਾਤੀਵਾਦ ਤੇ ਚਾਰ ਵਰਣਾਂ ਦੇ ਵਿੱਚ, ਉੱਥੇ ਵੀ ਇੱਕ ਦੋ ਜਿਹੜੀਆਂ ਉੱਪਰਲੀਆਂ ਕਲਾਸਿਸ ਨੇ, ਸਵਰਨ ਕਲਾਸਿਸ ਨੇ, ਉਹ ਦੂਜਿਆਂ ਦੇ ਵਿੱਚ ਸਮਝਦੇ ਹੀ ਨਹੀਂ ਕਿ ਉਹਨਾਂ ਨੂੰ ਪੀੜਾ ਹੁੰਦੀ ਆ ਨਹੀਂ ਹੁੰਦੀ, ਕਿਉਂਕਿ ਉਹਨਾਂ ਦਾ ਇਹ ਹੈ ਕਿ ਉਹਨਾਂ ਦੇ ਕੋਲ ਆਤਮਾ ਹੋਰ ਕਿਸੇ ਕੋਲ ਨਹੀਂ ਆ। ਜਿਹੜੀ ਗੁਲਾਮਾਂ ਨੂੰ ਗੁਲਾਮ ਰੱਖਣ ਦੀ ਦੁਨੀਆਂ ਦੇ ਵਿੱਚ, ਭਾਰਤ ਦੇ ਵਿੱਚ ਨਹੀਂ ਦੁਨੀਆਂ ਦੇ ਵਿੱਚ ਜਿਹੜੀ ਜ਼ਹਿਨੀਅਤ ਸੀ, ਉਹ ਇਸੇ 'ਤੇ ਹੀ ਕੰਮ ਕਰਦੀ ਸੀ। ਪਰ ਜੇ ਅਜੋਕੇ ਸਮੇਂ ਵਿੱਚ ਜਦੋਂ ਗਿਆਨ ਦਾ ਬਹੁਤ ਵਿਕਾਸ ਹੋਇਆ ਹੈ, ਸਾਡਾ ਇੱਕ ਪਾਲਤੂ ਪੈਟ ਹੁੰਦਾ ਹੈ, ਉਹ ਸਾਨੂੰ ਪਿਆਰ ਕਰਦਾ ਹੈ, ਉਹ ਰਿਸਪਾਂਸ ਦਿੰਦਾ ਹੈ, ਅਸੀਂ ਦੂਰ ਚਲੇ ਜਾਂਦੇ, ਉਹ ਮਿਸ ਕਰਦਾ, ਆਉਂਦਿਆਂ ਸਾਨੂੰ ਲਿਪਟ ਜਾਂਦਾ ਹੈ। ਇਸ ਦਾ ਮਤਲਬ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚੀਜ਼ਾਂ, ਹਾਥੀਆਂ ਦੀ ਮਿਸਾਲ ਹੈ, ਅਗਰ ਹਾਥੀ ਮਰ ਜਾਂਦਾ, ਉਹਦੇ ਕੋਲ ਉਹਦੇ ਸਾਥੀ ਜਿਹੜੇ ਆ ਉਹ ਅਫਸੋਸ ਕਰਦੇ ਨੇ, ਜਿਹੜਾ ਉਹਦਾ ਦੂਜਾ ਸਾਥੀ ਹੁੰਦਾ ਉਹ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹਿੰਦਾ, ਉਸਨੂੰ ਕੰਸੋਲ ਵੀ ਕਰਦੇ ਨੇ ਉਹ। ਤੇ ਇੱਥੋਂ ਤੱਕ ਕਿ ਉਹ ਜਿਹੜੇ ਜਾਨਵਰ ਨੇ ਉਹ ਮਨੁੱਖੀ ਭਾਵਨਾਵਾਂ ਨੂੰ ਵੀ ਸਮਝਦੇ ਨੇ। ਆਸਾਮ ਦੇ ਜੰਗਲਾਂ ਦੇ ਵਿੱਚ, ਮੈਨੂੰ ਇਸ ਵਕਤ ਉਸ ਵਿਅਕਤੀ ਦਾ ਨਾਂ ਭੁੱਲ ਗਿਆ ਹੈ, ਜਿਸ ਨੇ ਕਿ ਖੂੰਖਾਰ 21 ਹਾਥੀਆਂ ਦੇ ਨਾਲ ਦੋਸਤੀ ਬਣਾ ਲਈ ਸੀ, ਤੇ ਉਹਦੇ ਮਰਨ ਸਮੇਂ
ਉਹ ਹਾਥੀ ਸੈਂਕੜੇ ਕਿਲੋਮੀਟਰ ਦਾ ਪੈਂਡਾ ਕੱਟ ਕੇ ਜੰਗਲੀ ਹਾਥੀ ਉਸ ਤੇ ਉਸ ਅੰਤਮ ਸੰਸਕਾਰ ਵਾਲੀ ਥਾਂ ਤੇ ਆਏ ਸੀ। ਤੇ ਇਹ ਵੀ ਰਵਾਇਤ ਹੈ ਸੁਣਿਆ ਕਿ ਹਰ ਸਾਲ ਉਹ ਆਉਂਦੇ ਨੇ, ਕਿਸੇ ਨੂੰ ਕੁਛ ਨਹੀਂ ਕਹਿੰਦੇ, ਚਲੇ ਜਾਂਦੇ ਆ। ਸੋ ਇਸਦਾ ਮਤਲਬ ਆ, ਜਾਂ ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਇੱਕ ਡਿਸਿਪਲਿਨ ਦੇ ਵਿੱਚ ਮਧੂਮੱਖੀਆਂ ਨੇ ਹੋਰ ਕਈ ਜਿਹੜੇ ਜੀਵਨ ਨੇ ਜਿਹੜਾ ਉਹਨਾਂ ਦੇ ਵਿੱਚ ਵੀ ਜਿਹੜੀ ਸ਼ੈ ਕੰਮ ਕਰ ਰਹੀ ਹੈ, ਕਾਨਸ਼ੀਅਸਨੈਸ ਏ, ਆਤਮਾ ਏ, ਬੁੱਧ ਏ, ਇਸ ਤੇ ਵੀ ਵਿਚਾਰ ਕਰਾਂਗੇ ਅਗਲੇ ਕਿਸੇ ਸੈਸ਼ਨ ਦੇ ਵਿੱਚ। ਇਹ ਇੱਕ ਬਹੁਤ ਹੀ ਇੰਪਾਰਟੈਂਟ ਜਿਹੜਾ ਮਤਲਬ ਇੱਕ ਸਬਜੈਕਟ ਏ, ਜਿਸ ਨੂੰ ਸਾਨੂੰ ਗੁਰਬਾਣੀ ਦੇ ਆਧਾਰ ਤੇ ਵੀ ਤੇ ਮਨੋਵਿਗਿਆਨ ਦੇ ਆਧਾਰ ਤੇ ਵੀ ਸਮਝਣ ਦੀ ਲੋੜ ਏ, ਕਿਉਂਕਿ ਗੁਰਬਾਣੀ ਨੇ ਸੈਂਕੜੇ ਸਾਲ ਪਹਿਲਾਂ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਸੀ। ਆਓ ਅੱਜ ਦੇ ਇਸ ਪ੍ਰੋਗਰਾਮ ਨੂੰ, ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ ਤੇ ਫਿਰ ਤੁਹਾਡੇ ਨਾਲ ਹੋਰ ਵਿਚਾਰਾਂ ਦੀ ਸਾਂਝ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਉਹ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ।
1: ਹਰਸਿਮਰ ਜੂ ਗੋ ਆਊਟਸਾਈਡ।
0: ਮੇਰਾ ਇਸ ਵਕਤ ਤੁਹਾਡੇ ਨਾਲ ਜਿਹੜੇ ਵਿਚਾਰ ਨੇ ਉਹ ਆਪਾਂ, ਕਿਉਂਕਿ ਮੇਰੇ ਨਾਲ ਲਾਈਨ 'ਤੇ ਮੇਰੇ ਸਤਿਕਾਰਯੋਗ ਵੀਰ ਜੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜੁੜ ਚੁੱਕੇ ਨੇ, ਅਤੇ ਆਓ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਫਤਿਹ ਜੀ ਵੀਰ ਜੀ।
1: ਹਾਂਜੀ, ਅੱਜ ਦਾ ਆਪਣਾ ਟੌਪਿਕ ਹੈਗਾ ਹੈ ਕਿ ਸਾਰੇ ਧਰਮ ਬਰਾਬਰ ਹਨ,
0: ਜੀ
1: ਇਸ ਤੇ ਆਪਾਂ ਗੱਲਬਾਤ ਕਰਾਂਗੇ।
0: ਬਹੁਤ ਵਧੀਆ ਟੌਪਿਕ ਹੈ ਜੀ।
1: ਜੀ, ਤੇ ਆਮ ਤੌਰ ਤੇ ਨਾ ਸਰਸਰੀ ਜਿਹੇ ਲੋਕ ਕਹਿ ਦਿੰਦੇ ਆ
0: ਜੀ
1: ਧਰਮ ਤਾਂ ਸਾਰੇ ਬਰਾਬਰ ਆ।
0: ਜੀ
1: ਜੇ ਤੁਸੀਂ ਧਰਮਾਂ ਬਾਰੇ ਜਾਣਦੇ ਆ ਤੇ ਫਿਰ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ।
0: ਜੀ
1: ਆਮ ਲੋਕਾਂ, ਖਾਸ ਕਰ ਧਰਮ ਪ੍ਰਚਾਰਕਾਂ
0: ਜੀ
1: ਅਤੇ ਪੋਲੀਟੀਕਲ ਲੀਡਰਾਂ ਦਾ ਧਰਿਆ ਧਰਾਇਆ ਜਵਾਬ ਹੁੰਦਾ ਹੈ
0: ਜੀ
1: ਕਿ ਸਭ ਧਰਮ ਬਰਾਬਰ ਹਨ।
0: ਜੀ
1: ਪਰ ਵਾਸਤਵ ਵਿੱਚ ਐਸਾ ਨਹੀਂ ਹੈ।
0: ਜੀ
1: ਜੇ ਸ਼ੱਕ ਹੈ ਤਾਂ ਸਾਰੇ ਧਰਮਾਂ ਬਾਰੇ ਪੜ੍ਹ ਕੇ ਵੇਖ ਲਓ।
0: ਜੀ
1: ਸਭ ਦੀਆਂ ਰੋਹ ਰੀਤਾਂ ਅਤੇ ਮਨੌਤਾਂ ਅਲੱਗ ਅਲੱਗ ਹੈ।
0: ਜੀ
1: ਹਰੇਕ ਦੇ ਰੱਬ, ਜੀਵਨ, ਕਰਮ ਅਤੇ ਮੁਕਤੀ ਬਾਰੇ ਸਿਧਾਂਤ ਵੱਖ ਵੱਖ ਨੇ।
0: ਜੀ
1: ਹਰੇਕ ਦਾ ਸਿਧਾਂਤ ਜਿਹੜਾ ਹੈ, ਕਰਮ ਕਾਂਡ ਜਾਂ ਮਰਿਆਦਾ, ਉਹ ਦੂਜੇ ਨਾਲ ਨਹੀਂ ਮਿਲਦੀ ਹੈ।
0: ਜੀ
1: ਇਸ ਲਈ ਸਾਰੇ ਧਰਮ ਬਰਾਬਰ ਨਹੀਂ ਹੁੰਦੇ। ਜੇ ਹੁੰਦੇ ਤਾਂ ਧਰਮ ਦੇ ਨਾਂ ਤੇ ਕੋਈ ਵੀ ਲੜਾਈ ਨਾ ਹੁੰਦੀ।
0: ਜੀ
1: ਸਗੋਂ ਹਰੇਕ ਮਾਈ ਭਾਈ ਨੂੰ ਇੱਕ ਰੱਬ ਦੀ ਸੰਤਾਨ ਦੇ ਨਾਤੇ ਇਨਸਾਨ ਸਮਝਿਆ ਜਾਂਦਾ।
0: ਜੀ
1: ਜੇ ਸਾਰੇ ਧਰਮ ਇੱਕ ਹੀ ਧਰਮ ਹੁੰਦਾ ਤੇ,
0: ਜੀ
1: ਜਾਂ ਸਾਰੇ ਧਰਮ ਬਰਾਬਰ ਵੀ ਹੁੰਦੇ ਤੇ।
0: ਜੀ
1: ਅੱਜ ਤਾਂ ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਦੇ ਨਾਂ ਤੇ ਇੱਕ ਦੂਜੇ ਦਾ ਸਿਰ ਪਾੜਨ ਤੱਕ ਜਾਂਦੇ ਆ।
0: ਜੀ
1: ਜੇ ਬਰਾਬਰ ਨੇ ਤਾਂ ਐਸਾ ਕਿਉਂ ਕਰਦੇ ਆ?
0: ਜੀ
1: ਇਹ ਭਲਿਓ ਰੱਬ ਦੇ ਸ਼ਰੀਕਾਂ ਨੇ ਹੀ ਅਲੱਗ ਅਲੱਗ ਧਰਮ ਪੈਦਾ ਕੀਤੇ ਆ।
0: ਜੀ
1: ਤੇ ਇਹ ਰੱਬ ਵੀ ਆਪੋ ਆਪਣੇ ਬਣਾਈ ਫਿਰਦੇ ਆ। ਇਹਨਾਂ ਨੇ ਰੱਬ ਵੀ ਇੱਕ ਨਹੀਂ ਰਹਿਣ ਦਿੱਤਾ।
0: ਜੀ
1: ਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਜਿਹੜੇ ਅਲੱਗ ਅਲੱਗ ਧਰਮ ਆ,
0: ਜੀ
1: ਇਹ ਰੱਬ ਨੇ ਬਣਾਏ ਆ?
0: ਜੀ
1: ਜੇ ਰੱਬ ਬਣਾਉਂਦਾ ਤਾਂ ਫਿਰ ਉਹ ਇੱਕ ਦੂਜੇ ਨਾਲ ਲੜਾਉਂਦਾ ਨਾ?
0: ਜੀ
1: ਇਹ ਲੋਕਾਂ ਨੇ ਬਣਾਏ ਆ, ਇਸ ਕਰਕੇ ਲੋਕ ਇੱਕ ਦੂਜੇ ਨਾਲ ਲੜ ਰਹੇ, ਹਰੇਕ ਕਹਿ ਰਿਹਾ ਮੇਰਾ ਧਰਮ ਚੰਗਾ ਹੈ।
0: ਜੀ
1: ਗੁਰਬਾਣੀ ਚ ਵੀ ਇਸ਼ਾਰਾ ਮਿਲਦਾ, ਦੂਜਾ ਘਾਟ ਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ।
0: ਜੀ
1: ਜਰਾ ਇੱਧਰ ਵੀ ਧਿਆਨ ਦਿਓ ਕਿ ਸਿੱਖ ਧਰਮ ਇੱਕ ਨਿਰੰਕਾਰ ਨੂੰ, ਅਕਾਲ ਪੁਰਖ ਨੂੰ ਮੰਨਦਾ ਹੈ।
0: ਜੀ
1: ਸਿੱਖ ਦਾ ਕੀਤਾ ਕੀਤਾ ਜਿਹੜਾ ਕਰਤਾਰ ਹੈ।
0: ਜੀ
1: ਕਰਤਾਰ ਕਹਿ ਲਓ, ਨਿਰੰਕਾਰ ਕਹਿ ਲਓ, ਅਕਾਲ ਪੁਰਖ ਕਹਿ ਲਓ।
0: ਜੀ
1: ਅਤੇ ਹਿੰਦੂ ਧਰਮ ਜਣੇ ਖਣੇ ਅਵਤਾਰ ਨੂੰ ਭਗਵਾਨ ਮੰਨ ਕੇ ਤੇ ਥਾਂ ਥਾਂ ਤੇ ਮੱਥੇ ਟੇਕੀ ਜਾਂਦਾ।
0: ਜੀ
1: ਉਹਦੇ ਵਾਸਤੇ ਜਾਨਵਰ ਵੀ ਜਿਹੜਾ ਉਹ ਵੀ ਭਗਵਾਨ ਆ, ਤੇ ਰੁੱਖ ਵੀ ਭਗਵਾਨ ਆ, ਤੇ ਪੱਥਰ ਵੀ ਭਗਵਾਨ ਹੈ।
0: ਜੀ
1: ਇਹ ਉਂਜ ਹਰੇਕ ਥਾਂ ਤੇ ਰੱਬ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੈਗਾ।
0: ਜੀ
1: ਸਿੱਖ ਧਰਮ ਔਰਤ ਅਤੇ ਮਰਦ ਨੂੰ ਬਰਾਬਰ ਅਧਿਕਾਰ ਦਿੰਦਾ ਹੈ।
0: ਜੀ
1: ਜਦਕਿ ਬਹੁਤੇ ਧਰਮ ਇਹ ਬਰਾਬਰਤਾ ਔਰਤ ਨੂੰ ਨਹੀਂ ਦੇ ਰਹੇ।
0: ਜੀ
1: ਫਿਰ ਕਿਵੇਂ ਕਹਿ ਸਕਦੇ ਹਾਂ ਬਰਾਬਰ ਆ?
0: ਜੀ
1: ਸਿੱਖ ਧਰਮ ਖੋਤੀ ਨਰਕ ਸਵਰਗ ਦੇਵੀ ਦੇਵਤਾ ਆਦਿਕ ਭੂਤ ਪ੍ਰੇਤ ਚੜੇਲਾਂ ਥੋਥੇ ਕਰਮ ਕਾਂਡ ਵਹਿਮ ਭਰਮ ਜਾਦੂ ਟੂਣੇ ਧਰਮ ਦੇ ਨਾਂ ਤੇ ਬਲੀਆਂ ਦੇਣੀਆਂ ਜੰਤਰ ਮੰਤਰ ਤੰਤਰ ਜੋਸ਼ੀ ਮੱਸਿਆ ਪੁੰਨਿਆ ਸੰਗਰਾਂਦਾ ਚੰਗੇ ਮੰਦੇ ਦਿਨਾਂ ਮੜੀਆਂ ਮਸਾਣੀਆਂ ਪੁਜਾਰੀਆਂ ਅਤੇ ਕਿਰਤ ਗ੍ਰਹਿਸ ਤੋਂ ਭਗੌੜੇ ਅਖੌਤੀ ਸਾਰਾ ਸੰਤਾਂ ਆਦਿਕ ਨੂੰ ਮਾਨਤਾ ਨਹੀਂ ਦਿੰਦਾ
0: ਜੀ
1: ਤੇ ਨਾ ਹੀ ਮੰਨਦਾ ਹੈ ਤੇ ਨਾ ਹੀ ਮਾਨਤਾ ਦਿੰਦਾ
0: ਜੀ
1: ਫਿਰ ਤੁਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਰੇ ਧਰਮ ਬਰਾਬਰ ਹਨ
0: ਜੀ
1: ਸਿੱਖ ਧਰਮ ਇੱਕ ਕਰਤਾਰ ਨੂੰ ਸਰਬ ਨਿਵਾਸੀ ਘੱਟ ਘੱਟ ਵਾਸੀ ਮੰਨਦਾ ਹੈ
0: ਜੀ
1: ਉਹਦਾ ਨਿਵਾਸ ਸਰਬ ਥਾਂ ਤੇ ਆ ਔਰ ਸਭ ਦੇ ਹਿਰਦਿਆਂ ਵਿੱਚ ਵੱਸਦਾ ਹੈ ਘੱਟ ਘੱਟ ਵਾਸੀ
0: ਜੀ
1: ਉਹ ਸਾਡੇ ਤੋਂ ਦੂਰ ਨਹੀਂ ਰਹਿੰਦਾ
0: ਜੀ
1: ਬਹੁਰੇ ਉਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ
0: ਜੀ
1: ਉਹ ਤਾਂ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ
0: ਜੀ
1: ਉਹ ਨੇੜੇ ਆ ਦੂਰ ਨਹੀਂ ਹੈਗਾ
0: ਜੀ
1: ਤੇ ਸਿੱਖ ਧਰਮ ਤਾਂ ਇਸ ਗੱਲ ਚ ਵਿਸ਼ਵਾਸ ਰੱਖਦਾ ਹੈ ਕਿ ਸਭ ਦੇ ਵਿੱਚ ਉਸਦੀ ਜੋਤ ਜਗਦੀ ਆ ਪਰ ਉਹ ਸਭ ਦੇ ਵਿੱਚ ਜਿਹੜੀ ਜਾਨ ਆ ਜਿੰਦ ਆ ਉਹਦੀ ਦਿੱਤੀ ਹੋਈ ਆ ਉਹ ਆਪ ਹੀ ਆ
0: ਜੀ
1: ਸਿੱਖ ਧਰਮ ਵਿੱਚ ਕੋਈ ਜਾਤ ਪਾਤ ਨਹੀਂ ਹੈ
0: ਜੀ
1: ਸਿੱਖ ਧਰਮ ਇੱਕ ਪਰਮਾਤਮਾ ਨੂੰ ਹੀ ਸਭ ਦਾ ਪਿਤਾ ਮੰਨਦਾ ਹੈ
0: ਜੀ
1: ਏਕ ਪਿਤਾ ਇੱਕ ਸਕੇ ਹਮ ਬਾਰਕ
0: ਜੀ
1: ਜਦਕਿ ਹਿੰਦੂ ਧਰਮ ਜਾਤ ਪਾਤੀ ਵਖਰੇਵਿਆਂ ਦਾ ਮਦਈ ਆ
0: ਜੀ
1: ਏਕ ਪਿਤਾ ਜੇ ਅਸੀਂ ਮੰਨਦੇ ਹੁੰਦੇ
0: ਜੀ
1: ਤੇ ਫਿਰ ਸਾਡੇ ਵਿੱਚ ਵੱਖਵਾਦ ਨਾ ਹੁੰਦਾ
0: ਜੀ
1: ਫਿਰ ਅਸੀਂ ਇੱਕ ਦੂਜੇ ਦੀ ਜਾਨ ਦੇ ਪਿਆਸੇ ਨਾ ਹੁੰਦੇ
0: ਜੀ
1: ਕਿਉਂਕਿ ਜੇ ਪਿਤਾ ਇੱਕ ਆ ਤੇ ਪਿਤਾ ਦੇ ਜਿਹੜੇ ਬੱਚੇ ਬੱਚੀਆਂ ਹੈਗੇ ਜੋ ਪਿਤਾ ਦੀ ਜਾਤ ਆ ਉਹ ਹੀ ਉਹਨਾਂ ਦੀ ਜਾਤ ਆ
0: ਜੀ
1: ਫਿਰ ਸਾਡੇ ਵਿੱਚ ਊਚ ਨੀਚ ਦੀਆਂ ਜਾਤਾਂ ਛੂਆ ਛਾਤਾਂ ਫਿਰ ਇਹ ਕਿਸਨੇ ਪੈਦਾ ਕੀਤੀਆਂ
0: ਜੀ
1: ਤੇ ਇਹ ਗੱਲ ਤਾਂ ਸਿੱਖ ਧਰਮ ਗੁਰੂ ਸਾਹਿਬਾਨ ਨੇ ਸਾਨੂੰ ਇਹ ਉਪਦੇਸ਼ ਦਿੱਤਾ ਇੱਕ ਪਿਤਾ ਇੱਕ ਸਿੱਖੇ ਹਮ ਬਾਰਕ
0: ਜੀ
1: ਕਿ ਜਦ ਕਿ ਦੂਸਰੇ ਜਿਹੜੇ ਨੇ ਇਸਲਾਮ ਜਿਹੜਾ ਵਾਹਿਦ ਅੱਲਾ ਜ਼ਰੂਰ ਕਹਿੰਦਾ ਹੈ
0: ਜੀ
1: ਅੱਲਾ ਦਾ ਪੁਜਾਰੀ ਹੈਗਾ ਉਹਦੇ ਨਾਲ ਸਾਡੀ ਗੱਲ ਮੇਲ ਖਾਂਦੀ ਆ
0: ਜੀ
1: ਉਹ ਵੀ ਵਾਹਿਦ ਇੱਕ ਅੱਲਾ ਨੂੰ ਮੰਨਦਾ ਹੈ ਤੇ ਅਸੀਂ ਵੀ ਇੱਕ ਨੂੰ ਹੀ ਮੰਨਦੇ ਹਾਂ
0: ਜੀ
1: ਪਰ ਉਸਦੇ ਵੀ ਰੋਹ ਰੀਤਾਂ ਰਸਮੋ ਰਿਵਾਜ ਕਰਮ ਕਾਂਡ ਰਹਿਣ ਸਹਿਣ ਬਰਾਬਰ ਨਹੀਂ ਹੈ ਸਾਡੇ
0: ਜੀ
1: ਉੱਥੇ ਜਿਸ ਤਰ੍ਹਾਂ ਸਿੱਖ ਧਰਮ ਨੂੰ ਬਰਾਬਰਤਾ ਦਿੱਤੀ ਗਈ ਹੈ ਇਸ ਤਰ੍ਹਾਂ ਇਸਲਾਮ ਵਿੱਚ ਵੀ ਔਰਤ ਨੂੰ ਬਰਾਬਰਤਾ ਨਹੀਂ ਹੈਗੀ
0: ਜੀ
1: ਜਿਵੇਂ ਔਰਤ ਸਿੱਖ ਧਰਮ ਦੇ ਵਿੱਚ ਕੀਰਤਨ ਕਰ ਸਕਦੀ ਆ ਪੰਜਾਂ ਪਿਆਰਾਂ ਦੀ ਸੇਵਾ ਵੀ ਨਿਭਾ ਸਕਦੀ ਆ ਜੇ ਸਿੰਘ ਪੌਲ ਲੈਂਦੇ ਆ ਤੇ ਔਰਤ ਵੀ ਪੌਲ ਲੈ ਸਕਦੀ ਆ
0: ਜੀ
1: ਪਰ ਇਹ ਸਾਰਾ ਕੁਝ ਜਿਹੜਾ ਬਾਕੀ ਧਰਮਾਂ ਵਿੱਚ ਸ਼ਾਇਦ ਮੈਨੂੰ ਲੱਗਦਾ ਨਹੀਂ ਬਰਾਬਰ ਹੈਗਾ
0: ਜੀ
1: ਜਦਕਿ ਹਿੰਦੂ ਧਰਮ ਜਾਤ ਪਾਤੀ ਵਖਰੇਵਿਆਂ ਦਾ ਮਦਈ ਆ
0: ਜੀ
1: ਸਿੱਖ ਧਰਮ ਕਿਰਤੀਆਂ ਦਾ ਧਰਮ ਆ
0: ਜੀ
1: ਅਤੇ ਇਸ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ ਤੇ ਕਹੇ ਜਾਂਦੇ ਆ ਖੌਤੀ ਹਿੰਦੂ ਧਰਮ ਦੇ ਤਾਂ ਪੁਜਾਰੀ ਤੁਹਾਨੂੰ ਧੜਾ ਧੜ ਮਿਲ ਜਾਣਗੇ
0: ਜੀ
1: ਉਹਨਾਂ ਦਾ ਤਾਂ ਕੰਮ ਹੀ ਪੁਜਾਰੀਆਂ ਤੋਂ ਬਿਨਾਂ ਨਹੀਂ ਹੋ ਸਕਦਾ
0: ਜੀ
1: ਜਨਮ ਤੋਂ ਲੈ ਕੇ ਮਰਨ ਤੱਕ ਉਹ ਪੁਜਾਰੀਵਾਦ ਦੇ ਜਾਲ ਵਿੱਚ ਫਸੇ ਹੋਇਆ
0: ਜੀ
1: ਤੇ ਉਹਨਾਂ ਦਾ ਅਸਰ ਹੋਣ ਕਰਕੇ ਸਾਡੇ ਵਿੱਚ ਵੀ ਪੁਜਾਰੀਵਾਦ ਆ ਗਿਆ
0: ਬਿਲਕੁਲ
1: ਅੱਜ ਵੀ ਅਸੀਂ ਪੁਜਾਰੀਆਂ ਤੋਂ ਪੁੱਛ ਕੇ ਕਰਦੇ ਹਾਂ ਸਾਰਾ ਕੁਛ
0: ਬਿਲਕੁਲ ਇਸੀ ਕੋਈ ਸ਼ੱਕ ਨਹੀਂ ਜੀ
1: ਗੁਰਦੁਆਰੇ ਗ੍ਰੰਥੀ ਨੂੰ ਪੁੱਛਣ ਜਾਂਦੇ ਆ ਅੱਜ ਦਿਨ ਚੰਗਾ ਕਿ ਮਾੜਾ ਹੈ ਅੱਜ ਫਲਾਨਾ ਕੰਮ ਕਰ ਲਈਏ ਨਾ ਕਰ ਲਈਏ ਸੰਗਰਾਂਦ ਵਾਲੇ ਦਿਨ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ
0: ਜੀ
1: ਤੇ ਉਹ ਵੀ ਗ੍ਰੰਥੀ ਦੇ ਮੂੰਹ ਤੋਂ ਸੁਣ ਕੇ ਵੀ ਉਹਦੇ ਉਹਨਾਂ ਦੇ ਮੂੰਹ ਚੋਂ ਸੁਣ ਕੇ ਆਉਣਾ ਅੱਜ ਕਿਹੜਾ ਮਹੀਨਾ ਚੜਿਆ
0: ਜੀ
1: ਇਹ ਪੁਜਾਰੀਵਾਦ ਨਹੀਂ ਤੇ ਹੋਰ ਕੀ ਆ
0: ਜੀ
1: ਪਰ ਸਿੱਖ ਕੌਮ ਦੇ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ ਹੈ
0: ਜੀ
1: ਬਾਕੀਆਂ ਦੇ ਵਾਂਗ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਤਾਂ ਮੁੱਢੋ ਰੱਦ ਕਰਤੇ ਸੀ ਨਾ
0: ਜੀ ਜੀ,
1: ਕਾਦੀ ਕੂੜ ਬੋਲ ਮਲ ਖਾਏ
0: ਜੀ,
1: ਬਾਮਲ ਨਾਵੇ ਜੀਆਂ ਕਾਏ
0: ਜੀ,
1: ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਧ
0: ਜੀ।
1: ਇਹਨਾਂ ਤਿੰਨਾਂ ਪੁਜਾਰੀਆਂ ਨੂੰ ਗੁਰੂ ਸਾਹਿਬ ਨੇ ਉਜਾੜੇ ਦਾ ਬੰਧ ਦੱਸਿਆ ਸੀ
0: ਜੀ।
1: ਜਿੰਨਾ ਚਿਰ ਧਰਮਾਂ ਦੇ ਵਿੱਚੋਂ ਪੁਜਾਰੀਵਾਦ ਖਤਮ ਨਹੀਂ ਹੁੰਦਾ ਉਹਨਾਂ ਚਿਰ ਉਹ ਧਰਮ ਜਿਹੜੇ ਆ ਉਹ ਵੱਧ ਫੁੱਲ ਨਹੀਂ ਸਕਦੇ
0: ਜੀ। ਬਿਲਕੁਲ,
1: ਪੁਜਾਰੀ ਨੇ ਆਪਣੇ ਸਿਕੰਜੇ ਦੇ ਵਿੱਚ ਸਭ ਨੂੰ ਪਾਇਆ ਹੋਇਆ,
0: ਇਸੇ ਕੋਈ ਸ਼ੱਕ ਨਹੀਂ ਹੈ ਜੀ।
1: ਹੁਣ ਸਾਡੇ ਵਿੱਚ ਵੀ ਪੁਜਾਰੀਆਂ ਦਾ ਬੋਲਬਾਲਾ ਪੂਰਾ ਹੈ
0: ਜੀ।
1: ਜੋ ਪੁਜਾਰੀ ਅਕਾਲ ਤਖ਼ਤ ਤੋਂ ਜਾ ਕੇ
0: ਵੱਖਰਾ ਪੁਜਾਰੀਵਾਦ ਹੀ
1: ਸਾਰਿਆਂ ਨੂੰ ਮੰਨਣਾ ਪੈਂਦਾ
0: ਜੀ।
1: ਤੇ ਗੁਰਬਾਣੀ ਸਾਰਿਆਂ ਨੂੰ ਆਪਣੇ ਗੱਲ ਨਾਲ ਲਾਉਂਦੀ ਆ
0: ਜੀ।
1: ਸਿੱਖ ਧਰਮ ਤਾਂ ਕਹਿੰਦਾ ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬਹਿਰਾਈ
0: ਜੀ।
1: ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਰਾ ਜੀ
0: ਜੀ।
1: ਖੱਤਰੀ ਬ੍ਰਾਹਮਣ ਛੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ
0: ਜੀ।
1: ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ
0: ਜੀ।
1: ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ ਕੋਈ ਸਹਿਵੇ ਗੁਸਈਆ ਕੋਈ ਅੱਲਾ ਹੈ
0: ਜੀ।
1: ਸਿੱਖ ਧਰਮ ਤਾਂ ਇਸ ਗੱਲ ਦਾ ਮਦਈ ਆ
0: ਜੀ।
1: ਇੱਥੇ ਕਿਸੇ ਦੇ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ
0: ਜੀ,
1: ਕਿਉਂਕਿ ਕਿਰਤੀਆਂ ਦਾ ਧਰਮ ਆ, ਇਹਦੇ ਵਿੱਚ ਪੁਜਾਰੀਵਾਦ ਨੂੰ ਕੋਈ ਥਾਂ ਨਹੀਂ
0: ਜੀ।
1: ਪਰ ਪੁਜਾਰੀਆਂ ਨੇ ਇਹਦੇ ਵਿੱਚ ਵੀ ਥਾਂ ਬਣਾ ਲਈ ਆ।
0: ਬਿਲਕੁਲ,
1: ਗੁਰਦੁਆਰੇ ਜਿਹੜੇ ਗਿਆਨ ਦੇ ਸੋਮੇ ਸੀ, ਗੁਰਦੁਆਰਿਆਂ ਨੂੰ ਇਹਨਾਂ ਪੁਜਾਰੀਆਂ ਨੇ ਪੂਜਾ ਦੇ ਅੱਡੇ ਬਣਾਤਾ
0: ਜੀ,
1: ਪੂਜਾ ਸਥਲ ਬਣਾਤਾ।
0: ਬਿਲਕੁਲ,
1: ਗੁਰਦੁਆਰੇ ਜਾ ਕੇ ਕਿਸੇ ਨੂੰ ਪੁੱਛੋ ਵੀ ਤੂੰ ਅੱਜ ਗੁਰਦੁਆਰੇ ਕਿਸ ਵਾਸਤੇ ਆਇਆ, ਕਹਿੰਦਾ ਮੱਥਾ ਟੇਕਣ ਆਇਆ
0: ਜੀ।
1: ਮੱਥਾ ਤਾਂ ਗੁਰਦੁਆਰੇ ਮੱਥਾ ਟੇਕਣ ਵਾਸਤੇ ਤਾਂ ਬਣੇ ਨੀ ਗੇ
0: ਜੀ,
1: ਗੁਰੂ ਸਾਹਿਬ ਨੇ ਸੋਝੀ ਦੇ ਕੇਂਦਰ ਬਣਾਏ ਸੀ ਨਾ।
0: ਬਿਲਕੁਲ,
1: ਗੁਰਦੁਆਰੇ ਹੋਏ ਸੋਝੀ ਪਾਏ ਸੀ
0: ਜੀ।
1: ਗੁਰਦੁਆਰੇ ਇਹ ਨਹੀਂ ਕਹਿੰਦੇ ਵੀ ਸੋਝੀ ਲੈਣ ਆਏ, ਗਿਆਨ ਲੈਣ ਆਏ, ਕੁਛ ਸਿੱਖਣ ਆਏ ਆ
0: ਜੀ,
1: ਕਹਿੰਦੇ ਮੱਥਾ ਟੇਕਣ ਆਏ
0: ਜੀ,
1: ਜਾਂ ਫਿਰ ਲੰਗਰ ਛਕਣ ਆਏ ਆ
0: ਜੀ।
1: ਉਹ ਵੀ ਪਹਿਲਾਂ ਘਰਾਂ ਤੋਂ ਫੋਨ ਕਰਕੇ ਪੁੱਛ ਲੈਂਦੇ ਅੱਜ ਲੰਗਰ ਚ ਕੀ ਕੁਛ ਬਣਿਆ ਹੈਗਾ
0: ਜੀ ਜੀ,
1: ਬੜਾ ਕੁਛ ਹੋ ਰਿਹਾ
0: ਜੀ।
1: ਇਸਲਾਮ ਵਿੱਚ ਗਾਂ ਖਾਣਾ ਹਰਾਮ ਨਹੀਂ
0: ਜੀ,
1: ਪਰ ਹਿੰਦੂ ਪਾਪ ਮੰਨਦੇ ਆ
0: ਜੀ।
1: ਇਸਲਾਮ ਸੂਰ ਨਹੀਂ ਖਾਂਦਾ
0: ਜੀ,
1: ਪਰ ਸਿੱਖਾਂ ਵਾਸਤੇ ਨਾ ਗਾਂ ਤੇ ਨਾ ਸੂਰ ਹਰਾਮ ਹੈ
0: ਜੀ।
1: ਅਸੀਂ ਕੋਈ ਵਹਿਮ ਨਹੀਂ ਕਰਦੇ
0: ਜੀ,
1: ਜਿਹਨੇ ਨਹੀਂ ਖਾਣਾ ਨਾ ਖਾਵੇ ਕੁਛ ਵੀ, ਜੇ ਜੇ ਖਾਂਦਾ ਤੇ ਉਹ ਗਾਂ ਵੀ ਖਾ ਸਕਦਾ ਉਹ ਸੂਰ ਵੀ ਖਾ ਸਕਦਾ
0: ਜੀ।
1: ਹਿੰਦੂਆਂ ਦੇ ਮੰਦਰਾਂ ਵਿੱਚ ਸ਼ੂਦਰ ਨੀਵੀਂ ਜਾਤ ਦਾ ਮਨੁੱਖ ਜਾ ਹੀ ਨਹੀਂ ਸਕਦਾ
0: ਜੀ।
1: ਹੁਣ ਤੁਸੀਂ ਦੇਖਿਆ ਨਾ, ਥੋੜੇ ਦਿਨ ਹੋਏ ਕਾਂਗਰਸ ਦਾ ਪ੍ਰਧਾਨ
0: ਜੀ
1: ਸਟੇਜ ਦੇ ਉੱਪਰੋਂ ਜਦੋਂ ਉਤਰਿਆ ਤੇ ਨਾ ਆਰ ਆਰ ਐਸ ਵਾਲਿਆਂ ਨੇ ਸਟੇਜ ਜਿਹੜੀ ਆ ਉਹ ਕਹਿੰਦੇ ਭ੍ਰਿਸ਼ਟ ਹੋ ਗਈ ਆ, ਛੂਤੀ ਗਈ ਆ, ਉਸਨੂੰ ਧੋ ਕੇ ਜਾਂ ਮੰਤਰ ਮੁੰਤਰ ਪੜ੍ਹ ਕੇ ਤੇ ਉਸਨੂੰ ਸੁੱਚਾ ਕੀਤਾ
0: ਜੀ।
1: ਇਵੇਂ ਹੀ ਇਸਲਾਮਿਕ ਕੇਂਦਰ ਮੱਕੇ ਵਿੱਚ ਕੋਈ ਗੈਰ ਮੁਸਲਿਮ ਜਾ ਹੀ ਨਹੀਂ ਸਕਦਾ
0: ਜੀ,
1: ਜਿਸ ਤਰ੍ਹਾਂ ਹਿੰਦੂ ਮੰਦਰਾਂ 'ਚ ਸ਼ੂਦਰ ਨਹੀਂ ਜਾ ਸਕਦਾ
0: ਜੀ,
1: ਇਸੇ ਤਰ੍ਹਾਂ ਇਸਲਾਮ ਦੇ ਕਾਬੇ ਵਿੱਚ ਵੀ ਕੋਈ ਗੈਰ ਮੁਸਲਿਮ ਨਹੀਂ ਜਾ ਸਕਦਾ
0: ਜੀ।
1: ਹੁਣ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ, ਹੋ ਸਕਦਾ ਜਲੇ ਵੀ ਜਾਂਦੇ ਹੋ
0: ਵੀਰ ਜੀ। ਇਸ ਤਰ੍ਹਾਂ ਹੈ ਕਿ ਆਪ ਜਦੋਂ ਤੁਸੀਂ ਮੁਕੰਮਲ ਕਰ ਲਿਆ, ਮੈਂ ਇਸ 'ਤੇ ਜ਼ਰੂਰ ਥੋੜ੍ਹਾ ਜਿਹਾ ਇੱਕ ਪੈਰਾ ਬੋਲਾਂਗਾ।
1: ਚਲੋ ਫਿਰ ਬਾਅਦ 'ਚ ਬੋਲ,
0: ਅਤੇ ਤੁਸੀਂ ਪਹਿਲਾਂ ਇਸ ਨੂੰ ਕੰਟੀਨਿਊ ਕਰ ਲਓ।
1: ਅਤੇ ਆਪਾਂ ਗੱਲ ਕਰ ਰਹੇ ਸੀ ਇਵੇਂ ਹੀ ਇਸਲਾਮ ਕੇਂਦਰ ਮੱਕੇ ਵਿੱਚ ਕੋਈ ਗੈਰ ਮੁਸਲਿਮ ਨਹੀਂ ਜਾ ਸਕਦਾ
0: ਜੀ,
1: ਅਤੇ ਉਹ ਗੈਰ ਮੁਸਲਿਮ ਨੂੰ ਕਾਫਰ ਆਖਦੇ ਹਨ
0: ਜੀ,
1: ਅਤੇ ਹਿੰਦੂ ਜਿਹੜੇ ਉਹ ਉਹਨਾਂ ਨੂੰ ਮਲੇਸ਼ ਕਹਿੰਦੇ ਆ
0: ਜੀ।
1: ਸਿੱਖ ਗੁਰਦੁਆਰਿਆਂ ਦੇ ਦਰਵਾਜ਼ੇ ਸਭ ਵਾਸਤੇ ਖੁੱਲ੍ਹੇ ਆ
0: ਜੀ,
1: ਭਾਵੇਂ ਕਿਵੇਂ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਾਰੇ ਧਰਮ ਬਰਾਬਰ ਹਨ
0: ਜੀ।
1: ਜੇ ਬਰਾਬਰ ਨੇ ਤਾਂ ਫਿਰ ਮੰਦਰ ਸ਼ੂਦਰ ਕਿਉਂ ਨਹੀਂ ਜਾ ਸਕਦਾ
0: ਜੀ,
1: ਜੇ ਬਰਾਬਰ ਨੇ ਤਾਂ ਫਿਰ ਮੱਕੇ ਵਿੱਚ ਜਾਂ ਮਸਜਿਦ ਦੇ ਵਿੱਚ ਗੈਰ ਮੁਸਲਿਮ ਕਿਉਂ ਨਹੀਂ ਜਾ ਸਕਦਾ
0: ਜੀ।
1: ऐसा कहन जा मनन वाले जरा ठंडे दिल दिमाग ना सोचनगे। हाँ, ये वखरी गल है कि सानू सब दा वध तो वध सत्कार करना चाहिदा है
0: जी,
1: ना के नरादर
0: जी।
1: पर सार्थक तर्क दे आधार ते विचार चर्चा तो की जा सकती है ना।
0: बिल्कुल,
1: बाबा नानक विचार चर्चा करन गया सी और उत्थे मत्थे टेकन थोड़ा गया है मंदिरां च।
0: बिल्कुल,
1: सिद्धां दे कोल गया है ते सिद्धां दे नाल गोष्ट कीती है
0: जी।
1: ये गुरबाणी दे विच साडे कोल इस गल दा सबूत हैगा
0: जी जी।
1: बाबे नानक ने फरमाया, जब लग दुनिया रहिए नानक के सुनिए किस कहिए।
0: बिल्कुल,
1: जिन्ना चिर असीं दुनिया च रहना किसे दा किसे नूं कुछ कहना भी है ते दूजे दा सुनना भी है।
0: बिल्कुल,
1: ਤੇ ਗੁਰੂ ਸਾਹਿਬ ਨੇ ਇੱਥੋਂ ਤੱਕ ਵੀ ਕਿਹਾ ਹੈਗਾ ਵੀ ਵਿਚਾਰ ਵਟਾਂਦਰਾ ਕਰਦਿਆਂ ਇੱਕ ਦੂਜੇ ਦੇ ਸਿਰ ਨਾ ਪਾੜੋ
0: ਜੀ,
1: ਰੋਸ ਨਾ ਕੀਜੇ ਉੱਤਰ ਦੀਜੇ
0: ਜੀ,
1: ਗੁੱਸਾ ਨਾ ਕਰੋ ਸਗੋਂ ਜਿੰਨਾ ਤੁਹਾਨੂੰ ਪਤਾ ਹੈਗਾ ਉਸ ਹਿਸਾਬ ਨਾਲ ਜਵਾਬ ਦਿਓ
0: ਜੀ।
1: ਉਹ ਅੱਖਾਂ ਮੀਟ ਕੇ ਜਾਂ ਕਿਸੇ ਕਹੇ ਕਹਾਏ ਨਹੀਂ ਕਹੀ ਜਾਣਾ ਚਾਹੀਦਾ ਕਿ ਸਰਵ ਧਰਮ ਬਰਾਬਰ ਹਨ
0: ਜੀ।
1: ਇਹ ਜਥਾਰਥ ਨਹੀਂ ਸਗੋਂ ਸੱਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ
0: ਜੀ।
1: ਹਾਂ, ਇਨਸਾਨੀਅਤ ਦੇ ਤੌਰ ਤੇ
0: ਜੀ
1: ਸਾਰੀ ਦੁਨੀਆ ਦਾ ਸੱਚ ਧਰਮ ਇੱਕ ਹੀ ਹੈ
0: ਜੀ।
1: ਤੇ ਉਹ ਗੁਰੂ ਸਾਹਿਬ ਨੇ ਸਾਨੂੰ ਦ੍ਰਿੜ ਕਰਾਇਆ ਗੁਰਬਾਣੀ ਦੇ ਵਿੱਚ, ਇੱਕੋ ਧਰਮ ਦ੍ਰਿੜੇ ਸੱਚ ਕੋਈ
0: ਜੀ,
1: ਗੁਰਮਤ ਪੂਰਾ ਜੁਗ ਜੁਗ ਹੋਈ
0: ਜੀ,
1: ਜੁਗ ਜੁਗ ਸੋਈ
0: ਜੀ।
1: ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1188 ਤੇ ਅੰਕਿਤ ਆ
0: ਜੀ,
1: ਕਿ ਦੁਨੀਆਂ ਦਾ ਧਰਮ ਇੱਕ ਹੀ ਹੈ। ਇੱਥੇ ਧਰਮ ਦੇ ਮੰਮੇ ਨੂੰ ਔਂਕੜਿਆ
0: ਜੀ,
1: ਗੁਰਬਾਣੀ ਵਿਆਕਰਨ ਦੇ ਅਨੁਸਾਰ ਇੱਕ ਹੀ ਆ
0: ਜੀ ਜੀ।
1: ਇੱਕੋ ਵੀ ਪਹਿਲਾਂ ਕਹਿਤਾ, ਫਿਰ ਧਰਮ ਦੇ ਮੰਮੇ ਨੂੰ ਵੀ ਔਂਕੜਿਆ
0: ਜੀ ਜੀ।
1: ਇੱਕੋ ਧਰਮ, ਉਹ ਕਿਹੜਾ ਧਰਮ ਹੈ ਜਿਹੜਾ ਇੱਕੋ ਆ
0: ਜੀ,
1: ਉਹ ਸਰਬਨਿਵਾਸੀ ਆ
0: ਜੀ।
1: ਦ੍ਰਿੜ ਸੱਚ ਕੋਈ, ਪਰ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਦ੍ਰਿੜ ਕਰਦਾ
0: ਜੀ।
1: ਕੋਈ ਵਿਰਲਾ ਗੁਰਮਤ ਚੱਲੇ ਜੀਓ
0: ਜੀ,
1: ਗੁਰਮਤ ਪੂਰਾ ਜੁਗ ਜੁਗ ਸੋਈ
0: ਜੀ।
1: ਉਹ ਹਰ ਵੇਲੇ ਹੀ ਗੁਰੂ ਦੀ ਮੱਤ ਦੇ ਅਨੁਸਾਰ
0: ਜੀ
1: ਇਹ ਦਰਸਾਉਂਦਾ ਹੈ ਕਿ ਉਹ ਪੂਰਾ ਹੈ ਜਿਹੜਾ ਉਹ ਧਰਮ ਅਧੂਰਾ ਨਹੀਂ ਹੈ।
2: ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਟਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
3: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
2: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे काम कराने की जानकारी लई एग्जोटिक एक्सटीरियर्स ग्रुप नू कॉल कर सकते हो 403-710-0007 403-710-0007। प्रोग्राम का यह हिस्सा खालसा कलेक्शन के सहयोग नाल पहुंचाया जा रहा है। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
0: ਜਦੋਂ ਆਪਾਂ ਇਸ ਦਾ ਜ਼ਿਕਰ ਕਰਦੇ ਹਾਂ, ਜਦੋਂ ਜ਼ਿਕਰ ਕਰਦੇ ਹਾਂ ਕਿ ਧਰਮ ਸ਼ਬਦ ਆਮ ਬੋਲਚਾਲ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਸੁਣਿਆ ਹੋਣਾ ਕਿ ਜਦੋਂ ਸਾਡੇ ਬਜ਼ੁਰਗ ਕਸਮ ਖਾਂਦੇ ਹੁੰਦੇ ਸੀ, ਧਰਮ ਨਾਲ ਇਹ ਕੰਮ ਮੈਂ ਨਹੀਂ ਕੀਤਾ।
1: ਹਾਂਜੀ ਹਾਂਜੀ, ਅਜੇ ਵੀ
0: ਉੱਥੇ ਧਰਮ ਦਾ ਅਰਥ ਮਜ਼ਹਬ ਨਹੀਂ ਆ
1: ਨਾ,
0: ਉੱਥੇ ਧਰਮ ਦਾ ਮਤਲਬ ਕੋਈ ਅਕੀਦਾ ਨਹੀਂ ਹੈ ਜਿਹੜਾ ਆਪਾਂ ਸਿੱਖਇਜ਼ਮ, ਇਸਲਾਮ, ਹਿੰਦੂਇਜ਼ਮ ਜਾਂ ਉਹਨਾਂ ਦਾ ਕੋਈ, ਉੱਥੇ ਧਰਮ ਦਾ ਮਤਲਬ ਹੈ ਪ੍ਰਿੰਸੀਪਲਸ, ਅਸੂਲ।
1: ਹਾਂਜੀ ਹਾਂਜੀ।
0: ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਹ ਕਹਿੰਦੇ ਆ ਕਿ ਜਦੋਂ ਉਹਨਾਂ ਤੇ ਸਵਾਲ ਆਉਂਦਾ ਕਿ ਸ੍ਰਿਸ਼ਟੀ ਦਾ ਆਧਾਰ ਕੀ ਹੈ, ਜਦੋਂ ਇਸ ਗੱਲ ਨੂੰ ਰੱਦ ਕਰਦੇ ਆ ਕਿ ਕੋਈ ਬਲਦ ਹੈ ਤੇ ਬਲਦ ਦੇ ਸਿੰਘ ਦੇ ਉੱਪਰ ਧਰਤੀ ਟਿੱਕੀ ਹੋਈ ਆ, ਤੇ ਗੁਰੂ ਸਾਹਿਬ ਉੱਥੇ ਕਹਿੰਦੇ ਆ ਤੌਲ ਧਰਮ ਦਇਆ ਕਾ ਪੂਤ,
1: ਧਰਮ ਦੇ ਆਸਰੇ ਖੜੀ,
0: ਯਾਨੀ ਕਿ ਧਰਮ ਦੇ ਉੱਥੇ ਧਰਮ ਜਿਹੜੇ ਆ ਪ੍ਰਿੰਸੀਪਲਸ, ਲਾਜ਼ ਆਫ ਕਾਸਮਾਸ,
1: ਹਾਂਜੀ ਹਾਂਜੀ,
0: ਜਿਸ ਨੂੰ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਵੀ ਸਾਰੀਆਂ ਹੀ ਉਹਨਾਂ ਕਰਮਕਾਂਡ ਨੂੰ ਰੱਦ ਕਰਕੇ ਜਦੋਂ ਸਵਾਲ ਕਰਦੇ ਆ ਕਿ ਉਹ ਸਚਿਆਰਾ ਹੋਈ ਹੈ, ਕੂੜਾ ਟੁੱਟਾ ਪਾਲ, ਤੇ ਆਪ ਹੀ ਸਾਨੂੰ ਜਵਾਬ ਦੇ ਕੇ ਸਮਝਾਉਂਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜਿਹੜੇ ਵਿਧਾਨ ਸ੍ਰਿਸ਼ਟੀ ਦੇ ਹੈਗੇ ਆ, ਜਿਹੜੇ ਲਾਜ਼ ਆਫ ਕਾਸਮਾਸ ਨੇ, ਜਿਹੜਾ ਹੁਕਮ ਹੈ, ਨਿਯਮ ਹੈ, ਉਸ ਦੇ ਅਨੁਸਾਰ ਜੀਵਨ ਬਿਤਾਉਣ ਦੇ ਨਾਲ ਹੀ ਮਨੁੱਖ ਸਚਿਆਰਾ ਪਾਉ, ਗਾਡ ਨਹੀਂ ਗਾਡ ਲਾਈਕ ਹੋ ਜਾਏਗਾ, ਰੱਬ ਵਰਗਾ, ਕਿਉਂਕਿ ਰੱਬ ਦੀ ਡੈਫੀਨੇਸ਼ਨ ਵੀ ਮੂਲ ਮੰਤਰ ਦੇ ਵਿੱਚ ਗੁਰੂ ਸਾਹਿਬ ਨੇ ਗੁਣਾਂ ਦੀ ਦਿੱਤੀ ਹੋਈ ਹੈ, ਉਹ ਵੀ ਭਾਵਾਚਕ, ਇਕੋਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਤੇ ਜਿਸ ਦੇ ਅੰਦਰ ਉਹ ਗੁਣ ਆ ਗਏ, ਉਹ ਗੁਣ ਉਸੇ ਦੇ ਅੰਦਰ ਆਉਣਗੇ ਜਿਹੜਾ ਲਾਜ਼ ਆਫ ਕਾਸਮਾਸ ਦੇ ਅਨੁਸਾਰ ਚੱਲੇਗਾ। ਸੋ ਉਸ ਨੂੰ ਗੁਰਮਤ ਨੇ ਧਰਮ ਕਿਹਾ। ਹੁਣ ਮੈਂ ਬਾਕੀ ਜਿਹੜਾ ਅਸੀਂ ਕੁਛ ਟਰਾਂਸਲੇਸ਼ਨ ਕਰਦੇ ਹਾਂ ਧਰਮ ਨੂੰ, ਅਸੀਂ ਜਦੋਂ ਰਿਲੀਜਨ ਟਰਾਂਸਲੇਸ਼ਨ ਕਰਦੇ ਹਾਂ ਉਹ ਗਲਤ ਹੈ। ਰਿਲੀਜਨ ਇੱਕ ਧਾਰਨਾ ਹੈ ਜਾਂ ਤੁਸੀਂ ਹੁਣ ਲਫ਼ਜ਼ ਵਰਤਿਆ ਮਤ, ਮਤ ਤੁਸੀਂ ਸ਼ਬਦ ਵਰਤਿਆ, ਇੱਕ ਸਕੂਲ ਆਫ ਥਾਟ, ਵਿਚਾਰਧਾਰਾ, ਜਾਂ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਜਿਹੜੇ ਉਹਨਾਂ ਦੇ ਮਾਰਗ ਤੇ ਤੁਰਨ ਲੱਗੇ ਉਹਨਾਂ ਨੂੰ ਕਿਹਾ ਨਾਨਕ ਪੰਥੀ।
1: ਹਾਂਜੀ,
0: ਉਸੇ ਤਰ੍ਹਾਂ ਭਗਤ ਸਾਹਿਬਾਨ ਦੇ ਨਾਂ ਨਾਲ ਵੀ ਜੁੜਦਾ ਸੀ ਕਬੀਰ ਪੰਥੀ।
1: ਹਾਂਜੀ,
0: ਇਸੇ ਤਰ੍ਹਾਂ ਰਵਿਦਾਸ ਪੰਥੀ, ਜਿਸ ਜਿਸ ਭਗਤ ਦਾ ਵੀ ਆਪਣਾ ਜਿੰਨਾ ਦਾਇਰਾ ਸੀ, ਉਹਨਾਂ ਦੇ ਜਿਹੜੇ ਫਾਲੋਅਰ ਸੀ, ਉਹਨਾਂ ਨੂੰ ਇਹ ਕਹਿੰਦਾ ਸੀ ਕਿ ਉਸ ਮਾਰਗ ਤੇ ਤੁਰ ਰਹੇ ਨੇ ਜਿਹੜਾ ਉਹਨਾਂ ਨੇ ਦੱਸਿਆ, ਜ਼ਿੰਦਗੀ ਦਾ ਮਾਰਗ
1: ਕਿੰਨਾ ਆਪਾਂ ਅੱਜ ਕਹਿਣੋ ਹਟ ਗਏ ਵੀ ਅਸੀਂ ਨਾਨਕ ਪੰਥੀ ਹਾਂ
0: ਜੀ। ਮੈਂ ਉਹੀ ਮਤਲਬ ਉਹੀ ਚੀਜ਼ ਮੈਂ ਜਿਹੜੀ ਆ ਉਸ ਨੂੰ ਤੁਸੀਂ ਅਗਲੇ ਪ੍ਰੋਗਰਾਮ ਵਿੱਚ ਵੀ ਇਸ 'ਤੇ ਐਲਾਬਰੇਟ ਕਰ ਸਕਦੇ ਹੋ।
1: ਅੱਛਾ ਅੱਛਾ।
0: ਹੁਣ ਬੌਧ ਧਰਮ ਹੈ, ਬੌਧ ਧਰਮ ਅਸੀਂ ਬਣਾ ਲਿਆ, ਉਹਨਾਂ ਨੇ ਇਸ ਨੂੰ ਕਿਹਾ ਸੀ ਅਸ਼ਟ ਮਾਰਗ, ਅੱਠ ਪ੍ਰਿੰਸੀਪਲਸ ਨੇ ਉਹਨਾਂ ਦੇ।
1: ਕਿਹਨਾਂ ਦੇ?
0: ਬੌਧ ਧਰਮ ਦੇ, ਜਿਹਨਾਂ 'ਚ ਪ੍ਰਮੁੱਖ ਹੈ ਜੀਓ ਜੀਨੇ ਦੋ, ਠੀਕ ਆ। ਉਹ ਅਸ਼ਟ ਮਾਰਗ ਸੀ, ਹੌਲੀ ਹੌਲੀ ਅਸੀਂ ਉਸਨੂੰ ਧਰਮ ਬਣਾ ਦਿੱਤਾ ਕਿਉਂਕਿ ਬੁੱਧ ਨੇ ਉਸਨੂੰ ਚਲਾਇਆ ਅਤੇ ਮਹਾਤਮਾ ਬੁੱਧ ਨੇ, ਅਸੀਂ ਇਸ ਕਰਕੇ ਉਸਨੂੰ ਬੋਧ, ਬੁੱਧ ਜਿਹੜਾ ਹੈ ਉਹ ਇੰਟਲੈਕਚੁਅਲਿਟੀ ਦਾ ਕੰਸੈਪਟ ਹੈ।
1: ਹਾਂਜੀ ਹਾਂਜੀ।
0: ਅਕਲ, ਸਿਧਾਰਥ ਨੇ, ਸਿਧਾਰਥ ਨੇ ਉਸਨੂੰ, ਮਹਾਨ ਸ਼ਖਸੀਅਤ ਹੋਏ ਨੇ ਜਿਸ ਨੇ, ਕਿਉਂਕਿ ਇਕਬਾਲ ਵੀ ਉਹਦਾ ਉਹਨਾਂ ਦਾ ਜ਼ਿਕਰ ਕਰਦਾ, ਉਹ ਜਦੋਂ ਕਹਿੰਦਾ ਨਾ ਜਿਹੜੀ ਕਵਿਤਾ ਹੈ ਉਹਦੀ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਕਰਦਾ, ਉਹ ਕਹਿੰਦਾ ਕੌਮ ਨੇ ਸੰਦੇਸ਼ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਪਹਿਚਾਨੀ ਨਾ ਆਪਣੇ ਗੌਹਰੇ ਸਦਾਨ ਕੀ। ਭਾਰਤ ਦੇ ਬਾਰੇ ਕਹਿੰਦਾ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ ਥਾ, ਹਿੰਦ ਕੋ ਲੇਕਿਨ ਖਿਆਲੀ ਫਲਸਫੇ ਪੇ ਨਾਜ ਥਾ, ਫਿਰ ਉੱਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਗੁਰੂ ਨਾਨਕ ਪਾਤਸ਼ਾਹ ਬਾਰੇ ਉਸ ਕਵਿਤਾ ਦਾ ਨਾਂ ਹੀ ਹੈ ਗੌਤਮ ਵਾ ਨਾਨਕ, ਯਾਨੀ ਕਿ ਉਹ ਵੀ ਮੰਨਦੇ ਆ ਕਿ ਉਹ ਜਿਹੜੀ ਸੁਤੰਤਰਤਾ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਕੇ ਇਨਸਾਨੀਅਤ ਦੀ ਬਰਾਬਰੀ ਦੀ ਜਿਹੜੀ ਲਹਿਰ ਆ ਉਹ ਭਾਰਤ ਵਿੱਚ ਉਸ ਸਮੇਂ ਵੀ ਆਈ ਹੈ। ਹੁਣ ਉਹ ਜਿਹੜਾ ਸੀ ਉਹਨਾਂ ਦਾ ਵੀ ਜੀ
1: ਬੁੱਧ ਜਿਹੜਾ ਉਹ ਵੀ ਇੱਕ ਕੁਦਰਤ ਨੂੰ ਮਾਨਤਾ

0: ਦੇਖੋ ਇੱਥੇ ਅਮਰੀਕਾ ਦੇ ਵਿੱਚ ਸਕੂਲਾਂ ਦੇ ਵਿੱਚ ਕੋਈ ਵੀ ਧਰਮ ਤੁਸੀਂ ਪੜ੍ਹਾ ਨਹੀਂ ਸਕਦੇ
1: ਜੀ,
0: ਕਿਉਂਕਿ ਜੇ ਤੁਸੀਂ ਇੱਕ ਨੂੰ ਪੜ੍ਹਾਓਗੇ ਤੇ ਦੂਜਾ ਜਿਹੜਾ ਉਹਦੇ ਨਾਲ ਨਫ਼ਰਤ ਹੋਏਗੀ।
1: ਬਿਲਕੁਲ,
0: ਇਸ ਕਰਕੇ ਉਹ ਕਹਿੰਦੇ ਵੀ ਇਹ ਤੁਹਾਡੇ ਆਪੋ ਆਪਣੇ ਰਸਤੇ ਹੈਗੇ ਆ, ਤੁਸੀਂ ਇਹਦੀ ਪ੍ਰੈਕਟਿਸ ਕਰ ਸਕਦੇ, ਤੁਹਾਨੂੰ ਖੋਲਿਆ
1: ਜੀ,
0: ਪਰ ਤੁਸੀਂ ਸਾਰਿਆਂ ਦੇ ਉੱਪਰ ਜਾਂ ਸਕੂਲਾਂ ਦੇ ਵਿੱਚ ਕਿਸੇ ਨੂੰ ਥੋਪ ਨਹੀਂ ਸਕਦੇ।
1: ਜਿਹੜੇ ਜਿਹੜਾ ਅਸੀਂ ਹੁਣ ਜਿਸ ਨੂੰ ਧਰਮ ਦੇ ਅਰਥ ਲੈ ਰਹੇ ਹਾਂ ਨਾ, ਜਿਸ ਨੂੰ ਆਪਾਂ ਕਹਿ ਰਹੇ ਹਾਂ ਕਿ ਬਈ ਜਿਹੜੀ ਜੀਵਨ ਜਾਂਚ ਆ, ਉਹ ਕਹਿੰਦੇ ਤੁਸੀਂ ਆਪਣੇ ਆਪਣੇ ਤੁਹਾਡਾ ਇੰਡੀਵਿਜੁਅਲ ਆ।
0: ਹਾਂਜੀ ਹਾਂਜੀ,
1: ਜਿਹੜਾ ਸਮੂਹਕ ਤੌਰ ਤੇ ਉਹ ਜਿਹੜਾ ਹੈ ਉਹ ਸਮਾਜ ਦਾ ਜਿਹੜੇ ਲਾਜ਼ ਹੈ, ਮਤਲਬ ਜਿਹੜੇ ਬਣੇ ਹੋਏ ਨੇ ਸਮਾਜ ਦੇ ਆਪਣੇ ਨਿਯਮ ਨੇ, ਉਹ ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ।
0: ਮੈਨੂੰ ਮੇਰਾ ਵੀ ਕਈ ਇਸਲਾਮਿਕ ਮੁਲਕਾਂ ਦੇ ਵਿੱਚ ਇਹ ਨਹੀਂ ਹੈਗਾ।
1: ਦੇਖੋ ਵੀਰ ਜੀ, ਗੱਲ ਇਹ ਨਾ ਕਿ ਉਹਨਾਂ ਦਾ ਮੈਂ ਉਹੀ ਗੱਲ ਕੀਤੀ ਆ ਕਿ ਅਕੀਦਾ, ਜਿਸ ਨੂੰ ਅਸੀਂ ਬਿਲੀਫ ਕਹਿੰਦੇ ਹਾਂ, ਜਿਸ ਨੂੰ ਅਸੀਂ ਫੇਥ ਕਹਿੰਦੇ ਹਾਂ,
0: ਹਾਂਜੀ ਹਾਂਜੀ,
1: ਉਹ ਜਿਹੜਾ ਹੈ ਉਹਨਾਂ ਦਾ, ਕਿਉਂਕਿ ਟੈਕਨੀਕਲੀ ਜਿਸ ਤਰ੍ਹਾਂ ਹੁਣ ਆਪਾਂ ਇਹ ਗੱਲ ਕੀਤੀ ਆ ਨਾ ਕਿ ਉੱਥੇ ਇਹ ਚੀਜ਼ ਆ, ਉੱਥੇ ਇਹ ਚੀਜ਼ ਆ, ਟੈਕਨੀਕਲੀ ਜਿਸ ਤਰ੍ਹਾਂ ਅੱਜ ਵੀ ਜੇ ਕੋਈ ਸਾਡੇ ਸਿੱਖ ਵੇ ਆਫ ਲਾਈਫ ਦੀ ਨੂੰ ਕੋਈ ਬਾਹਰਲੀ ਏਜੰਸੀ ਆ ਕੇ ਉਹਦਾ ਨਿਰੀਖਣ ਕਰੇ, ਉਹ ਸਾਨੂੰ ਉਹਨਾਂ ਧਰਮਾਂ ਤੋਂ, ਹਿੰਦੂਆਂ ਤੋਂ, ਇਸਲਾਮ ਤੋਂ ਵੱਖ ਨਹੀਂ ਕਰ ਸਕਦੀ, ਕਿਉਂਕਿ ਸਾਡੀਆਂ ਸਾਰੀਆਂ ਜਿਹੜੀਆਂ ਰਵਾਇਤ ਨੇ, ਜਿਹੜੀਆਂ ਰੀਤਾਂ ਨੇ, ਉਹਨਾਂ ਦੇ ਵਿੱਚ ਉਹ ਸਾਰਾ ਕੁਝ ਰਲਗੜ ਹੋਇਆ ਹੋਇਆ।
0: ਰੀਤੋ ਰਿਵਾਜ ਹੋਰ ਚੀਜ਼ ਹੈਗੀ ਆ, ਜਿਹੜੇ ਧਰਮ ਦੇ ਨਾਲ ਜਿਹੜੀਆਂ ਕਰਮ ਕਾਂਡ ਜੋੜ ਦਿੰਦੇ ਆ, ਉਹ ਹੋਰ ਚੀਜ਼।
1: ਮੈਂ ਉਹੀ ਚੀਜ਼ ਕਹਿ ਰਿਹਾ ਨਾ, ਹੁਣ ਹਿੰਦੂ ਧਰਮ ਜਿਹੜਾ ਹੈ ਉਹ ਤਾਂ
0: ਸਾਰਿਆਂ ਦੇ ਵਿਆਹ ਧਰਮ, ਉਹਨਾਂ ਦਾ ਸ਼ਾਦੀਆਂ ਹੋ ਗਈਆਂ, ਮਰਨੇ ਪਰਨੇ ਹੋ ਗਏ।
1: ਦੇਖੋ ਹਿੰਦੂ ਧਰਮ ਦੇ ਵਿੱਚ ਜਿਹੜੇ ਸ਼ਾਸਤਰਾਂ ਦਾ ਅਧਿਐਨ ਕਰਦੇ ਆ, ਜਦੋਂ ਕਿਸੇ ਯੂਨੀਵਰਸਿਟੀ 'ਚ ਪੜ੍ਹਦੇ ਆ, ਉਹਨਾਂ ਨੂੰ ਸਪੈਸ਼ਲ, ਕਿਉਂਕਿ ਜਿਹੜਾ ਪਹਿਲਾ ਵੇਦ ਹੈ, ਵੇਦ ਦਾ ਨਾਂ ਹੀ ਕਰਮ ਕਾਂਡ ਹੈ, ਉਹ ਤੁਹਾਨੂੰ ਜੰਤਰਾਂ ਮੰਤਰਾਂ ਨਾਲ ਜੋੜਦਾ ਹੈ, ਅਤੇ ਉਹ ਬੜੇ ਫਖਰ ਨਾਲ ਜਦੋਂ ਡਿਗਰੀ ਲੈਂਦੇ ਆ, ਉਸ ਦੇ ਵਿੱਚ ਉਹ ਲਿਖਦੇ ਆ ਕਿ ਮੇਰੇ ਮੈਂ ਕਿਸ
0: ਵੇਦ ਕੀ ਪੁੱਤਰੀ ਸਿਮਰਤੇ ਭਾਈ ਸ਼ੰਕਰ ਜੈਵਰੀ ਲਹਿ ਆਈ
1: ਜੀ, ਇਹ ਤਾਂ ਗੁਰਬਾਣੀ ਕਹਿ ਰਹੀ ਆ ਨਾ, ਸੱਚਾਈ ਕਹਿ ਰਹੀ ਆ ਉਸ ਵੇਲੇ ਦੀ, ਕਿਉਂਕਿ ਉਹ ਵੱਖਰਾ ਪੰਥ ਸੀ। ਮੈਂ ਅੱਜ ਦੀ ਗੱਲ ਕਰ ਰਿਹਾ, ਕਿਉਂਕਿ ਅੱਜ ਅਸੀਂ ਵੀ 180 ਡਿਗਰੀ ਜਿਹੜਾ ਆ ਆਪਣੀ ਵਿਚਾਰਧਾਰਾ ਦੇ ਬਿਲਕੁਲ ਉਲਟ ਕੰਮ ਕਰ ਰਹੇ ਹਾਂ। ਮੈਂ ਹਿੰਦੂ ਧਰਮ ਦੀ ਗੱਲ ਕਰ ਰਿਹਾ ਸੀ, ਜਿਹੜੇ ਉਹਨਾਂ ਦੇ ਸ਼ਾਸਤਰ ਪੜ੍ਹਦੇ ਆ, ਇੱਥੇ ਵੀ ਜਿਹੜਾ ਪੁਜਾਰੀ ਇੱਥੇ ਇੱਕ ਮੰਦਰ ਦਾ ਹੈ, PhD ਉਹ ਆਪਣੇ ਧਰਮ ਦੇ ਵਿੱਚ, ਅਤੇ ਉਸਨੇ ਮੇਰੇ ਕੋਲੋਂ ਟਰਾਂਸਲੇਟ ਕਰਵਾਏ ਅੱਜ ਤੋਂ 15 ਸਾਲ ਪਹਿਲਾਂ ਡਾਕੂਮੈਂਟਸ, ਕਿਉਂਕਿ ਮੈਂ ਸਰਟੀਫਾਈਡ ਟਰਾਂਸਲੇਟਰ ਵੀ ਅਲਬਰਟਾ ਹੈਲਥ ਦੇ ਵਿੱਚ ਮੈਡੀਕਲ ਟਰਮਨੋਲੋਜਿਸਟ ਦੇ ਤੌਰ 'ਤੇ ਸੀ, ਅਤੇ ਉਹਦੀ ਡਿਗਰੀ ਦੇ ਵਿੱਚ ਸਪੈਸ਼ਲ ਇਹ ਲਿਖਿਆ ਸੀ ਕਿ ਸਪੈਸ਼ਲਿਸਟ ਇਨ ਕਰਮ ਕਾਂਡ, ਯਾਨੀ ਕਿ ਜਿਹੜੀਆਂ ਉਹ ਰੀਤੀ ਰਿਵਾਜਾਂ ਕਰਦੇ ਆ। ਹੁਣ ਅਸੀਂ ਕਰਮਕਾਂਡ ਨੂੰ ਨਿੰਦਦੇ ਹਾਂ, ਪਰ ਪ੍ਰੈਕਟੀਕਲੀ ਅਸੀਂ ਕਿਹੜਾ ਕਰਮਕਾਂਡ ਛੱਡਿਆ?
0: ਕੋਈ ਨਹੀਂ ਛੱਡਿਆ।
1: ਅੱਜ ਕੱਲ ਸੰਗਰਾਂਦ ਦਾ ਦਿਨ ਸੀ, ਅਸੀਂ ਸੰਗਰਾਂਦ ਨਹੀਂ ਮਨਾਉਂਦੇ, ਅਸੀਂ ਮਸਿਆ ਨਹੀਂ ਲਾਉਂਦੇ।
0: ਗੁਰਦੁਆਰਿਆਂ ਸੰਗਰਾਂਦ ਮਨਾਈ ਗਈ ਹੈ, ਗੁਰਦੁਆਰਿਆਂ 'ਚ,
1: ਗੁਰਦੁਆਰਿਆਂ ਦੇ ਵਿੱਚ ਮਨਾਉਣ ਤੋਂ ਬਾਅਦ ਉੱਥੇ ਸੰਤ ਬਾਬੇ ਵੀ ਕਹਿੰਦੇ ਆ ਮਸਿਆ ਨੂੰ ਨਹਾ ਕੇ ਆਇਓ, ਦਰਬਾਰ ਸਾਹਿਬ ਦੇ ਵਿੱਚ ਬਾਜ਼ਾਬਤਾ ਬੋਰਡ ਦੇ ਉੱਪਰ ਲਿਖਿਆ ਹੁੰਦਾ ਮਸਿਆ ਪੁੰਨਿਆ, ਕਿਉਂਕਿ ਉਹਨਾਂ ਦੀ ਮਾਰਕੀਟਿੰਗ ਆ, ਔਰ ਮਾਰਕੀਟਿੰਗ ਦੇ ਵਾਸਤੇ ਵਾਧੂ ਸੰਗਤ ਆਏਗੀ। ਹਾਂਜੀ,
0: ਜਦੋਂ ਕਾਬੇ ਚੋਂ ਕੁਫਰ ਉੱਠਦਾ ਤੇ ਫਿਰ ਕੋਈ
1: ਉਹ ਮਾਰਕੀਟਿੰਗ ਆ, ਔਰ ਮਾਰਕੀਟਿੰਗ ਦੇ ਵਾਸਤੇ ਸ਼੍ਰੋਮਣੀ ਕਮੇਟੀ ਦੀ ਗੋਲਕ ਵੱਧਦੀ ਆ ਉਸ ਦਿਨ।
0: ਹਾਂਜੀ,
1: ਤੁਸੀਂ ਦੇਖ ਲਓ ਦਰਬਾਰ ਸਾਹਿਬ ਵਿੱਚ ਮੱਸਿਆ ਤੇ ਪੁੰਨਿਆ ਨੂੰ ਕਿੰਨਾ ਰਸ਼ ਹੁੰਦਾ, ਕਿਉਂ ਹੁੰਦਾ?
0: ਦੇਖ ਲਓ,
1: ਕਿਉਂਕਿ ਉਸ ਗੱਲ ਨੂੰ, ਉਸ ਕਰਮ ਕਾਂਡ ਨੂੰ ਪ੍ਰਮੋਟ ਕੀਤਾ ਜਾਂਦਾ, ਤੇ ਪ੍ਰਮੋਟ ਕਾਹਦੇ ਲਈ ਕੀਤਾ ਜਾਂਦਾ? ਗੋਲਕ ਇਨਕਮ।
0: ਲੋਕ ਗੁਰਦੁਆਰੇ ਜ਼ਰੂਰ ਆਉਂਦੇ ਆ, ਪਰ ਉੱਥੋਂ ਸਿੱਖ ਕੇ ਨਹੀਂ ਜਾਂਦੇ। ਕੱਲ ਅਸੀਂ ਸਟਾਲ ਲਾਈ ਸੀ ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵਿਖੇ
1: ਜੀ,
0: ਤੇ ਉੱਥੇ ਭਾਈ ਰਣਜੀਤ ਸਿੰਘ ਆਏ ਸੀ ਢੱਡਰੀਆਂ ਵਾਲੇ, ਬਹੁਤ ਵੱਡਾ ਇਕੱਠ ਹੋਇਆ, ਉਹਨਾਂ ਦੇ ਫਾਲੋਅਰ ਥੋੜੇ ਜਿਹੇ ਹੁਣ ਪੜ੍ਹਨ ਲੱਗੇ ਹੋਏ ਆ, ਕਿਤਾਬਾਂ ਬਹੁਤ ਲੈ ਕੇ ਗਏ
1: ਜੀ,
0: ਪਰ ਉਹਨਾਂ ਚੋਂ ਇੱਕ ਬੀਬੀ ਉੱਥੇ ਸਾਡੇ ਨਾਲ ਗੱਲਬਾਤ ਕਰਨ ਲੱਗ ਗਈ
1: ਜੀ,
0: ਤੇ ਗੱਲ ਕਰਦਿਆਂ ਕਰਦਿਆਂ ਹਰਸਿਮਰਤ ਨੇ ਉਹਨੂੰ ਬਹੁਤ ਸਾਰੀ ਗੁਰਬਾਣੀ ਸੁਣਾਤੀ ਜ਼ਬਾਨੀ।

0: ਜੀ
1: ਤੇ ਗੱਲ ਧਰਮ ਬਾਰੇ ਚੱਲ ਰਹੀ ਸੀ, ਗੁਰਬਾਣੀ ਬਾਰੇ ਚੱਲ ਰਹੀ ਸੀ।
0: ਜੀ
1: ਤੇ ਮੈਂ ਉਹਨਾਂ ਨੂੰ ਦੂਜਾ ਪੁੱਛ ਲਿਆ ਵੀ ਤੁਸੀਂ ਮੰਗ ਰਹੇ ਹੈਗੇ ਆ ਤੇ ਦੂਜਾ ਗੁਰਬਾਣੀ ਦੀਆਂ ਪੋਥੀਆਂ ਮੰਗ ਰਹੇ ਸੀ,
0: ਜੀ
1: ਤੇ ਮੈਂ ਕਿਹਾ ਵੀ ਤੁਹਾਨੂੰ ਤੁਸੀਂ ਜਪਜੀ ਸਾਹਿਬ ਦੇ ਅਰਥ ਪੜ੍ਹ ਲਿਆ?
0: ਜੀ
1: ਤੇ ਉਹ ਕਹਿੰਦੀ ਦੂਜਾ ਮੈਨੂੰ ਜਪਜੀ ਸਾਹਿਬ ਦਾ ਪਤਾ ਹੈ, ਉਹ ਦੂਜਾ ਉੱਥੇ ਲਿਖਿਆ ਹੋਇਆ ਵੀ ਸ੍ਰਿਸ਼ਟੀ ਬ੍ਰਹਮਾ ਨੇ ਪੈਦਾ ਕੀਤੀ, ਤੇ
0: ਜੀ
1: ਜਿਹੜਾ ਆਪਣਾ ਬ੍ਰਹਮਾ ਨੇ ਪੈਦਾ ਕੀਤੀ ਤੇ ਵਿਸ਼ਨੂੰ ਜਿਹੜਾ ਉਹ ਸ੍ਰਿਸ਼ਟੀ ਨੂੰ ਪਾਲ ਰਿਹਾ ਤੇ ਸ਼ਿਵਜੀ ਲੋਕਾਂ ਨੂੰ ਮਾਰ ਰਿਹਾ ਹੈਗਾ।
0: ਜੀ
1: ਤੇ
0: ਉਹਨੇ ਉਹੀ ਆ
1: ਇਹ
0: ਨਾ,
1: ਲੋਕਾਂ ਨੇ ਸਿੱਖਿਆ।
0: ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ।
1: ਹਾਂਜੀ, ਏਕਾ ਮਾਈ ਜੁਗਤ ਵਿਆਹੀ, ਮੈਨੂੰ ਇਹ
0: ਅੱਛਾ
1: ਪੰਕਤੀ ਪੜ੍ਹ ਕੇ ਸੁਣਾਤੀ।
0: ਅੱਛਾ ਉੱਥੇ ਉੱਥੇ ਮੈਨਸ਼ਨ ਹੀ ਨਹੀਂ ਆ ਕਿ ਉਹ ਚੇਲਿਆਂ ਦੇ ਨਾਂ।
1: ਹਾਂਜੀ ਹਾਂਜੀ,
0: ਫਿਰ ਵੀ ਸਿੱਧਾਂ ਦੀ ਉਸ ਗੱਲ ਦਾ ਜਵਾਬ ਦੇਣ ਦਿਆਂ ਗੁਰੂ ਸਾਹਿਬ ਇਹ ਕਹਿੰਦੇ ਆ ਇਹ ਉਹਨਾਂ ਦੀ ਦਲੀਲ ਆ, ਗੁਰੂ ਸਾਹਿਬ ਦੀ ਨਹੀਂ ਆ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ।
1: ਹਾਂਜੀ ਇਹ ਗੱਲ ਸਮਝਾਈ ਤੇ ਮੈਂ ਉਹਨੂੰ ਫਿਰ ਬੀਬੀ ਨੂੰ ਕਿਹਾ ਵੀ ਦੂਜਾ ਜਿਹੜਾ ਸਾਰੀ ਸ੍ਰਿਸ਼ਟੀ ਆ ਉਹਦਾ ਕਰਤਾ ਪਰਮਾਤਮਾ ਹੈ
0: ਜੀ,
1: ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ
0: ਜੀ।
1: ਤੇ ਸਾਜਣ ਵਾਲਾ, ਪਾਲਣ ਵਾਲਾ ਤੇ ਲੈਤਾ ਕਰਨ ਵਾਲਾ ਉਹ ਆਪ ਹੀ ਆ।
0: ਪਰ ਇਸੇ ਪੌੜੀ ਦੇ ਵਿੱਚ ਅਗਲੀ ਪੰਕਤੀ ਚ ਗੁਰੂ ਸਾਹਿਬ ਖੰਡਨ ਕਰ ਰਹੇ ਨਾ, ਉਹ ਵੇਖੇ ਜਿਉ ਪਾਵੇ ਤਿਵੇਂ ਚਲਾਵੇ, ਜਿਉ ਹੋਵੇ ਫਰਮਾਨ।
1: ਹਾਂਜੀ ਹਾਂਜੀ,
0: ਉਹ ਵੇਖੇ ਉਹਨਾਂ ਨਦਰ ਨਾ ਆਵੇ, ਬਹੁਤਾ ਵਿੜਨ ਆਦੇਸ਼ ਤਿਸੇ ਆਦੇਸ਼ ਅਨੀਲ ਅਨਾਦ ਅਨਾਹਤ ਜੁਗ ਜੁਗ। ਇੱਥੇ ਤਾਂ ਸਪਸ਼ਟ ਹੋ ਗਿਆ ਸਾਰਾ ਕੁਛ।
1: ਹਾਂਜੀ ਚਲੋ ਆਪਾਂ ਹੁਣ ਇੱਥੇ ਸਮਾਪਤੀ ਕਰਦੇ ਹਾਂ
0: ਜੀ।
1: ਸੋ ਰੱਬ ਨੂੰ ਯਾਦ ਰੱਖਣਾ, ਚੰਗੇ ਕੰਮ ਕਰਨੇ ਹੀ ਸਰਵ ਸ੍ਰੇਸ਼ਟ ਅਤੇ ਸਰਵ ਸਾਂਝਾ ਧਰਮ।
0: ਮੈਂ ਇੱਕ ਟਿੱਪਣੀ ਵਾਲੇ ਨੂੰ ਐਡ ਹੋਰ ਕਰਾਂਗਾ ਕਿ ਓਰਿਜਨਲੀ ਜਿਹੜਾ ਧਰਮਾਂ ਦਾ ਮਨੋਰਥ ਸੀ, ਜਿਸ ਨੂੰ ਵੇ ਆਫ ਲਾਈਫ ਸੀ, ਮਨੁੱਖ ਨੂੰ ਚੰਗਾ ਬਣਾਉਣਾ ਸੀ, ਹਰ ਇੱਕ ਮਨੁੱਖ ਨੇ ਜਦੋਂ ਕੋਈ ਵੀ ਧਰਮ ਇੰਸਟੀਟਿਊਸ਼ਨਲਾਈਜ਼ ਹੋਇਆ ਨਾ, ਨਾ ਤੇ ਵਿਚਾਰਧਾਰਾ ਇਬਰਾਹਿਮ ਦੀ ਗਲਤ ਸੀ, ਨਾ ਮੁਹੰਮਦ ਦੀ ਗਲਤ ਸੀ, ਨਾ ਕਿਸੇ ਭਾਰਤੀ ਮਹਾਂਪੁਰਸ਼ ਦੀ ਗਲਤ ਸੀ। ਜਦੋਂ ਅਸੀਂ ਉਸਨੂੰ ਇੰਪਲੀਮੈਂਟ ਕੀਤਾ ਤੇ ਆਪਣੇ ਮਕਸਦ ਦੇ ਮੁਤਾਬਕ ਇੰਟਰਪ੍ਰੈਟ ਕੀਤਾ, ਉਹ ਅਸੀਂ ਅਲੱਗ ਅਲੱਗ ਰਸਤੇ ਬਣਾ
1: ਜੋੜਤਾ
0: ਜੀ।
1: ਜਿਸ ਤਰ੍ਹਾਂ ਹੁਣ ਗੁਰਬਾਣੀ ਨੂੰ ਵੀ ਕਰਮ ਕਾਂਡਾਂ ਨਾਲ ਸਾਧ ਲਾਣਾ ਜੋੜੀ ਜਾ ਰਿਹਾ ਹੈ, ਕਿਉਂਕਿ ਜੋ
0: ਗੁਰਬਾਣੀ ਦੇ ਮੰਤਰ ਜਾਪ ਬਣੇ ਹੋਏ ਜੀ
1: ਦੱਸ ਕੇ ਗਏ, ਉਹਨਾਂ ਤੋਂ ਅਸੀਂ ਦੂਰ ਦਾ ਰਸਤਾ ਬਣਾ ਲਿਆ
0: ਜੀ ਜੀ।
1: ਅਸੀਂ ਆਪਣੇ ਮਨ ਦੇ ਮਗਰ ਜ਼ਿਆਦਾ ਚੱਲਦੇ ਹਾਂ ਤੇ ਜਿਹੜੇ ਮਹਾਂਪੁਰਖਾਂ ਨੇ ਸਾਨੂੰ ਉਪਦੇਸ਼ ਦਿੱਤੇ ਆ ਉਹਨਾਂ ਦੇ ਮਗਰ ਘੱਟ ਚੱਲਦੇ ਹਾਂ,
0: ਘੱਟ ਚੱਲਦੇ ਹਾਂ ਜੀ।
1: ਸੋ ਇੱਥੇ ਆਪਣੀ ਸਮਾਪਤੀ ਆ, ਜੇ ਕੋਈ ਵਿਚਾਰ ਕਰਦੇ ਹਾਂ ਤਰੁੱਟੀ ਰਹਿ ਗਈ ਹੋਵੇ, ਜੇ ਕਿਸੇ ਮਨ ਦੇ ਵਿੱਚ ਸ਼ੰਕਾ ਹੋਵੇ ਤਾਂ ਉਹ ਸਾਡੇ ਨਾਲ ਰਾਬਤਾ ਕਰਕੇ ਦੂਜਾ ਸ਼ੰਕਾ ਨਿਵਰਤ ਕਰ ਸਕਦਾ ਹੈ।
0: ਫੇਸਬੁੱਕ ਤੇ ਜੇ ਸਾਡੇ ਤੋਂ ਕੋਈ ਤਰੁੱਟੀ
1: ਰਹਿ ਗਈ ਹੋਵੇ ਤਾਂ ਅਸੀਂ ਉਹਦੇ ਤੋਂ ਫੋਨ ਤੇ ਜਾ ਚੁੱਕਿਆ
0: ਜੀ।
1: ਪਰ ਅਸੀਂ ਤਾਂ ਹਰ ਮੰਗਲਵਾਰ ਨੂੰ ਗੁਰਮਤਿ ਦੇ ਕਿਸੇ ਨਾ ਕਿਸੇ ਟੌਪਿਕ ਦੇ ਉੱਪਰ ਗੱਲ ਕਰਦੇ ਹਾਂ ਜਿਹੜਾ ਮਨੁੱਖਤਾ ਵਾਸਤੇ ਹੁੰਦਾ, ਨਾ ਕਿ ਕਿਸੇ ਇੱਕ ਵਾਸਤੇ ਹੁੰਦਾ।
0: ਕਿਸੇ ਹੋਰ ਦਿਨ ਵੀ ਉਹ ਸਾਨੂੰ ਕੰਟੈਕਟ ਕਰ ਸਕਦੇ ਆ, ਫੋਨ ਕਰ ਸਕਦੇ ਆ, ਪ੍ਰੋਗਰਾਮ ਦੇ ਵਿੱਚ ਵੀ ਸਾਨੂੰ ਫੋਨ ਕਰ ਸਕਦੇ ਆ, ਅਸੀਂ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਵਿਚਾਰ ਵੀ ਸੁਣਾਂਗੇ ਤੇ ਜੇ ਉਹਨਾਂ ਦੇ ਕੋਈ ਸਵਾਲ ਹੋਣਗੇ ਅਸੀਂ ਉਹਨਾਂ ਨੂੰ ਵੀ ਯਾਨੀ ਕਿ ਉਹ ਐਡਰੈਸ ਕਰਾਂਗੇ। ਪਰ ਸਾਡੀ ਇੱਕੋ ਕੰਡੀਸ਼ਨ ਹੁੰਦੀ ਆ, ਸਾਡੀ ਕੰਡੀਸ਼ਨ ਇਹ ਆ ਕਿ ਸਾਰਾ ਜਿਹੜਾ ਵਿਚਾਰ ਹੈ ਉਹ ਸਭ ਇੱਕ ਭਾਸ਼ਾ ਦੇ ਵਿੱਚ ਹੋਵੇ।
1: ਹਾਂਜੀ ਤੁਸੀਂ ਆਪਣਾ ਨੰਬਰ ਦੇ ਦਿਓ।
0: ਮੇਰਾ ਨੰਬਰ ਹੈ ਜੀ 403-390-5585, ਵਟਸਐਪ 'ਤੇ, ਵੈਸੇ ਸਾਡੀ ਫੇਸਬੁੱਕ 'ਤੇ ਵੀ ਅਤੇ ਯੂਟਿਊਬ 'ਤੇ ਵੀ ਉਹ ਨਾਲ ਹੀ ਹੁੰਦਾ, ਅਤੇ ਉਸ ਤੋਂ ਇਲਾਵਾ 403-918-1399 ਦੋਨੋਂ ਵਟਸਐਪ ਵੀ ਹੈਗੇ ਅਤੇ ਲੈਂਡਲਾਈਨਸ ਵੀ ਹੈਗੀਆਂ।
1: ਜਿਹੜੀ ਵੈਬਸਾਈਟ 'ਤੇ ਚੱਲ ਰਿਹਾ ਉਹਦਾ ਵੀ ਦੇ ਦਿਓ ਲੋਕ।
0: ਇਹ ਦੋਨੋਂ ਵਟਸਐਪ, ਇਹ ਦੋਨੋਂ ਵਟਸਐਪ 'ਤੇ ਨੇ ਅਤੇ ਇਹ ਮੇਰੇ ਫੋਨ ਵੀ ਹੈਗੇ ਆ, ਤੁਸੀਂ ਫੋਨ 'ਤੇ ਕਰਨਾ ਫੋਨ 'ਤੇ ਕਰ ਸਕਦੇ ਹੋ, ਵਟਸਐਪ 'ਤੇ ਕਰਨਾ ਵਟਸਐਪ 'ਤੇ ਕਰ ਸਕਦੇ ਹੋ। ਆਪਾਂ ਅਤੇ ਤੁਸੀਂ ਭਾਈ ਅਵਤਾਰ ਸਿੰਘ ਜੀ ਨੂੰ ਵੀ ਦੇ ਕਰ ਸਕਦੇ ਹੋ, ਉਹਨਾਂ ਦਾ ਤੁਸੀਂ ਆਪਣਾ ਨੰਬਰ ਦੱਸੋ।
1: ਮੇਰਾ ਨੰਬਰ ਹੈਗਾ 9253320026
0: ਜੀ।
1: ਜਾਂ ਮੇਰੇ ਕਿਸੇ ਨੇ ਲੇਖ ਵੀ ਪੜ੍ਹਨੇ ਹੋਣ ਗੁਰਮਤ ਬਾਰੇ ਜਿਹੜੇ ਮੈਂ ਲਿਖੇ ਆ
0: ਜੀ,
1: ਜੇ ਤੁਸੀਂ ਗੂਗਲ 'ਤੇ ਜਾ ਕੇ ਅਵਤਾਰ ਸਿੰਘ ਮਿਸ਼ਨਰੀ ਦੇ ਲੇਖ ਪਾਓਗੇ ਤਾਂ ਨਿਕਲ ਆਉਣਗੇ।
0: ਬਹੁਤ ਵਧੀਆ ਜੀ।
1: ਜਾਂ ਸਿੱਖ ਮਾਰਗ .com ਖੋਲੋਗੇ, ਜਿਹੜੀ ਸਭ ਤੋਂ ਪਹਿਲੀ ਲੜੀ ਆ ਉਹਦੇ ਵਿੱਚ ਜਦੋਂ ਅਵਤਾਰ ਸਿੰਘ ਦੇ ਉੱਪਰ ਕਲਿੱਕ ਕਰੋਗੇ ਉੱਥੇ ਮੇਰੇ ਸਾਰੇ ਲੇਖ ਤੁਸੀਂ ਪੜ੍ਹ ਸਕਦੇ ਹੋ।
0: ਕਿਉਂਕਿ ਮੈਨੂੰ ਅਕਸਰ ਨੌਜਵਾਨ ਸਿੱਖ ਬੱਚਿਆਂ ਦੇ ਫੋਨ ਆਉਂਦੇ ਹੁੰਦੇ ਆ, ਇੱਕ ਦੋ ਵੀਡੀਓਸ ਮੈਂ ਇੰਗਲਿਸ਼ ਦੇ ਵਿੱਚ ਵੀ ਕ੍ਰੀਏਸ਼ਨ ਆਫ ਯੂਨੀਵਰਸ ਦੇ ਅਕੋਰਡਿੰਗ ਟੂ ਗੁਰੂ ਨਾਨਕ ਥਾਟ 2019
1: ਦੇ ਵਿੱਚ ਅੱਗੇ ਵੀ ਗੱਲ ਕੀਤੀ, ਜੇ ਤੁਸੀਂ ਕੋਈ ਲਿਟਰੇਚਰ ਤੁਹਾਡਾ ਮਿਲ ਜਾਵੇ ਇੰਗਲਿਸ਼ ਦੇ ਵਿੱਚ ਬੱਚਿਆਂ ਦੇ ਲੈਵਲ ਦਾ ਤੇ ਉਹ ਲੋਕ ਬੱਚੇ ਦੂਜਾ ਬਹੁਤ ਲਾਈਕ ਕਰਦੇ।
0: ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਲੈਵਲ ਤੇ ਕ੍ਰੀਏਟ ਕੀਤਾ ਜਾਵੇ, ਕਿ ਪਹਿਲਾਂ ਇੱਕ ਮੰਦੀ ਆਦਤ ਇਹ ਸੀ ਕਿ ਬੜਾ ਡਿਫਿਕਲਟ ਲਿਖਦੇ ਹੁੰਦੇ ਸੀ ਇਹ ਦੱਸਣ ਵਾਸਤੇ ਕਿ ਅਸੀਂ ਬੜੇ ਭਾਰੀ ਗਿਆਨੀ ਆ।
1: ਨਹੀਂ, ਜਿਹੜੇ ਜ਼ਿਆਦਾ ਫਿਲਾਸਫਰ ਵੱਡੇ ਵੱਡੇ ਗ੍ਰੰਥ ਲਿਖਦੇ ਆ ਉਹ ਏਡੇ ਏਡੇ ਵੱਡੇ ਅੱਜ ਕੱਲ੍ਹ ਕੋਈ ਨਹੀਂ ਪੜ੍ਹਦਾ।
0: ਸੋ ਇਸੇ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਤੇ ਕੁਛ ਵੀਡੀਓਜ਼ ਵੀ ਜਿਹੜੀਆਂ ਨੇ ਉਹ ਰਿਕਾਰਡ ਕਰਾਂਗੇ ਜਿਹੜੀਆਂ ਇੰਗਲਿਸ਼ ਦੇ ਵਿੱਚ ਹੋਣ, ਖਾਸ ਤੌਰ ਤੇ ਜੱਜੀ ਸਾਹਿਬ ਦੀ। ਮੈਂ ਇੱਕ ਵਾਰ ਨਾ ਜਿਹੜੀ ਵਿਗਿਆਨਕ ਤੌਰ ਤੇ ਇੱਕ ਵਾਰ ਉਸਦੀ ਟਰਾਂਸਲੇਸ਼ਨ ਜਿਹੜੀ ਆ ਡਿਟੇਲ ਟਰਾਂਸਲੇਸ਼ਨ ਜ਼ਰੂਰ ਕਰਾਂਗਾ।
1: ਹਾਂਜੀ,
0: ਤੇ ਉਹ ਪੁੱਛਦੇ ਰਹਿੰਦੇ ਆ ਜੀ, ਉਸ ਤਰ੍ਹਾਂ ਦਾ ਕਿਸੇ ਵੀ ਬੱਚੇ ਦਾ ਸਵਾਲ ਹੋਵੇ, ਵੀਰ ਦਾ ਸਵਾਲ ਹੋਵੇ, ਬਜ਼ੁਰਗ ਦਾ ਸਵਾਲ ਹੋਵੇ, ਜਿਸ ਸਾਡੀ ਗੱਲ ਨਾਲ ਸਹਿਮਤ ਨਹੀਂ ਹੈ ਸਾਨੂੰ ਕਨਵਿੰਸ ਵੀ ਕਰ ਸਕਦੇ।
1: ਹਾਂਜੀ ਹਾਂਜੀ,
0: ਸੋ ਫਤਿਹ ਦੀ ਸਾਂਝ ਕਰ ਰਹੇ ਜੀ।
1: ਜਿਸ ਤਰ੍ਹਾਂ ਪੈਨ ਡਰਾਈਵਾਂ ਹੈਗੀਆਂ, ਡਿਜੀਟਲ ਰੇਡੀਓ ਹੈਗੇ ਆ
0: ਜੀ,
1: ਉਹ ਲੋਕ ਬਹੁਤ ਨਜ਼ਾਰੇ ਆ
0: ਜੀ, ਬਿਲਕੁਲ। ਤੇ
1: ਉਹਨਾਂ ਦੇ ਵਿੱਚ ਕੂੜ ਕਬਾੜ ਪਰੋਸਿਆ ਹੋਇਆ, ਲੋਕਾਂ ਦਾ ਕਸੂਰ ਨਹੀਂ ਹੈ, ਲੋਕਾਂ ਨੂੰ ਮਿਲੀ ਹੈ ਕੁਛ ਰਿਹਾ ਗੁਰਦੁਆਰਿਆਂ ਚ।
0: ਦੇਖੋ ਜੀ, ਜਿੰਨਾ ਵੀ ਅਸੀਂ ਗਲਤ ਪਾਵਾਂਗੇ ਠੀਕ ਪਾਵਾਂਗੇ ਉੱਥੇ ਫੇਸਬੁੱਕ ਤੇ ਇੱਧਰ ਉੱਧਰ, ਉਹ ਸਾਰਾ ਜਿਹੜਾ ਹੈ ਇੰਟੈਲੀਜੈਂਸ, ਜਿਹੜੀ ਆਪਾਂ ਕਹਿੰਦੇ ਆਰਟੀਫਿਸ਼ਲ ਇੰਟੈਲੀਜੈਂਸ ਹੈ ਜਾਂ ਜਿਹੜਾ ਗਰੋ ਕੇ ਜਾਂ ਜਿਹੜਾ ਚੈਟ GPT, ਉਸਨੇ ਉਹ ਸਾਰਾ ਕੁਛ ਪੜ੍ਹ ਕੇ ਜਦੋਂ ਤੁਸੀਂ ਉੱਥੋਂ ਸਵਾਲ ਕਰੋਗੇ ਉਸਨੇ ਤੁਹਾਨੂੰ ਰਾਂਗ ਆਂਸਰ ਵੀ ਦੇਣਾ।
1: ਹਾਂਜੀ ਹਾਂਜੀ
0: ਜੀ। ਸੋ
1: ਚਲੋ ਠੀਕ ਹੈ, ਦੂਜਾ ਇੱਥੇ ਆਪਾਂ ਫਤਿਹ ਬੁਲਾਉਣੇ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਪਤੇ ਹਲਤ ਪਲਤ ਦੇ ਰਾਖੇ ਤਖਤ ਜਾਂ ਵਰਸ਼ਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨੇਤਾ ਪ੍ਰਤੀ ਦੇ ਨਿਤਨੇਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਜਿੱਥੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਆਪ ਸਰਬੱਤ ਗੁਰੂ ਪਿਆਰ ਵਾਲੇ ਸਤਸੰਗੀ ਜਨ ਇੱਥੇ ਬੈਠ ਕਰਕੇ ਲਾਹਾ ਲੈਂਦੇ ਹੋ, ਉੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਖ ਵੱਖ ਮਾਧਿਅਮਾਂ ਰਾਹੀਂ ਆਪਣੇ ਘਰਾਂ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਿੱਥੇ ਮੁੱਖ ਵਾਕ ਨਾਲ ਉੱਥੇ ਮੁੱਖ ਵਾਕ ਦੀ ਵਿਚਾਰ ਦੇ ਨਾਲ ਵੀ ਜੁੜਦੇ ਹੈ ਭਾਗਾਂ ਵਾਲੇ ਹੋ, ਕੇਂਦਰੀ ਸਥਾਨ ਦੇ ਨਾਲ ਆਪਣੀ ਸੁਰਤ ਕਰਕੇ ਜੁੜੇ ਹੋਏ ਹੋ। ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਬਚਨ ਬੜਹੰਸ ਕੀ ਵਾਰ ਦੇ ਵਿੱਚੋਂ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਬੜਹੰਸ ਕੀ ਵਾਰ ਦੀ ਇਹ ਤੀਸਰੀ ਪੌੜੀ ਦੋ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸਲੋਕ ਦੇ ਵਿੱਚ ਗੁਰੂ ਦੀ ਸੇਵਾ, ਗੁਰੂ ਦੀ ਚਾਕਰੀ ਦੀ ਮਹਾਨਤਾ ਬਖਸ਼ਿਸ਼ ਕਰਦੇ ਹੈ ਕਿ ਗੁਰੂ ਦੀ ਸੇਵਾ ਅਤੇ ਗੁਰੂ ਦੀ ਜਿਹੜੀ ਚਾਕਰੀ ਹੈ ਉਹ ਦੁਨੀਆਂ ਦੀਆਂ ਹੋਰ ਜਿੰਨੀਆਂ ਵੀ ਕਾਰਾਂ ਨੇ ਜਾਂ ਦੇਵੀ ਦੇਵਤਿਆਂ ਦੀਆਂ, ਪੀਰਾਂ ਪੈਗੰਬਰਾਂ ਦੀਆਂ, ਕੱਚਿਆਂ ਦੀਆਂ ਕੀਤੀਆਂ ਸੇਵਾਵਾਂ ਨਾਲੋਂ ਉੱਤਮ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸਤਿਗੁਰੂ ਜੀ ਕਹਿੰਦੇ ਸਤਿਗੁਰੂ ਦੀ ਸੇਵਾ ਸਫਲ ਹੈ ਪਰ ਜੇ ਕੋਈ ਚਿਤ ਲਾ ਕੇ ਕਰੇ ਉਹਨੂੰ ਮਨ ਚੰਦੇ ਫਲ ਪ੍ਰਾਪਤ ਹੁੰਦੇ ਆ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਦੀ ਮਹਾਨਤਾ, ਸੇਵਾ ਦਾ ਫਲ ਦੱਸਦੇ ਹੈ। ਪਾਤਸ਼ਾਹ ਦਾ ਬਚਨ ਪਾਸ਼ੰ ਕ੍ਰੋਧ ਅਗਨਨੀਵ ਹੈ, ਨਿਰਾਸੰ ਆਸ ਪੂਰਨ ਹੈ, ਨਿਰਧਨੰ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰਸੇਵਾ ਕਿੰਗ ਨ ਲੱਭਿਅਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਆ ਗੁਰਸਿੱਖਾ ਦੱਸੋ ਗੁਰੂ ਕੀ ਸੇਵਾ ਦੇ ਵਿੱਚ ਕਿੰਗ ਨ ਲੱਭਿਅਤੀ ਭਾਵ ਕੀ ਨਹੀਂ ਲੱਭਦਾ, ਭਾਵ ਸਭ ਕੁਝ ਮਿਲਦਾ ਹੈ। ਜੋ ਕੋਈ ਇੱਛਾ ਰੱਖਦਾ ਗੁਰੂ ਦੀ ਸੇਵਾ ਕਰਦਾ ਹੈ, ਜੇ ਕੋਈ ਪਾਸ਼ੰ ਕਰੋਤ ਜੇ ਕੋਈ ਪਿੱਛੇ ਰਹਿ ਗਿਆ ਜੀਵਨ ਦੇ ਵਿੱਚ, ਨਾਲ ਦੇ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ ਸਾਥੀ ਨਾਲ ਦੇ ਅੱਗੇ ਨਿਕਲ ਗਏ ਆ, ਇਹ ਪਿੱਛੇ ਰਹਿ ਗਏ ਆ, ਅੱਗੇ ਨਿਕਲਣਾ ਚਾਹੁੰਦਾ ਹੈ ਤਾਂ ਮਹਾਰਾਜ ਕਹਿੰਦੇ ਸੇਵਾ ਕਰੇ। ਜੇ ਇਸ ਇੱਛਾ ਨਾਲ ਸੇਵਾ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਪਾਸ਼ੰ ਕ੍ਰੋਧ ਅਗਰਣੀਵ ਹੈ, ਸੇਵਾ ਪਿੱਛੇ ਰਹੇ ਹੋਏ ਮਨੁੱਖ ਨੂੰ ਅਗਰਣੀਵ ਹੈ ਅੱਗੇ ਕਰ ਦਿੰਦੀ ਹੈ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ ਨਿਰਾਸੰ ਆਸ ਪੂਰਨ ਹੈ, ਜੇ ਕੋਈ ਨਿਰਾਸਾ ਜੀਵਨ ਦੇ ਵਿੱਚ, ਨਿਰਾਸਾ ਦਾ ਭਾਵ ਜਿਹਦੀ ਕੋਈ ਆਸਾ ਇੱਛਾ ਨਹੀਂ ਪੂਰੀ ਹੋਈ, ਜੀਵਨ ਦੀ ਚਰੋਕਣੀ ਕੋਈ ਲੰਮੀ ਇੱਛਾ ਬਣੀ ਹੋਈ ਹੈ ਪਰ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਹੋ ਰਹੀ, ਜਿਵੇਂ ਬਾਬਾ ਆਦਮ 70-72 ਦਾ ਹੋ ਗਿਆ, ਬੜੇ ਦਰ ਖੜਕਾਏ, ਬੜੇ ਦਰਾਂ 'ਤੇ ਨੱਕ ਰਗੜੇ, ਬੜੇ ਦਰਾਂ ਦੀ ਸੇਵਾ ਕੀਤੀ,
पर सतगुरु धन गुरु रामदास महाराज के दर ते आके छे को महीने ही चित ला के सेवा कीती है। निराशा सी, औलाद है नहीं सी, महाराज ने पुत्र दी दात बख्शी। सतगुरु जी ने अपने खजाने विचों पुत्र दिता है, हुक्म कीता नाम भगतू रखियो। निराश सिंह आस पूर्ण है, महाराज ने उस निराशे की आसा पूर्ण की। जिहदी कितों आस नहीं पूर्ण हुंदी, वह सेवा करे उहदी इच्छा पूरी हो जाएगी। सतगुरु सच्चे पातशाह कहिंदे निरधनं, जे कोई निरधन होवे, धन नहीं है, माया नहीं है, दलिद्रता है, वह चाहुंदा है वी मेरे कोल माया होवे, अमीर होवा, पैसा होवे, तां सेवा करे। तो सतगुरु कहिंदे जे इस इच्छा नाल तनाड़ होने की इच्छा, धन की इच्छा नाल सेवा करता है तो निर्धन भयं धनवंत है। महाराज की सेवा उहदी इच्छा पूरी कर दिंदी, उहनूं तनाड़ बना दिंदी है। फिर महाराज कहिंदे रोगियां, धन गुरु अर्जन साहब जी कहिंदे जे कोई रोगी है, उहदा रोग नहीं कट्टिया जा रहा, वैदा संदा संग इकट्ठा होया, कहिंदे बहुते वैद भाव बहुते डाक्टर कट्ठे हो करके भी इलाज करके वेख लिया, पर कोई फायदा नहीं होया, कितों इलाज नहीं हो रहा, वो सेवा करे। तो धन गुरु अर्जन देव जी महाराज कहिंदे रोगियां रोग खंडन है, सतगुरु जी उहदे रोग नूं खंड दिंदे आ, मेट दिंदे आ, कट दिंदे आ, टुकड़े टुकड़े भाव खत्म कर दिंदे आ। अगे सतगुरु महाराज कहिंदे भगतियां भगत दान, जे कोई लोचदा भी मैनूं भगती दी दात, वाहिगुरू दे नाम जपण दी दात मिले, तो उह वी फिर इस इच्छा नाल नाम जपण दे वास्ते सेवा करे। तो महाराज कहिंदे भगत दान, सेवा करन दे नाल उहनूं भगती दी दात मिल जांदी है, उहनूं भगती करन दी बख्शिश मिल जांदी है। राम नाम गुण कीर्तन है, वाहिगुरू रमे हो ब्याक, वाहिगुरू दा कीर्तन भाव कीर्ति जस करन लग जांदा है। जे कोई वाहिगुरू दी प्राप्ति दी इच्छा रखदा है कि अकाल पुरख वाहिगुरू जी दी प्राप्ति हो जावे, बहुत विरले आ संसार दे विच जिहड़े सेवा सिमरन बहुत लोग करदे आ, पर होर इच्छावां लई संसार दे विच रहिंदे आ, संसार दीआं वस्तूआं ही मंगदे आ, वाहिगुरु तो वाहिगुरू नहीं मंगदे, उहदी प्राप्ति वाले विरले ने। महाराज कहिंदे जे कोई पार ब्रह्म पुरख दा तार है, जे कोई वाहिगुरू ब्रह्म पापां पुन्नां तो परे परमेश्वर अकाल पुरख वाहिगुरू जो है, जे उहदी प्राप्ति कोई चाहुंदा है ਤਾਂ ਫਿਰ ਨਿਸ਼ਕਾਮ ਹੋ ਕੇ ਸਿਮਰਨ ਕਰੇ, ਸੇਵਾ ਕਰੇ। ਸੇਵਾ ਕਰਤ ਹੋਏ ਨਿਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਉਹ ਮਾਲਕ ਦੀ ਪ੍ਰਾਪਤੀ ਜੇ ਨਿਸ਼ਕਾਮ ਹੋ ਕੇ ਕੋਈ ਸੇਵਾ ਕਰਦਾ। ਨਾਨਕ ਗੁਰ ਸੇਵਾ ਕਿੰਨ ਲੱਭਿਆ, ਤੇ ਮਹਾਰਾਜ ਕਹਿੰਦੇ ਦੱਸੋ ਤਾਂ ਸਹੀ, ਫਿਰ ਗੁਰੂ ਦੀ ਸੇਵਾ ਨਾਲ ਕੀ ਨਹੀਂ ਮਿਲਦਾ, ਭਾਵ ਸਭ ਕੁਝ ਮਿਲਦਾ ਹੈ। ਸਤਿਗੁਰੂ ਜੀ ਗੁਰੂ ਦੀ ਸੇਵਾ, ਗੁਰੂ ਦੀ ਜੇ ਕੋਈ ਚਾਕਰੀ ਵੀ ਕਰਦਾ, ਉਹਦੇ ਬਾਬਤ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਇਸ ਪਾਵਨ ਮੁੱਖ ਵਾਕ ਰਾਹੀਂ ਬਖਸ਼ਿਸ਼ ਕਰਦੇ ਆ। ਆਓ ਚਿਤ ਵਿਰਤੀਆਂ ਨੂੰ ਕਾਗਰ ਕਰੀਏ, ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਉਚਾਰਨ ਕਰੋ।

0: ਆਨੰਦ ਗੁਰਜੀਵਨ ਵਾਜ ਆਪ ਪਰਮੇਸ਼ਰ ਵਾਹਿਗੁਰੂ ਦਾ ਤੀਸਰਾ ਜਾਮਾ ਧੰਨ ਸਤਿਗੁਰੂ ਪਰਮ ਕਿਰਪਾਲੂ ਪਰਮ ਦਿਆਲੂ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਫਰਮਾਉਂਦੇ ਹਨ
1: ਸਤਿਗੁਰ ਕੀ ਸੇਵਾ ਚੱਕਰੀ
0: ਸੱਚੇ ਸਤਿਗੁਰੂ ਦੀ ਸਤਿਗੁਰੂ ਗੁਰ ਚੇਤਨ ਜਿਹੜਾ ਚੇਤਨ ਭਾਵ ਜਿਹੜਾ ਗੋ ਅੱਖਰ ਹੈ ਇਹਦਾ ਅਰਥ ਹੈ ਅਗਿਆਨਤਾ ਦਾ ਹਨੇਰਾ ਰੂਹ ਦਾ ਅਰਥ ਹੈ ਬ੍ਰਹਮ ਗਿਆਨ ਦਾ ਪ੍ਰਕਾਸ਼ ਉਹ ਸ਼ਕਤੀ ਜਿਹੜੀ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਆ ਸਤ ਦਾ ਅਰਥ ਹੈ ਚੇਤਨ ਭਾਵ ਸੱਚਾ ਸਤਿਗੁਰੂ ਸੱਚਾ ਸਤਿਗੁਰੂ ਸੱਚਾ ਗੁਰੂ ਇਹਦਾ ਭਾਵ ਸੰਸਾਰ 'ਚ ਝੂਠੇ ਵੀ ਬਹੁਤ ਨੇ ਸੰਸਾਰ 'ਚ ਪਖੰਡੀ ਵੀ ਬਹੁਤ ਨੇ ਸੰਸਾਰ ਦੇ ਵਿੱਚ ਮਾੜੀਆਂ ਮੋਟੀਆਂ ਰਿੱਧ ਸਿੱਧ ਪਾ ਕੇ ਮਾੜੇ ਮੋਟੇ ਮੰਤਰ ਸਿੱਧ ਕਰਕੇ ਲੋਕਾਂ ਤੋਂ ਆਪਣੀ ਚਾਕਰੀ ਕਰਾਉਂਦੇ ਆ ਆਪਣੀ ਸੇਵਾ ਕਰਾਉਂਦੇ ਆ ਉਹ ਆਪ ਨਰਕਾਂ 'ਚ ਜਾਂਦੇ ਆ ਅਤੇ ਫਿਰ ਉਹਨਾਂ ਦੇ ਚਾਕਰੀ ਕਰਨ ਵਾਲੇ ਸੇਵਾ ਕਰਨ ਵਾਲੇ ਵੀ ਨਰਕਾਂ 'ਚ ਜਾਂਦੇ ਆ ਕਹਿੰਦੇ ਜੀ ਕੋਈ ਪ੍ਰਮਾਣ ਇਤਿਹਾਸ ਦਾ ਬਹੁਤ ਵੱਡਾ ਹੈ ਸਤਿਗੁਰੂ ਦੇ ਇਤਿਹਾਸ ਦੇ ਵਿੱਚ ਬੇਅੰਤ ਪ੍ਰਮਾਣ ਮਿਲਦੇ ਆ ਆ ਲਧਾਈ ਕੇ ਚਲੇ ਜਾਓ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਾਲ ਦਾ ਉਧਾਰ ਕੀਤਾ ਸੱਪ ਦਾ ਜਦੋਂ ਮਹਾਰਾਜ ਦੇ ਚਰਨਾਂ ਨਾਲ ਛੋਇਆ ਤਾਂ ਫਟਿਆ ਵਿੱਚੋਂ ਕੀੜੇ ਨਿਕਲੇ ਆ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਕਿੰਨੇ ਹੀ ਅਣਗਿਣਤੀ ਕੀੜੇ ਉਹਦੇ ਵਿੱਚ ਕੁਰਬਲ ਕੁਰਬਲ ਕਰ ਰਹੇ ਆ ਤਾਂ ਮਾਸ ਕਰ ਰਹੇ ਆ ਤਾਂ ਮਹਾਰਾਜ ਨੇ ਦੱਸਿਆ ਵੀ ਪਿਛਲੇ ਜਨਮ ਦੇ ਵਿੱਚ ਪਖੰਡੀ ਸੀ ਗੁਰੂ ਸੀ ਪਖੰਡੀ ਗੁਰੂ ਸੀ ਇਹ ਜਿੰਨੇ ਕੀੜੇ ਨੇ ਇਹਨਾਂ ਦੇ ਇਹਨਾਂ ਪੈਸਾ ਖਾਧਾ ਇਹਨਾਂ ਦੀਆਂ ਸੇਵਾਵਾਂ ਇਹਨੇ ਲਈਆਂ ਹੁਣ ਉਹ ਹੀ ਬਦਲਾ ਲੈਂਦੇ ਨੇ ਇਹ ਇਹਦਾ ਮਾਸ ਖਾ ਕੇ ਬਰਾਬਰ ਕਰ ਰਹੇ ਆ ਕੀਟਾਂ ਅੰਦਰ ਕੀਟਕਰ ਦੋਸ਼ੀ ਦੋਸ਼ ਧਰੇ ਉਹ ਇਹੋ ਜਿਹੇ ਪਖੰਡੀਆਂ ਦੀ ਸੇਵਾ ਕਰਨ ਵਾਲਿਆਂ 'ਤੇ ਇਹ ਦੋਸ਼ ਲੱਗਦਾ ਹੈ ਸੋ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਤਿਗੁਰ ਕੀ ਸੇਵਾ ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਚਾਕਰੀ ਜੇ ਕੋਈ ਚਾਕਰੀ ਕਰਦਾ ਜੇ ਕੋਈ ਤਨਖਾਹ ਲੈ ਕੇ ਵੀ ਸੇਵਾ ਕਰਦਾ ਮਹਾਰਾਜ ਕਹਿੰਦੇ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਜਿਹੜਾ ਗੁਰੂ ਦੇ ਘਰ ਵਿੱਚ ਸੇਵਾਦਾਰ ਸੇਵਕ ਰਹਿੰਦਾ ਗੁਰ ਕੀ ਆਗਿਆ ਮਨ ਮੈਂ ਸਹਿ ਗੁਰੂ ਦੀ ਆਗਿਆ ਨੂੰ ਮੰਨੇ ਗੁਰੂ ਕਾ ਹੁਕਮ ਕੀ ਹੈ ਉਹਦਾ ਪਹਿਲਾ ਫਰਜ਼ ਹੈ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਗੁਰੂ ਦੀ ਆਗਿਆ ਮੰਨੇ ਮਹਾਰਾਜ ਨੇ ਕਿਹਾ ਸਹਿ ਸਹਿਣਾ ਭਾਵ ਹੁੰਦਾ ਜੇ ਮਨ ਨਹੀਂ ਵੀ ਕਰਦਾ ਨਾ ਚਿੱਤ ਨਹੀਂ ਵੀ ਕਰਦਾ ਕਈ ਵਾਰੀ ਡਿਊਟੀ ਕਰਨ ਨੂੰ ਸੇਵਾ ਕਰਨ ਨੂੰ ਚਿੱਤ ਭਾਵੇਂ ਨਾ ਕਰੇ ਪਰ ਕਰਨੀ ਆ ਆਗਿਆ ਮੰਨਣੀ ਆ ਜੋ ਹੁਕਮ ਹੋ ਗਿਆ ਮੰਨਣਾ ਹੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਬ ਹੈ ਸੇਵਾ ਕਰਕੇ ਆਪਾ ਜਨਾਵੇ ਨਾ ਧੰਨ ਬਾਬਾ ਬੁੱਢਾ ਸਾਹਿਬ ਜੀ ਜੇ ਜਲੋਧਰ ਦਾ ਰੋਗੀ ਮਹਾਰਾਜ ਨੇ ਭੇਜਿਆ ਕੋਲ ਤਾਂ ਕਹਿ ਦਿੱਤਾ ਮੈਂ ਤਾਂ ਘਾ ਹੀ ਸਿੱਖਾਂ ਮੇਰੇ ਕੋਲ ਤਾਂ ਕੁਝ ਨਹੀਂ ਜੇ ਮਾਤਾ ਗੰਗਾ ਜੀ ਬੇਨਤੀ ਕਰਨ ਆਏ ਹੈ ਤਾਂ ਕਹਿ ਦਿੱਤਾ ਜਿਸ ਸਤਿਗੁਰੂ ਨੇ ਭੇਜਿਆ ਉਹੀ ਦਾਤੇ ਨੇ ਸੱਚੇ ਦਾਤੇ ਤਾਂ ਉਹੀ ਹੈ ਮੈਂ ਤਾਂ ਘਾ ਹੀ ਸਿੱਖਾਂ ਘਾ ਖੋਤਣ ਵਾਲਾ ਆਪਸ ਕਉ ਕਰ ਕਛ ਨਾ ਜਨਾਬ ਫਿਰ ਰੱਬ ਦੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਸਦਾ ਹੀ ਹਿਰਦੇ ਵਿੱਚ ਧਿਆਵੇ ਹਰ ਹਰ ਨਾਮ ਹਿਰਦੇ ਹੱਥ ਨਾਮ ਨੂੰ ਹਿਰਦੇ ਵਿੱਚ ਧਿਆਵੇ ਇਹਦੂ ਅੱਗੇ ਮਹਾਰਾਜ ਕਹਿੰਦੇ ਮਨ ਵਿੱਚ ਆਪਣਾ ਜਿਹੜਾ ਮਨ ਹੈ ਉਹਦਾ ਮਨ ਪਦਾਰਥਾਂ ਵੱਲ ਨਹੀਂ ਹੋਣਾ ਚਾਹੀਦਾ ਉਹ ਸਤਿਗੁਰੂ ਦੇ ਕੋਲ ਆਪਣਾ ਮਨ ਵੇਚੇ ਮਨ ਵੇਚਣਾ ਕੀ ਹੈ ਮਨ ਦੀਆਂ ਜਿੰਨੀਆਂ ਵੀ ਬਿਰਤੀਆਂ ਨੇ ਚਿੱਤ ਹੈ ਸੰਕਲਪ ਨੇ ਫੁਰਨੇ ਨੇ ਇਹ ਸਾਰੇ ਸਤਿਗੁਰੂ ਵੱਲ ਹੀ ਹੋਵੇ ਸੁਰਤ ਸੰਸਾਰ ਦੇ ਪਦਾਰਥਾਂ ਵੱਲ ਮਾਇਆ ਵੱਲ ਨਾ ਹੋਵੇ मन विच है सतगुर कै पास तिस सेवक के कारज रास। ओ सेवक दे सारे फिर सतगुरु कारज रास कर दिंदे। हां सेवा करत होए नेकामी तिस को होत प्राप्त स्वांग। इच्छा तो रह दो के जिहड़ा सेवा चाकरी करदा है मारे कहंदे भाई उहनूं फिर अंत स्वामी मालक दी प्राप्ति हुंदी है। इउं जिहड़ी

0: ਇਹਨਾਂ ਵਿੱਚੋਂ ਸਾਰ ਕਹੀਏ ਸ੍ਰੇਸ਼ਟ ਜਿਹੜਾ ਸੁੱਖ ਹੈ ਉਹ ਨਾਮ ਦਾ ਸੁੱਖ ਹੈ, ਨਾਮ ਦਾ ਰਸ ਹੈ। ਜਦੋਂ ਸੇਵਾ ਕਰਦਾ ਹੈ ਤਾਂ ਮਨ ਸ਼ੁੱਧ ਹੋ ਜਾਂਦਾ, ਮਨ ਸਾਫ਼ ਹੋ ਜਾਂਦਾ, ਜਿਹੜੇ ਪਾਪ ਨੇ ਕੱਟੇ ਜਾਂਦੇ ਹੈ, ਹਿਰਦਾ ਰੂਪੀ ਭਾਂਡਾ ਸਾਫ਼ ਜਦੋਂ ਹੋ ਗਿਆ, ਮਾਂਜਿਆ ਗਿਆ, ਉਦੋਂ ਫਿਰ ਨਾਮ ਹਿਰਦੇ ਵਿੱਚ ਵੱਸ ਜਾਂਦਾ। ਨਾਮ ਜਦੋਂ ਹਿਰਦੇ ਵਿੱਚ ਵੱਸ ਗਿਆ ਸ਼ਾਂਤੀ ਆ ਜਾਂਦੀ ਹੈ, ਗਿਆਨ ਮਿਲ ਜਾਂਦਾ, ਟਿਕਾ ਹੋ ਜਾਂਦਾ, ਉਹ ਸੁੱਖ ਹੈ, ਮਹਾਂ ਆਨੰਦ ਆ। ਫਿਰ ਭਾਵੇਂ ਆਰਾ ਚੱਲੀ ਜਾਵੇ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਉੱਥੇ ਦੁੱਖ ਨਹੀਂ ਹੈ। ਉਹ ਸੇਵਕ ਨੂੰ ਮਹਾਰਾਜ ਕਹਿੰਦੇ ਭਾਈ ਸ੍ਰੇਸ਼ਟ ਸਾਰਿਆਂ ਨਾਲੋਂ ਸਾਰ ਕਹੀਏ ਤੱਤ ਰੂਪ ਜਿਹੜਾ ਸੁੱਖ ਆਨੰਦ ਮਿਲ ਜਾਂਦਾ।
1: ਮਿਲਨ ਵਡਿਆਈਆਂ,
0: ਜਦੋਂ ਕੋਈ ਗੁਰੂ ਦੀ ਸੇਵਾ ਕਰਦਾ ਉਹਨੂੰ ਇਹ ਲੋਕ ਦੇ ਵਿੱਚ ਵਡਿਆਈਆਂ ਮਿਲਦੀਆਂ, ਉਹਦਾ ਸਤਿਕਾਰ ਕਰਦੇ ਆ, ਭਾਈ ਇਹ ਗੁਰੂ ਦੀ ਸੇਵਾ ਕਰਨ ਵਾਲਾ ਹੈ, ਗੁਰੂ ਦਾ ਸੇਵਾਦਾਰ ਹੈ। ਵੇਖੋ ਅੱਜ ਕਿੰਨੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੁੰਦੀ ਹੈ, ਕਿੰਨੀਆਂ ਸੰਗਤਾਂ ਨੇ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਹਨੇ ਵੀ ਸੇਵਾ ਕੀਤੀ, ਉਸੇ ਨੂੰ ਇਸ ਲੋਕ ਚ ਵੀ ਵਡਿਆਈਆਂ ਮਿਲਦੀਆਂ।
1: ਦਰਗਹਿ ਮੋਖ ਦੁਆਰ,
0: ਹਾਂ ਫਿਰ ਉਹਨੂੰ ਸੇਵਾ ਕਰਦਿਆਂ ਇਹ ਨੌ ਦੁਆਰੇ ਜਿਹੜੇ ਪ੍ਰਗਟ ਨੇ, ਇਹ ਮੂੰਦਲੀਏ ਦਰਵਾਜ਼ੇ, ਉਹਨੂੰ ਸੋਝੀ ਹੋ ਜਾਂਦੀ ਹੈ ਦਰਵਾਜ਼ਿਆਂ ਵੱਲੋਂ ਸੁਰਤ ਹਟਾ ਕੇ। ਜਿਹੜਾ ਦਸਵਾਂ ਗੁਪਤ ਰਖਾਇਆ ਸੀ ਮੁਕਤੀ ਦਾ ਦਰਵਾਜ਼ਾ, ਉਹ ਮੋਖ ਦੁਆਰ ਉਹਨੂੰ ਪ੍ਰਾਪਤ ਹੋ ਜਾਂਦਾ। ਸੇਵਾ ਕਰਦਿਆਂ ਕਰਦਿਆਂ ਉਹ ਆਪ ਮੁਕਤ ਮੁਕਤ ਕਰੇ ਸੰਸਾਰ, ਸਤਿਗੁਰੂ ਦੀ ਬਖਸ਼ਿਸ਼ ਨਾਲ ਐਸੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ।
1: ਕਾਰਕ ਮਾਵਣੀ,
0: ਉਹਨਾਂ ਦੀ ਜਿਹੜੀ ਕਾਰ ਸੇਵਾ ਹੈ ਉਹ ਸੱਚੀ ਹੈ। ਦੁਨੀਆਂ ਦੇ ਲੋਕਾਂ ਦੇ ਜਿਹੜੇ ਕਾਰਜ ਨੇ ਨਾ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਉਹਨਾਂ ਦੇ ਜਿਹੜੇ ਕਾਰਜ ਨੇ ਕਿਤੇ ਕਿਸੇ ਦੇ ਅਰਥ ਕੰਮ ਨਹੀਂ ਆਉਂਦੇ ਪਰਲੋਕ ਵਿੱਚ। ਪਰ ਜਿਹੜੀ ਗੁਰਮੁਖਾਂ ਦੀ ਕੀਤੀ ਹੋਈ ਸਦ

0: ਭਾਵੇਂ ਉਹ ਸੇਵਾ ਕਰਦਿਆਂ ਹੋਇਆਂ ਬਹੁਤ ਸਾਦੇ ਲਿਬਾਸ ਵਿੱਚ ਹੋਣਗੇ, ਭਾਵੇਂ ਫਟੇ ਪੁਰਾਣੇ ਵਸਤਰ ਹੋਣਗੇ, ਇੱਕ ਗੁਰਮੁਖਾਂ ਦੇ ਦਰਸ਼ਨ ਹੋਏ, ਉਹ ਕਹਿੰਦੇ ਵੀ ਮੈਂ ਤਨ ਤੇ ਕਦੇ ਆਪ ਸਵਾ ਕੇ ਵਸਤਰ ਨਹੀਂ ਪਾਏ, ਪਰ ਦੇਖਣ ਨੂੰ ਚਿੱਤ ਕਰਦਾ ਸੀ ਵੀ ਇਹਨਾਂ ਦੇ ਦਰਸ਼ਨ ਕਰੀ ਜਾਈਏ, ਇਹਨਾਂ ਦੇ ਬਚਨ ਸੁਣੀ ਜਾਈਏ, ਇਹਨਾਂ ਕੋਲ ਹੀ ਬੈਠੇ ਰਹੀਏ। ਜਦੋਂ ਪੁੱਛਿਆ ਜੀ ਵੀ ਆਪ ਕਿਹੋ ਜਿਹੇ ਵਸਤਰ ਪਾਉਂਦੇ ਹੋ, ਉਹ ਕਹਿੰਦੇ ਵੀ ਜਿਹੜੇ ਕਾਰ ਸੇਵਾ ਵਾਲੇ ਆ ਨਾ, ਜਦੋਂ ਕਾਰ ਸੇਵਾ ਕਰਦੇ ਆ ਕੁੜਤੀ ਪਾਉਂਦੇ ਆ, ਉਹ ਕੁੜਤੀ ਘਸ ਜਾਂਦੀ ਆ, ਉਹ ਫਿਰ ਛੱਡਦੇ ਨਹੀਂ ਹੈ, ਉਹਨੂੰ ਇਕੱਠੀ ਕਰਕੇ ਉਹਦਾ ਇਹਨੂੰ ਬਣਾ ਲੈਂਦੇ ਆ, ਜਦੋਂ ਉਹ ਬੱਠਲ ਰੱਖਦੇ ਆ, ਟੋਕਰੀ ਰੱਖਦੇ ਸਿਰ ਤੇ ਤਸਲੇ ਦੇ ਥੱਲੇ ਰੱਖਣ ਵਾਸਤੇ, ਉਹ ਕਹਿੰਦੇ ਇਹਨੂੰ ਬਣਾ ਕੇ ਉਦੋਂ ਕੰਮ ਲੈਂਦੇ ਆ, ਸੇਵਾ ਲੈਂਦੇ ਆ, ਫਿਰ ਜਦੋਂ ਉੱਥੋਂ ਵੀ ਉਹ ਬੇਕਾਰ ਹੋ ਜਾਵੇ ਫਿਰ ਉਹਨੂੰ ਪਾਸੇ ਛੱਡਦੇ ਆ। ਕਹਿੰਦੇ ਮੈਂ ਉਹ ਚੁੱਕ ਕੇ ਉਹਦੇ ਟਾਕੀਆਂ ਲਾ ਕੇ ਉਹ ਸਾਰੀ ਉਮਰ ਕੱਪੜੇ ਪਾਏ ਆ, ਕਿਉਂ? ਕਿਉਂਕਿ ਉਹਦੇ ਵਿੱਚ ਸ਼ਾਂਤੀ ਹੈ, ਉਹਦੇ ਵਿੱਚ ਟਿਕਾਅ ਹੈ, ਸਾਦਗੀ ਆ। ਮਹਾਰਾਜ ਦਾ ਬਚਨ ਹੈ ਨਾ, ਮਨਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਰੱਖ ਦਾ ਅਰਥ ਹੈ ਰੱਖਿਆ, ਜੇ ਬੀਜ ਬੀਜ ਦਿੱਤਾ ਫਸਲ ਹੋ ਗਈ, ਉਹਦੀ ਰਾਖੀ ਨਾ ਕੀਤੀ ਤਾਂ ਉੱਥੇ ਚਿੜੀਆਂ ਜਾਨਵਰ ਚੁੱਕ ਕੇ ਲੈ ਜਾਣਗੇ। ਫਿਰ ਉੱਥੇ ਜਿਹੜੇ ਰੋਜ਼ ਨੇ ਜਾਂ ਗਾਈਆਂ ਨੇ ਜਾਂ ਹੋਰ ਜਾਨਵਰ ਹੈ, ਉਹ ਆ ਕੇ ਫਸਲ ਨੂੰ ਬਰਬਾਦ ਕਰ ਦਿੰਦੇ। ਕੋਈ ਕਿਤੇ ਸੂਰ ਆਉਂਦੇ ਆ, ਕਿਤੇ ਰੋਜ਼ ਆਉਂਦੇ ਆ, ਕਿਤੇ ਗਾਈਆਂ ਆਉਂਦੀਆਂ, ਅਵਾਰਾ ਪਸ਼ੂ ਉਹਨੂੰ ਬਰਬਾਦ ਕਰ ਦਿੰਦੇ ਆ। ਫਿਰ ਜਿਹੜਾ ਕਿਸਾਨ ਆ ਉਹਨੂੰ ਰਾਖੀ ਕਰਨੀ ਪੈਂਦੀ ਆ। ਮਹਾਰਾਜ ਕਹਿੰਦੇ ਜੇ ਨਾਮ ਦਾ ਬੀਜ ਬੀਜਿਆ, ਸੰਤੋਖ ਦਾ ਸੁਹਾਗਾ ਫੇਰਿਆ, ਉਹਦੀ ਜਿਹੜੀ ਫਸਲ ਹੋਣੀ ਹੈ ਗਿਆਨ ਰੂਪੀ, ਜੇ ਉਹਦੀ ਫਸਲ ਦਾ ਪੂਰਾ ਪੂਰਾ ਫਲ ਲੈਣਾ ਹੈ, ਪੂਰੀ ਫਸਲ ਲੈਣੀ ਹੈ, ਪੂਰਾ ਲਾਭ ਲੈਣਾ ਹੈ, ਤਾਂ ਤੈਨੂੰ ਸਾਦਗੀ ਗਰੀਬੀ ਵੇਸ਼ ਧਾਰਨਾ ਪਊ। ਗਰੀਬੀ ਵੇਸ਼ ਧਾਰਨ ਕਰੇਗਾ ਤਾਂ ਫਿਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਨੌਰ ਨੇ, ਕੀੜੇ ਮਕੌੜੇ ਆ, ਸ਼ਬਦ ਸਪਰਸ਼ ਰਸ ਰੂਪ ਰਸ ਗੰਧ ਰੂਪੀ ਅਵਾਰਾ ਪਸ਼ੂ ਨੇ, ਇਹ ਤੇਰੇ ਨਾਮ ਦੇ ਧਨ ਨੂੰ ਬਰਬਾਦ ਨਹੀਂ ਕਰਨਗੇ, ਨਾਮ ਦੀ ਖੇਤੀ ਨੂੰ ਬਰਬਾਦ ਨਹੀਂ ਕਰਨਗੇ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਨੂੰ ਜਿਹੜਾ ਪਹਿਨਣਾ ਹੈ ਉਹ ਵੀ ਸੱਚਾ ਹੈ। ਉਹਨਾਂ ਦਾ ਆਧਾਰ ਇਹ ਨਹੀਂ ਵੀ ਚਾਰ ਚਾਰ ਵਾਰੀ ਖਾਣਾ ਜਾਂ ਹਰ ਟਾਈਮ ਪੇਟ ਭਰ ਕੇ ਸੁੱਤੇ ਰਹਿਣਾ, ਨਹੀਂ, ਸੱਚ ਨਾਮ ਹੈ ਆਧਾਰ। ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਹੀ ਆਸਰਾ, ਬਾਣੀ ਨਾਮ, ਦਿਨ ਰਾਤ ਨਾਮ ਵਿੱਚ ਲੱਗੇ ਰਹਿਣਾ, ਉਹਨਾਂ ਦੇ ਜੀਵਨ ਦਾ ਆਧਾਰ ਆਸਰਾ ਨਾਮ ਬਣ ਜਾਂਦਾ।
1: ਸੱਚੀ ਸੰਗਤ ਸੱਚ ਮਿਲੇ,
0: ਹਾਂ, ਉਹਨਾਂ ਦੀ ਸੰਗਤ ਵੀ ਸੱਚੀ ਹੁੰਦੀ ਆ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਜੇ ਉਹਨਾਂ ਕੋਲ ਕੋਈ ਆ ਕੇ ਸੰਸਾਰੀ ਗੱਲ ਕਰਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਰਾਤਨ ਸਮੇਂ ਹਰ ਕੀ ਪੌੜੀ ਕੋਲ ਇੱਕ ਬੁੰਦਿਆਂ ਵਾਲੇ ਸੰਤ ਹੁੰਦੇ, ਉਹਨਾਂ ਦਾ ਜ਼ਿਕਰ ਮਿਲਦਾ ਪੁਸਤਕਾਂ ਦੇ ਵਿੱਚ। ਜੇ ਕੋਈ ਉਹਨਾਂ ਕੋਲ ਆ ਕੇ ਸੰਸਾਰ ਦੀ ਗੱਲ ਕਰਦਾ ਨਾ, ਤਾਂ ਪੱਛਮ ਦੇ ਬੁੰਦੇ ਜੇ ਉਹਨਾਂ ਨੇ ਬਣਾਏ ਹੁੰਦੇ ਉਹ ਕੰਨ 'ਚ ਪਾ ਲੈਂਦੇ ਤੇ ਕਹਿੰਦੇ ਅਰੇ ਬਾਈ ਹਿੰਦੀ ਬੋਲਿਆ ਕਰਦੇ, ਅਰੇ ਬਾਈ ਪਹਿਲਾਂ ਹੀ ਸਰੀਰ ਕੇ ਅੰਦਰ ਬਹੁਤ ਮਨ ਮੇਂ ਗੰਦਗੀ ਭਰੀ ਪੜੀ ਹੈ, ਔਰ ਕੂੜ ਕਬਾੜ ਮਤ ਡਾਲੋ। ਇਹ ਨਾਮ ਸੁਣਨ ਵਾਸਤੇ ਲਾਏ ਆ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਉਹ ਸੱਚੀ ਬਾਣੀ ਸੁਣਦੇ ਆ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਵੀ ਸੱਚੀ ਹੈ, ਸੱਚ ਸਰੂਪ 'ਚ ਮਿਲ ਕੇ ਰਹਿੰਦੇ ਹਨ।
1: ਨਾਏ ਪਿਆਰ,
0: ਉਹਨਾਂ ਦਾ ਪਿਆਰ ਵੀ ਸੰਸਾਰ ਦੀ ਕਿਸੇ ਵਸਤੂ ਨਾਲ ਨਹੀਂ, ਉਹਨਾਂ ਦਾ ਪਿਆਰ ਕੇਵਲ ਨਾਮ ਨਾਲ ਹੈ। ਜਿਵੇਂ ਸੂਮੈ ਧਨ ਰਾਖਣ ਕਉ ਦੀਆ, ਸੂਮ ਬੰਦੇ ਦਾ ਪਿਆਰ ਧਨ ਨਾਲ ਹੁੰਦਾ ਹੈ, ਮਾਇਆ ਨਾਲ ਹੁੰਦਾ ਹੈ, ਉਹਦੀ ਹਮੇਸ਼ਾ ਸੁਰਤ ਮਾਇਆ ਵਿੱਚ ਰਹਿੰਦੀ ਹੈ ਵੀ ਫਲਾਨੇ ਨੂੰ ਇੰਨੀ ਮਾਇਆ ਦਿੱਤੀ ਉਹ ਤੋਂ ਇੰਨੀ ਲੈਣੀ ਆ, ਫਲਾਨੇ ਤੋਂ ਇੰਨੀ ਲੈਣੀ ਆ। ਇਹ ਜਿਹੜੇ ਗੁਰਮੁਖ ਹੁੰਦੇ ਆ ਇਹਨਾਂ ਦਾ ਹੁੰਦਾ ਵੀ ਇੰਨਾ ਸਮਾਂ ਜ ਲੰਘ ਗਿਆ, ਇੰਨਾ ਰਹਿ ਗਿਆ, ਇੰਨਾ ਜਾਪ ਜਪ ਲਿਆ, ਇੰਨਾ ਰਹਿ ਗਿਆ, ਉਹ ਹਮੇਸ਼ਾ ਨਾਮ ਵਿੱਚ ਪਿਆਰ ਆਪਣਾ ਪਾ ਕੇ ਰੱਖਦੇ ਆ।
1: ਸੱਚੇ ਸ਼ਬਦ ਹਰਖ ਸਦਾ,
0: ਉਹਨਾਂ ਨੂੰ ਖੁਸ਼ੀ ਵੀ ਸੱਚੇ ਵਾਹਿਗੁਰੂ ਦੇ ਨਾਮ ਵਿੱਚੋਂ ਸ਼ਬਦ ਵਿੱਚੋਂ ਹੀ ਪ੍ਰਾਪਤ ਹੁੰਦੀ ਆ।
1: ਹਰ ਸੱਚੇ ਸੱਚਿਆਰ,
0: ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਦਰ ਜਿਹੜੀ ਦਰਗਾਹ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਬੇਗਮਪੁਰਾ ਸਹਿਰ ਕੋ ਨਾਓ ਦੁਖ ਦੋ ਨਹੀਂ ਤੇ ਠਾਓ। ਉਹ ਜਿਹੜਾ ਸੱਚਖੰਡ ਵਾਹਿਗੁਰੂ ਦਾ ਹੈ ਉੱਥੇ ਉਹਨਾਂ ਨੂੰ ਫਿਰ ਰੇਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਓ, ਉਹਨਾਂ ਦਾ ਉੱਥੇ ਵੀ ਆਦਰ ਸਤਿਕਾਰ ਹੁੰਦਾ।
1: ਨਾਨਕ ਸਤਿਗੁਰ ਕੀ ਸੇਵਾ ਸੋ ਕਰੇ,
0: ਪਹਿਲੇ ਸਲੋਕ ਦੀ ਸਮਾਪਤੀ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਫਰਮਾਉਂਦੇ ਆ, ਸਤਿਗੁਰ ਕੀ ਸੇਵਾ ਸੋ ਕਰੇ। ਸਤਿਗੁਰੂ ਦੀ ਸੇਵਾ ਸਾਰਾ ਸੰਸਾਰ ਨਹੀਂ ਕਰ ਸਕਦਾ, ਸਤਿਗੁਰੂ ਦੀ ਸੇਵਾ ਬਿਰਲਿਆਂ ਦੇ ਭਾਗਾਂ ਚ ਆਉਂਦੀ ਹੈ। ਸਤਿਗੁਰੂ ਦੀ ਸੇਵਾ ਮਹਾਰਾਜ ਕਹਿੰਦੇ

0: ਜਿਸ ਦੇ ਹੱਥ ਵਿੱਚ ਸਾਰੇ ਜੀਆਂ ਦੀ ਰਿਜਕ ਦੀ ਡੋਰੀ ਆ, ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੇ ਸਵਾਸਾਂ ਦੀ ਡੋਰੀ ਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਉਹਨੂੰ ਜਿਹੜਾ ਵਾਹਿਗੁਰੂ ਸਵਾਸ ਬਖਸ਼ ਰਿਹਾ, ਰਿਜਕ ਬਖਸ਼ ਰਿਹਾ, ਉਹਨੂੰ ਕਰਤਾਰ ਕਹਿੰਦੇ ਆ। ਉਹ ਜਿਸ ਦੇ ਉੱਪਰ ਨਦਰ ਕਰ ਦੇਵੇ, ਜਿਸ 'ਤੇ ਮਿਹਰ ਕਰ ਦੇਵੇ, ਜਿਹਨੂੰ ਉਹਨੇ ਤਾਰਨਾ, ਜਿਹਨੂੰ ਮੁਕਤ ਕਰਨਾ, ਜਿਹਦਾ ਭਲਾ ਕਰਨਾ, ਉਹਨੂੰ ਆਪਣੀ ਸੇਵਾ ਦੇ ਦਿੰਦਾ। ਉਹਨੂੰ ਆਪਣੀ ਸੇਵਾ ਵਿੱਚ ਮਹਾਰਾਜ ਕਹਿੰਦੇ ਲਾ ਲੈਂਦਾ
1: ਮਹੱਲਾ ਤੀਜਾ।
0: ਹੁਣ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੇ ਸਲੋਕ 'ਚ ਗੁਰੂ ਦੀ ਸੇਵਾ, ਸਤਿਗੁਰੂ ਦੀ ਸੇਵਾ ਦਾ ਫਲ ਦੱਸਿਆ। ਹੁਣ ਸਤਿਗੁਰੂ ਮਹਾਰਾਜ ਵਿਡਾਣੀ ਚੱਕਰੀ ਬਾਰੇ ਫਰਮਾਉਂਦੇ ਹਨ।
1: ਹੋਰ ਵਿਡਾਣੀ ਚੱਕਰੀ,
0: ਗੁਰੂ ਨੂੰ ਛੱਡ ਕੇ ਜਿਹੜੀ ਵਿਡਾਣੀ, ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ, ਕਬਰਾਂ ਦੀਆਂ ਮਨ ਮਨੌਤਾਂ, ਕੋਈ ਜਠੇਰਿਆਂ ਨੂੰ ਮੰਨ ਜਾਂਦਾ, ਕੋਈ ਸੱਪਾਂ ਨੂੰ ਦੁੱਧ ਪਿਆਈ ਜਾਂਦਾ, ਕੋਈ ਦਰਖਤਾਂ ਨੂੰ ਖੰਭਣੀਆਂ ਮੰਨੀ ਜਾਂਦਾ, ਕੋਈ ਕੁਝ ਕੋਈ ਕੁਝ, ਇਹੋ ਜਿਹੀਆਂ ਜਿਹੜੀਆਂ ਝੂਠੀਆਂ ਚੱਕਰੀਆਂ ਹਨ।
1: ਤ੍ਰਿਗ ਜੀਵਨ ਤ੍ਰਿਗ ਵਾਸ,
0: ਮਹਾਰਾਜ ਕਹਿੰਦੇ ਉਹਨਾਂ ਦੇ ਜਿਉਣ ਨੂੰ ਤਰਕਾਰ ਹੈ, ਫਿੱਟ ਲਾਹਣਤ ਹੈ। ਜਿਸ ਕਰਤੇ ਨੇ ਸੰਸਾਰ ਪੈਦਾ ਕੀਤਾ, ਉਹਨੇ ਆਪਣਾ ਰੂਪ ਸਤਿਗੁਰੂ ਸੰਸਾਰ 'ਚ ਪ੍ਰਗਟ ਕਰ ਦਿੱਤਾ, ਆਪਣੇ ਮਿਲਾਪ ਦਾ ਸਾਧਨ ਵਿਚੋਲਾ ਦਰਗਾਹੀ ਗੁਰੂ ਬਣਾ ਦਿੱਤਾ। ਉਹ ਦਰਗਾਹੀ ਵਿਚੋਲੇ ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀਠ। ਉਹ ਦਰਗਾਹ ਕੇ ਬਸੀਠ, ਦਰਗਾਹ ਦੇ ਵਿਚੋਲੇ ਸਤਿਗੁਰੂ ਨੂੰ ਛੱਡ ਕੇ ਉਹਦੀਆਂ ਝੂਠੀਆਂ ਜਿਹੜੀਆਂ ਸੰਸਾਰ ਦੇ ਵਿੱਚ ਚੱਕਰੀਆਂ ਨੇ ਉਹ ਕਰਦਾ। ਜਿਸ ਤਰ੍ਹਾਂ ਕੋਈ ਕਹਿੰਦਾ ਵੀ ਮੈਂ ਸੰਸਾਰ ਦੇ ਵਿੱਚ ਮਾਇਆ ਪਾਉਣੀ ਹੈ, ਕਹਿੰਦੇ ਵੀ ਮਾਇਆ ਕਿਵੇਂ ਪ੍ਰਾਪਤ ਹੋਊ, ਕਹਿੰਦੇ ਵੀ ਭੋਲੇਨਾਥ ਹੈ, ਛੇਤੀ ਪ੍ਰਸੰਨ ਹੋ ਜਾਂਦਾ। ਮਹਾਰਾਜ ਕਹਿੰਦੇ ਸੰਪੈ ਕੋ ਈਸ਼ਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ। ਕੋਈ ਕਹਿੰਦਾ ਹੈ ਕਿ ਮੈਂ ਵਾਹਿਗੁਰੂ ਵਾਹਿਗੁਰੂ ਨਾਮ ਛੱਡ ਕੇ, ਉਹ ਪਰਮੇਸ਼ੁਰ ਦਾ ਜਿਹੜਾ ਨਾਮ ਉਹ ਛੱਡ ਕੇ ਦੇਵੀਆਂ ਦੇ ਨਾਮ ਜਪੂੰਗਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜੇ ਇਸ ਤਰ੍ਹਾਂ ਦੇ ਨਾਮ ਜਪਦੇ ਆ, ਚੱਕਰੀ ਕਰਦੇ ਆ, ਨਰਸਾ ਨਾਰ ਹੋਏ ਅਵਤਰ ਹੈ, ਉਹਨਾਂ ਨੂੰ ਫਿਰ ਨਾਰ ਦਾ ਰੂਪ ਮਹਾਰਾਜ ਕਹਿੰਦੇ। ਇਸ ਤਰ੍ਹਾਂ ਭੈਰੋਂ ਭੂਤ ਸੀਤਲਾ ਧਾਵੈ, ਖਰਬਾਹਨ ਉਹ ਸ਼ਾਰ ਉਡਾਵੈ। ਸਤਿਗੁਰੂ ਜੀ ਨੇ ਵਿਡਾਣੀਆਂ ਚੱਕਰੀਆਂ ਦੇ ਨਾਲ ਨਾਲ ਹੀ ਫਲ ਦੱਸੇ ਹੈ ਕਿ ਜੇ ਇਹੋ ਜਿਹੀਆਂ ਕੋਈ ਚੱਕਰੀਆਂ ਕਰਦਾ ਤਾਂ ਉਹਨੂੰ ਫਿਰ ਉਹ ਜਿਹੇ ਰੂਪ ਅਗਲਾ ਜਨਮ ਮਿਲ ਜਾਂਦਾ। ਕੁੱਤੇ ਬਿੱਲਿਆਂ ਦੇ ਜਨਮ ਧਾਰਨੇ ਪੈਂਦੇ ਆ, ਉਹਨਾਂ ਦੇ ਜਿਉਣ ਨੂੰ ਵੀ ਤਰਕਾਰ ਹੈ, ਜਿੱਥੇ ਉਹ ਵਾਸਾ ਕਰਦੇ ਆ ਉਹਨੂੰ ਵੀ ਤਰਕਾਰ ਹੈ।
1: ਅੰਮ੍ਰਿਤ ਛੋੜ ਬਿਖ ਲਗੇ,
0: ਉਹ ਨਾਮ ਰੂਪੀ ਅੰਮ੍ਰਿਤ ਛੱਡ ਕੇ, ਸਤਿਗੁਰੂ ਦੀ ਸੇਵਾ ਰੂਪੀ ਅੰਮ੍ਰਿਤ ਛੱਡ ਕਰਕੇ ਮਾਰੇ ਕਹਿੰਦੇ ਵਿਡਾਣੀ ਚੱਕਰੀ ਰੂਪੀ ਜ਼ਹਿਰ ਵਿੱਚ ਲੱਗੇ ਹਨ।
1: ਬਿਖ ਖੱਟਣਾ ਬਿਖਰਾ ਵਾਸ,
0: ਉੱਥੋਂ ਵਿਸ਼ੇ ਵਿਕਾਰਾਂ ਦੀ ਖੱਟੀ ਕੱਟਦੇ ਆ। ਜਿੱਥੇ ਝੂਠੀਆਂ ਚੱਕਰੀਆਂ ਨੇ ਉੱਥੇ ਬੜੇ ਐਬ, ਕੋਈ ਸੁਲਫੇ ਪੀ ਜਾਂਦਾ, ਕੋਈ ਸਿਗਰਟਾਂ ਪੀ ਜਾਂਦਾ, ਕੋਈ ਨਸ਼ੇ ਕਰੀ ਜਾਂਦਾ, ਉਸੇ ਨੂੰ ਭਗਤੀ ਮੰਨੀ ਬੈਠੇ ਆ ਨਸ਼ੇ ਕਰਨ ਨੂੰ। ਇਹ ਸਤਿਗੁਰੂ ਮਹਾਰਾਜ ਨੇ ਤਾਂ ਕਿਹਾ ਭਾਈ, ਜਿਹੜੀ ਨਾਮ ਦੀ ਖੁਮਾਰੀ ਹੈ ਇਹਦੇ ਸਦਰਸ ਹੋਰ ਸਾਰੇ ਜਿਹੜੇ ਨਸ਼ੇ ਆ ਝੂਠੇ ਆ। ਨਾਮ ਦਾ ਜਿਹੜਾ ਨਸ਼ਾ ਗਾ ਉਹ ਦਿਨ ਰਾਤ ਚੜਿਆ ਰਹਿੰਦਾ, ਪਰ ਜਿਹੜੇ ਝੂਠੇ ਨਸ਼ੇ ਆ, ਜਦੋਂ ਉਹਦਾ ਨਸ਼ਾ ਉਤਰਦਾ ਤੋਲ ਲੱਗਦੀ ਹੈ, ਫਿਰ ਮਨੁੱਖ ਤੜਫਦਾ। ਫਿਰ ਅੱਜ ਕੱਲ੍ਹ ਚੋਰੀਆਂ ਵੱਲ ਬੜੇ ਗਲਤ ਕਰਮ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਇਉਂ ਜਿਹੜਾ ਉਹਨਾਂ ਦੀ ਚੱਕਰੀ ਹੈ ਉਹ ਝੂਠੀ ਹੈ।
1: ਬਿਖ ਖਾਣਾ ਬਿਖ ਪਹਿਨਣਾ,
0: ਉਹਨਾਂ ਦਾ ਖਾਣਾ ਵੀ, ਕਿਉਂਕਿ ਨਾ ਤਾਂ ਉਹਨਾਂ ਨੇ ਨਾਮ ਜਪਣਾ ਹੈ, ਨਾ ਹੀ ਉਹਨਾਂ ਨੇ ਸੇਵਾ ਕੀਤੀ ਆ। ਜਿਹੜੇ ਗੁਰਮੁਖ ਨੇ ਜਦੋਂ ਕੁਝ ਛਕਦੇ ਆ ਨਾ, ਉਦੋਂ ਪਹਿਲੋਂ ਵਾਹਿਗੁਰੂ ਦਾ ਨਾਮ ਲੈਂਦੇ ਆ, ਜਾਂ ਮੂਲ ਮੰਤਰ ਪੜ੍ਹਨਗੇ, ਜਾਂ ਸਲੋਕ ਪੜ੍ਹਨਗੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮ ਏਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਜਾਂ ਪੜ੍ਹਨਗੇ ਨਾਨਕ ਪੁਸਰੀ ਅੰਬ ਕਾਈਆਂ ਪਾਈਆਂ ਥਾਲ ਮਾਹੇ, ਜਿਹਨੇ ਗੁਰੂ ਮਨਾਇਆ ਰੱਜ ਰੱਜ ਸੇ ਹੀ ਖਾਏ। ਤੇ ਜਿਹੜੀ ਝੂਠੀ ਚਾਕਰੀ ਹੈ, ਕਿਤੇ ਸ਼ਰਾਬ ਚੜੀ ਜਾ ਰਹੀ ਹੈ, ਕਿਤੇ ਤੰਬਾਕੂ ਹੈ, ਕਿਤੇ ਸਲਫੇ ਹੈ, ਉਹ ਨਾਲੇ ਸ਼ਰਾਬਾਂ ਪੀ ਜਾਂਦੇ ਆ, ਕਿਤੇ ਖੀਰਾਂ ਚੜੀ ਜਾ ਰਹੀਆਂ, ਵਿੱਚ ਕੁੱਤੇ ਮੂੰਹ ਮਾਰੀ ਜਾਂਦੇ ਆ, ਉਹੀ ਗੰਦ ਪਿੱਲ ਖਾਈ ਜਾਂਦੇ ਆ ਉਹਨਾਂ ਦਾ। ਮਹਾਰਾਜ ਕਹਿੰਦੇ ਖਾਣ

0: ਉਹ ਸਾਸ ਗਰਾਸ ਨਾਮ ਜਪਦੇ ਆ, ਸਾਸ ਹੁੰਦਾ ਸਾਹ ਆਉਂਦੇ ਜਾਂਦੇ ਤੇ ਗਰਾਸ ਹੁੰਦਾ ਗਰਾਹੀ ਮੂੰਹ ਚ ਪਾਉਂਦਿਆਂ ਹੋਇਆ। ਜਦੋਂ ਭੋਜਨ ਦੀ ਗਰਾਹੀ ਮੂੰਹ ਚ ਪਾਉਂਦੇ ਆ, ਬੁਰਕੀ ਪਾਉਂਦੇ, ਉਦੋਂ ਵੀ ਨਾਮ ਜਪਦੇ ਆ, ਸੁਰਤ ਨਾਲ ਜਪਦੇ ਆ, ਬੋਲ ਕੇ ਨਹੀਂ। ਤੇ ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਉਹ ਨਾਮ ਤੋਂ ਬਿਨਾਂ, ਨਾਮ ਬਿਨਾਂ ਜੋ ਪਹਿਰਾ ਖਾਏ ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ ਜਿਉਂ ਮ੍ਰਿਤਕ ਮਿਥਿਆ ਸਿਗਾਰ। ਇਉਂ ਉਹਨਾਂ ਦੀ ਗਰਾਹੀ ਵੀ ਜਿਹੜੀ ਪਾਉਂਦੇ ਆ ਮਾਨੋ ਜ਼ਹਿਰ ਹੀ ਖਾ ਰਹੇ ਆ।
1: ਦੁਖੋ ਦੁਖ ਕਮਾਵਣਾ,
0: ਇੱਥੇ ਉਹਨਾਂ ਨੂੰ ਫਿਰ ਵਡਾਣੀ ਚਾਕਰੀ ਦਾ ਫਲ ਮਹਾਰਾਜ ਕਹਿੰਦੇ ਦੁੱਖ ਮਿਲਦਾ ਹੈ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਕਹਿੰਦੇ ਜੀ ਫਲਾਨੇ ਦਾ ਦੀਵਾ ਜਗਾਉਣੇ ਆ, ਹੁਣ ਕੀ ਹੋ ਗਿਆ? ਕਹਿੰਦੇ ਜੀ ਦੀਵਾ ਬੰਦ ਕਰਤਾ ਸੀ, ਫਲਾਨੇ ਨੇ ਕਿਹਾ ਵੀ ਜੇ ਦੀਵਾ ਬੰਦ ਕਰਤਾ ਤਾਂ ਤੁਹਾਨੂੰ ਦੁੱਖ ਆ ਗਏ। ਦੱਸੋ ਜਿਹਦਾ ਦੀਵਾ ਜਗਾਉਂਦੇ ਸੀ ਭਲੇ ਉਹ ਲੋਕੋ ਦੁੱਖ ਦੇਣ ਨੂੰ ਬੈਠਾ, ਕਿੱਥੇ ਸਤਿਗੁਰੂ ਦੀ ਸੇਵਾ? ਜੇ ਕੋਈ ਇੱਕ ਤਿਲ ਮਾਤਰ ਵੀ ਕੋਈ ਸੇਵਾ ਕਰਦਾ ਮਹਾਰਾਜ, ਉਹ ਵੀ ਨਹੀਂ ਰੱਖਦੇ, ਉਹਦਾ ਵੀ ਫਲ ਦਿੰਦੇ ਆ। ਜੇ ਕੋਈ ਮਾਈਆਂ ਪ੍ਰਸ਼ਾਦੇ ਪਕਾਉਂਦੀਆਂ, ਜੇ ਕੋਈ ਪ੍ਰਸ਼ਾਦਿਆਂ ਦੀ ਸੇਵਾ ਕਰਦਾ, ਵਰਤਾਉਣ ਦੀ ਸੇਵਾ ਕਰਦਾ, ਪਕਾਉਣ ਦੀ ਸੇਵਾ ਕਰਦਾ, ਜਲ ਵਰਤਾਉਣ ਦੀ ਸੇਵਾ ਕਰਦਾ, ਜੇ ਕੋਈ ਝਾੜੂ ਦੀ ਸੇਵਾ ਕਰਦਾ, ਪੋਤਿਆਂ ਦੀ ਸੇਵਾ ਕਰਦਾ, ਕਿੰਨੀ ਸੰਗਤ ਸੇਵਾ ਕਰ ਰਹੀ ਹੈ ਦਿਨ ਰਾਤ ਪਰਿਕਰਮਾ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤੇ ਲੰਗਰ ਸਾਹਿਬ ਦੇ ਵਿੱਚ ਲੱਖਾਂ ਸੰਗਤ ਰੋਜ਼ ਪ੍ਰਸ਼ਾਦਾ ਛਕਦੀ ਆ। ਆਮ ਦਿਨਾਂ ਦੇ ਵਿੱਚ 12-13 ਲੱਖ ਖਰਚਾ ਇੱਕ ਦਿਨ ਦਾ, ਕਿੰਨੀ ਸੰਗਤ ਪ੍ਰਸ਼ਾਦਾ ਛਕਦੀ ਹੋਵੇਗੀ? ਤੇ ਉਹ ਸੰਗਤਾਂ ਹੀ ਸੇਵਾ ਕਰਦੀਆਂ ਨਾ, ਸੰਗਤਾਂ ਹੀ ਪਕਾਉਂਦੀਆਂ, ਸੰਗਤਾਂ ਹੀ ਵਰਤਾਉਂਦੀਆਂ। ਉਹ ਸੰਗਤਾਂ ਫਿਰ ਐਵੇਂ ਤਾਂ ਨਹੀਂ ਸੇਵਾ ਕਰੀ ਜਾਂਦੀਆਂ, ਇੰਨੀ ਗਰਮੀ ਚ ਬੰਦਾ ਏਸੀ ਤੋਂ ਬਾਹਰ ਨਿਕਲਦਾ ਹੈ ਉਸੇ ਵੇਲੇ ਹਾਏ ਹਾਏ ਕਰਨ ਲੱਗ ਜਾਂਦਾ ਹੈ। ਧੰਨ ਨੇ ਉਹ ਸੰਗਤਾਂ ਜਿਹੜੀਆਂ ਇੰਨੀ ਗਰਮੀ ਵਿੱਚ ਵੀ ਲੋਹ ਤੇ ਜਾ ਕੇ ਸੇਵਾ ਕਰਦੀਆਂ, ਜਿਹੜੇ ਭੱਠੀਆਂ ਤੇ ਜਾ ਕੇ ਸਬਜ਼ੀਆਂ ਬਣਾਉਂਦੇ ਆ, ਸੇਵਾਵਾਂ ਕਰਦੇ ਆ, ਉਹਨਾਂ ਨੂੰ ਕੁਝ ਮਿਲ ਰਿਹਾ ਨਾ, ਉਹਨਾਂ ਨੂੰ ਸੁੱਖ ਮਿਲ ਰਿਹਾ, ਆਨੰਦ ਮਿਲ ਰਿਹਾ, ਤਾਂਹੀਓ ਸੇਵਾ ਕਰ ਰਹੇ ਹਨ। ਪਰ ਜਿਹੜੇ ਵਡਾਣੀ ਚਾਕਰੀ ਵਾਲੇ ਆ ਮਹਾਰਾਜ ਕਹਿੰਦੇ ਭਾਈ ਉਹ ਇੱਥੇ ਵੀ ਦੁਖੀ ਤੇ ਪਰਲੋਕ ਚ ਵੀ ਦੁਖੀ ਹਨ।
1: ਨਰਕ ਨਿਵਾਸ,
0: ਮਰਨ ਤੋਂ ਬਾਅਦ ਜਿੱਥੇ ਗੁਰਮੁਖਾਂ ਦਾ ਦਰਗਾਹ ਚ ਵਾਸਾ ਕਿਹਾ ਸੀ, ਇੱਥੇ ਮਨਮੁਖਾਂ ਦਾ ਵਡਾਣੀ ਚਾਕਰੀ ਵਾਲਿਆਂ ਦਾ ਵਾਸਾ

0: ਆਏ ਉਹ ਸ਼ਬਦ ਨੂੰ ਨਹੀਂ ਜਾਣਦੇ, ਸ਼ਬਦ ਨਾਲ ਉਹਨਾਂ ਦਾ ਪਰਚਾ ਨਹੀਂ ਪਿਆ। ਉਹਨਾਂ ਨੇ ਕਦੇ ਨਾ ਸ਼ਬਦ ਨੂੰ ਸੁਣਿਆ ਅਤੇ ਨਾ ਕਦੇ ਜਪਿਆ, ਨਾ ਕਦੇ ਉਹਨੂੰ ਧਿਆਇਆ, ਨਾ ਕਦੇ ਸਿਮਰਿਆ। ਇਸ ਕਰਕੇ ਉਹਨਾਂ ਦਾ ਮੁੱਖ ਵੀ ਅਤੇ ਉਹਨਾਂ ਦਾ ਮਨ ਵੀ, ਸਤਿਗੁਰੂ ਜੀ ਕਹਿੰਦੇ ਸ਼ਬਦ ਵੀ ਹੋਣਾ ਹੋਣ ਕਰਕੇ ਮੈਲਾ,
1: ਕਾਮ ਕ੍ਰੋਧ ਵਿਨਾਸ,
0: ਉਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਵਗਦੀਆਂ, ਉਹਨਾਂ ਦਾ

ਕੋਈ ਆਸਣ ਲਾਉਂਦਾ ਹੈ, ਕੋਈ ਕਹਿੰਦੇ ਸਵਾਸ ਚੜ੍ਹਾ ਕੇ ਵੇਖਦਾ ਹੈ, ਕੋਈ ਕਿਹੋ ਜਿਹਾ ਕਰਮ ਕਰਦਾ, ਕੋਈ ਕਿਹੋ ਜਿਹਾ ਕਰਮ ਕਰਦਾ। ਦੁਨੀਆਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਨਾਮ ਨੂੰ ਛੱਡ ਕੇ ਹੋਰ ਸਭ ਕੁਝ ਕਰੀ ਜਾ ਰਹੇ ਆ, ਪਰ ਕਲਯੁੱਗ ਦੇ ਵਿੱਚ ਕੇਵਲ ਨਾਮ ਹੀ ਹੈ ਜਿਹੜਾ ਪਾਰ ਲੰਘਾਉਂਦਾ, ਉਹ ਨਾਮ ਨਹੀਂ ਜਪ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਜਿਹੜੇ ਐਸੇ ਲੋਕ ਨੇ ਉਹਨਾਂ ਨੂੰ ਅੰਤ ਵੇਲੇ ਇਹ ਜਿਹੜੇ ਕਰਮ ਕਾਂਡ ਨੇ ਉਹ ਕੰਮ ਨਹੀਂ।

0: ਪੁਰੀ ਦੇ ਵਿੱਚ ਉਹਨਾਂ ਨੂੰ ਲਿਜਾ ਕਰਕੇ ਉੱਥੇ ਨਰਕਾਂ ਦੇ ਵਿੱਚ ਮਾਰੀ ਆ ਸਜਾਵਾਂ ਦਿੰਦੇ ਆ ਬੱਧੇ ਭਾਵ ਬੰਨ ਕਰਕੇ ਉੱਥੇ ਫਿਰ ਉਹਨਾਂ ਨੂੰ ਚੋਟਾਂ ਪੈਂਦੀਆਂ ਚਪੇੜਾਂ ਪੈਂਦੀਆਂ ਜਿਹੜਾ ਕੋਈ ਪਰਾਇਆ ਰੂਪ ਤੱਕਦਾ ਉਹਨਾਂ ਨੂੰ ਵੱਖਰੀਆਂ ਸ਼ਾਸਤਰਾਂ 'ਚ ਸੇਵਾਵਾਂ ਸਜਾਵਾਂ ਲਿਖੀਆਂ ਜਿਹੜਾ ਕੋਈ ਗੰਧਣ ਬੈਣ ਸੁਣਦਾ ਉਹਨੂੰ ਵੱਖਰੀਆਂ ਸਜਾਵਾਂ ਇਉਂ ਬੜੀ ਤਰ੍ਹਾਂ ਦੀਆਂ ਸਜਾਵਾਂ ਦਾ ਗੁਰਬਾਣੀ 'ਚ ਵੀ ਜ਼ਿਕਰ ਮਿਲਦਾ
1: ਨਾ ਸੁਣੈ ਅਰਦਾਸ
0: ਫਿਰ ਉਹ ਅਰਜੋਈਆਂ ਕਰਦੇ ਆ ਪੁਕਾਰਾਂ ਕਰਦੇ ਆ ਬਚਾਓ ਬਚਾਓ ਕਹਿੰਦੇ ਆ ਕੋਈ ਨਹੀਂ ਸੁਣਦਾ ਫਿਰ ਸਤਿਗੁਰੂ ਜੀ ਦਾ ਬਚਨ ਆਪਾਂ ਸਕੀ ਵਾਰ 'ਚ ਪੌੜੀ ਸੁਣਦੇ ਹਾਂ ਆਪੀ ਨਾ ਭੋਗ ਭੋਗਕਾ ਹੋਏ ਭਸਮਣ ਭੌਰ ਸਧਾਇਆ ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਆ ਬੈ ਲੇਖਾ ਕਰ ਸਮਝਾਇਆ ਤੇ ਜਦੋਂ ਲੇਖਾ ਇਹਦੇ ਬਾਕੀ ਬਹੁਤੀ ਨਿਕਲਦੀ ਹੈ ਥਾ ਉਹ ਨਾ ਹੋਵੇ ਪਾਉਂਦੇ ਹੁਣ ਸੁਣੀਆਂ ਕਿਆ ਰੁਆਇਆ ਮਨ ਅੰਧਾ ਹੈ ਜਨਮ ਗਵਾਇਆ ਜਦੋਂ ਥਾ ਉਹ ਨਾ ਹੋਵੇ ਪਾਉਂਦੇ ਹੁਣ ਜਦੋਂ ਪੈਂਦੀਆਂ ਨੇ ਫਿਰ ਭੱਜਦੇ ਨੂੰ ਥਾਂ ਨਹੀਂ ਲੱਭਦਾ ਹੁਣ ਸੁਣੀਆ ਕਿਆ ਰੁਆਇਆ ਫਿਰ ਰੋਂਦਾ ਹੈ ਪੁਕਾਰਾਂ ਕਰਦਾ ਅਰਜੋਈਆਂ ਕਰਦਾ ਮਹਾਰਾਜ ਕਹਿੰਦੇ ਹੁਣ ਸੁਣੀਆ ਕਿਆ ਹੁਣ ਕੀ ਕਿਸੇ ਨੇ ਸੁਣਨਾ ਹੈ ਜਦੋਂ ਤੈਨੂੰ ਪੁਕਾਰ ਪੁਕਾਰ ਕੇ ਕਹਿੰਦੇ ਸੀ ਵੀ ਭਜਨ ਕਰ ਲੈ ਨਾਮ ਜਪ ਲਾ ਉਦੋਂ ਜਪਦਾ ਨਹੀਂ ਸੀ ਉਦੋਂ ਤੂੰ ਨੀ ਸੁਣਿਆ ਹੁਣ ਤੇਰੀ ਨੀ ਕਿਸੇ ਨੇ ਸੁਣਨੀ
1: ਨਾਨਕ ਪੂਰਬ ਲਿਖਿਆ ਕਮਾਵਣਾ
0: ਇਹ ਭਾਈ ਸਭ ਕੁਝ ਪੂਰਬ ਲਿਖਿਆ ਹੋਇਆ ਜਿਹੜੀ ਪ੍ਰਾਲਬਧ ਲੈ ਕੇ ਤੂੰ ਜਨਮ ਲਿਆ ਨਾ ਉਹਦੇ ਵਿੱਚ ਸਭ ਲਿਖਿਆ
1: ਗੁਰਮੁਖ ਨਾਮ ਨਿਵਾਸ
0: ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਆ ਗੁਰਮੁਖ ਬਣ ਕੇ ਜੀਵਨ ਜਿਉਂਦੇ ਆ ਮੁਖੀ ਗੁਰਾਂ ਦੁਆਰਾ ਨਾਮ ਲੈਂਦੇ ਆ ਆਪਣੇ ਮਨ ਨੂੰ ਗੁਰੂ ਵੱਲ ਮੁੱਖ ਰੱਖਦੇ ਆ ਗੁਰੂ ਦੀ ਗੱਲ ਨੂੰ ਜੀਵਨ ਵਿੱਚ ਮੁੱਖ ਰੱਖਦੇ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਨੂੰ ਕਮਾਉਣ ਕਰਕੇ ਸੇਵਾ ਕਰਨ ਕਰਕੇ ਨਾਮ

0: ਪੂਰਾ ਨਾਮ ਵਾਹਿਗੁਰੂ ਵਾਹਿਗੁਰੂ ਦ੍ਰਿੜ ਕਰਵਾਇਆ। ਜਦੋਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਆ ਤਾਂ ਫਿਰ ਉਹ ਦੀਕਸ਼ਾ ਮੰਤਰ ਦਿੰਦੇ ਆ, ਗੁਰਮੰਤਰ ਬਖਸ਼ਦੇ ਆ। ਜਦੋਂ ਪੰਜ ਵਾਰੀ ਗੁਰਮੰਤਰ ਕਹਾਉਂਦੇ ਆ ਤਾਂ ਦ੍ਰਿੜ ਕਰਵਾ ਦਿੰਦੇ ਆ, ਭਾਵ ਸਾਡੇ ਅੰਦਰ ਬੀਜ ਬੀਜ ਦਿੰਦੇ ਆ। ਫਿਰ ਉਹਨੂੰ ਅੱਗੇ ਅਸੀਂ ਕਮਾਈ ਕਰਨੀ ਆ, ਅਭਿਆਸ ਕਰਨਾ। ਕਹਿੰਦੇ ਉਹ ਸਤਿਗੁਰੂ ਦੀ ਸੇਵਾ ਕਰੋ ਜਿਹਨੇ ਤੁਹਾਡੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾਇਆ।
1: ਸਤਿਗੁਰ ਪੂਜੋ ਦਿਨ ਸਰਾਤ,
0: ਉਹ ਸਤਿਗੁਰੂ ਨੂੰ ਦਿਨ ਰਾਤ

0: ਨਾਥ ਜਿਹਨੇ ਕਹਿੰਦੇ ਜਗਤ ਦਾ ਨਾਥ ਮਾਲਕ ਪਰਮੇਸ਼ਰ ਵਾਹਿਗੁਰੂ ਜਗਤ ਦਾ ਈਸ ਈਸ਼ਵਰ ਸਰੂਪ ਪਰਮੇਸ਼ਰ ਵਾਹਿਗੁਰੂ ਦਾ ਜਿਹਨੇ ਨਾਮ ਜਪਾਇਆ
1: ਸਤਿਗੁਰ ਦੇਖੋ ਇੱਕ ਨਿਮਖ ਨਿਮਖ
0: ਕਹਿੰਦੇ ਹਰ ਕਸ਼ਣ ਦੇ ਵਿੱਚ ਹਰ ਸੈਕਿੰਡ ਦੇ ਵਿੱਚ ਪਲਕ ਝਪਕਣ ਜਿੰਨੇ ਸਮੇਂ ਵਿੱਚ ਭਾਵ ਹਰ ਖਿੰਨ ਦੇ ਵਿੱਚ ਉਸੇ ਸਤਿਗੁਰੂ ਵੱਲ ਹੀ ਵੇਖੋ ਮਤਾ ਜੇ ਕਿਸੇ ਨੇ ਕੋਈ ਕਰਾਮਾਤ ਵਿਖਾ ਦਿੱਤੀ ਤਾਂ ਉਹਦੇ ਵੱਲ ਵੇਖਣ ਲੱਗ ਜਾਓ ਨਹੀਂ ਬੜੇ ਲੋਕ ਨੇ ਕੋਈ ਮਾੜੇ ਮੋਟੇ ਮੰਤਰ ਮੁੰਤਰ ਸਿੱਧ ਕਰੀ ਬੈਠੇ ਆ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਪਖੰਡੀ ਦਾ ਨਾਮ ਲੈ ਕੇ ਕਿਹਾ ਬੜਾ ਵੱਡਾ ਡੇਰਾ ਚੱਲਦਾ ਉਹਦਾ ਜਿਹੜਾ ਮੁਖੀ ਹੈ ਕਹਿੰਦੇ ਘੋਰ ਮੰਤਰ ਸਿੱਧ ਕੀਤਾ ਹੋਇਆ ਇੱਕ ਜੜੀ ਬੂਟੀ ਕਹਿੰਦੇ ਖਾਂਦਾ ਹੈ ਅਤੇ ਆਪਣੇ ਮਲ ਰਾਹੀਂ ਕੱਢਦਾ ਉਹਨੂੰ ਧੋ ਕੇ ਪੀਸ ਕੇ ਫਿਰ ਜਿਹੜਾ ਲੋਕਾਂ ਨੂੰ ਪ੍ਰਸ਼ਾਦ ਦਿੰਦੇ ਆ ਉਹਦੇ ਵਿੱਚ ਮਿਲਾ ਕੇ ਛਕਾ ਦਿੰਦੇ ਆ ਜਿਹੜਾ ਉਹਨੂੰ ਘੋਰ ਮੰਤਰ ਸਿੱਧ ਕੀਤੇ ਵਾਲੇ ਨੂੰ ਛਕ ਲੈਂਦਾ ਕਹਿੰਦੇ ਫਿਰ ਉਹ ਤੋਂ ਪ੍ਰਭਾਵਿਤ ਹੋ ਜਾਂਦਾ ਵੱਡੇ ਵੱਡੇ ਅਫਸਰਾਂ ਨੂੰ ਵੱਡੇ ਵੱਡੇ ਲੋਕਾਂ ਨੂੰ ਉਹ ਛਕਾਉਂਦਾ ਅਤੇ ਆਪਣੇ ਮਗਰ ਲਾਈ ਰੱਖਦਾ ਇਹੋ ਜਿਹੜੇ ਲੋਕ ਨੇ ਉਹਨਾਂ ਦਾ ਨਾ ਆਪਣਾ ਭਲਾ ਹੈ ਨਾ ਉਹਨਾਂ ਦੇ ਜਿਹੜੇ ਚੇਲੇ ਨੇ ਉਹਨਾਂ ਦਾ ਭਲਾ ਹੈ ਮਹਾਰਾਜ ਕਹਿੰਦੇ ਐਸਿਆਂ ਵੱਲ ਨਾ ਵੇਖੋ ਐਸਿਆਂ ਦੇ ਦਰਾਂ ਤੇ ਜੀਵਨ ਬਰਬਾਦ ਨਾ ਕਰੋ ਇੱਕ ਇੱਕ ਨਿਮਖ ਮਾਤਰ ਕਹਿੰਦੇ ਸੱਚੇ ਸਤਿ

0: ਪ੍ਰਾਪਤੀ ਦਾ ਪੰਥ ਕਹੀਏ ਰਸਤਾ ਦੱਸਿਆ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰੂ ਤੋਂ ਬਲਿਹਾਰ ਜਾਓ, ਜੇ ਸਤਿਗੁਰੂ ਨੇ ਰਸਤਾ ਦੱਸਿਆ, ਜੇ ਸਤਿਗੁਰੂ ਨੇ ਮਾਰਗ ਦਿਖਾਇਆ, ਉਹ ਸਤਿਗੁਰੂ ਤੋਂ ਮਾਰੇ ਕਹਿੰਦੇ ਬਲਿਹਾਰ ਜਾਓ, ਕੁਰਬਾਨ ਜਾਓ।
1: ਸਤਿਗੁਰ ਕੀ ਸਭ ਪੱਗੀ ਪਵ ਹੋ,
0: ਇਸ ਸਤਿਗੁਰੂ ਦੇ ਭਾਈ ਸਾਰੇ ਚਰਨੀ ਪਾਓ, ਚਰਨੀ ਢਹਿ ਪੈਣਾ ਪਾਓ।
1: ਜਿਨ ਮੋਹ ਅੰਧੇਰ ਚੁਕਾਇਆ,
0: ਇਸ ਸਤਿਗੁਰੂ ਤੋਂ ਬਲਿਹਾਰੀ ਗੋਲੀ ਆਪਣੇ ਦਿਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜੇ ਸੋ ਚੰਦਾ ਉਗਵਾ ਸੂਰ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਐਸੇ ਸਤਿਗੁਰੂ ਨੇ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਸਨੇ ਗਿਆਨ ਰੂਪੀ ਅੰਜਨ ਸੁਰਮਾ ਦਿੱਤਾ, ਮਾਰੇ ਕਹਿੰਦੇ ਚਰਨੀ ਢਹਿ ਪਾਓ।
1: ਸਤਿਗੁਰ ਕਹੋ ਸਭ ਧਨ ਧਨ,
0: ਐਸੇ ਸਤਿਗੁਰੂ ਨੂੰ ਭਾਈ ਸਾਰੇ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਕਰਮਾਂ ਕਰਕੇ ਵੀ, ਸਾਰੇ ਧਨ ਧਨ ਕਹਿਣਾ ਕਰੋ।
1: ਜਿਨ ਹਰ ਭਗਤ ਭੰਡਾਰ ਲਹਾਇਆ,
0: ਜਿਸ ਸਤਿਗੁਰੂ ਨੇ ਭਗਤੀ ਦਾ ਭੰਡਾਰ ਕਹੀਏ ਖਜ਼ਾਨਾ ਬਖਸ਼ਿਸ਼ ਕੀਤਾ। ਭਗਤੀ ਦਾ ਭੰਡਾਰ ਕੀ ਹੈ? ਮਹਾਰਾਜ ਨੇ ਕਿਹਾ ਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਭਾਈ ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਮ੍ਰਿਤ ਵੇਲਾ ਦਿਨ ਦਾ ਜਿਹੜਾ ਪਹਿਲਾ ਪਹਿਰ ਹੈ, 6 ਵਜੇ ਸਵੇਰ ਦੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ ਹੈ, ਤੇ ਜਿਹੜਾ ਪਿਛਲ ਰਾਤੀ ਦਾ ਪਹਿਰ ਆ ਨਾ, 3 ਵਜੇ ਤੋਂ ਅੰਮ੍ਰਿਤ ਵੇਲੇ 6 ਵਜੇ, ਇਹਦੇ ਵਿੱਚ ਅੰਮ੍ਰਿਤ ਵੇਲਾ ਮੰਨਿਆ। ਸਵਾ ਪਹਿਰ ਰਾਤ ਰਹਿੰਦੇ ਆ, ਕੋਈ ਪਹਿਰ ਰਾਤ ਰਹਿੰਦੇ ਆ, ਇਤਿਹਾਸ ਵਿੱਚ ਕਿਤੇ ਸਵਾ ਪਹਿਰ ਰਾਤ ਰਹਿੰਦੇ ਆ। ਪਹਿਰ 3 ਘੰਟਿਆਂ ਦਾ, ਸਵੇਰੇ 3 ਵਜੇ ਤੋਂ 6 ਵਜੇ ਤੱਕ ਇੱਕ ਪਹਿਰ ਰਾਤ ਰਹਿੰਦੀ ਹੁੰਦੀ ਆ, ਤੇ ਜੇ ਉਦੋਂ ਵੀ ਪਹਿਲਾਂ ਜਿਵੇਂ ਸੱਚਖੰਡ ਦਾ ਕਬਾੜ ਖੁੱਲਦਾ ਹੈ ਅੰਮ੍ਰਿਤ ਵੇਲੇ 2 ਵਜੇ ਦੇ ਲਾਗੇ ਸਾਕੇ, ਉਹ ਸਵਾ ਪਹਿਰ ਬਣ ਜਾਂਦਾ ਹੈ। ਉਦੋਂ ਭਾਈ ਕੋਈ ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਵੀ ਅੱਧੀ, ਜਿੰਨਾ ਸਮਾਂ ਵੀ ਕੋਈ ਜਪ ਸਕੇ ਉਦੋਂ ਜਪਣਾ, ਫਿਰ ਨਿਤਨੇਮ ਕਰਨਾ, ਫਿਰ ਸਤਿਗੁਰੂ ਮਹਾਰਾਜ ਦੇ ਦਰ ਤੇ ਆ ਕੇ ਦਰਸ਼ਨ ਕਰਨੇ, ਬਾਣੀ ਕਥਾ ਸੁਣਨੀ, ਕੀਰਤਨ ਸੁਣਨਾ, ਫਿਰ ਜਦੋਂ ਦਿਨ ਚ ਸਮਾਂ ਲੱਗੇ ਸਹਿਜ ਪਾਠ ਕਰਨਾ, ਪਹਿਲੋਂ ਸੰਥਿਆ ਕਰਨੀ ਫਿਰ ਸਹਿਜ ਪਾਠ ਕਰਨਾ। ਇਹ ਭਗਤ ਖਜ਼ਾਨਾ ਸਤਿਗੁਰੂ ਜੀ ਨੇ ਦਿੱਤਾ ਸਾਨੂੰ, ਸੁਖੈਣ ਹੀ ਭਗਤੀ ਹੈ, ਨਾ ਤਾਂ ਕਿਸੇ ਨੇ ਪੁੱਠੇ ਲਟਕਣਾ, ਨਾ ਕੋਈ ਸਰਦੀਆਂ ਚ ਜਲ ਧਾਰੇ ਕਰਨੇ ਆ, 101 ਘੜੇ ਨਾਲ ਨਹਾਉਣਾ ਵੀ ਸਰਦੀ ਦੇ ਵਿੱਚ, ਉਹ ਮਾਘ ਦੇ ਵਿੱਚ ਜਲ ਧਾਰੇ ਕਰਦੇ 101 ਘੜੇ ਠੰਡੇ ਪਾਣੀ ਨਾਲ ਨਹਾਉਂਦੇ ਆ, ਨਾ ਹੀ ਕੋਈ ਜੇਠ ਆੜ੍ਹ ਦੇ ਮਹੀਨੇ ਦੇ ਵਿੱਚ ਗਰਮੀਆਂ ਦੇ ਵਿੱਚ ਉੱਪਰੋਂ ਸੂਰਜ ਤਪ ਰਿਹਾ ਤੇ ਉੱਧਰੋਂ 11 ਧੂਣੀਆਂ ਆਲੇ ਦੁਆਲੇ ਪਾਥੀਆਂ ਨੇ ਹੋਰ ਬਾਲ ਲੈਣੀ, ਉਹਦੇ ਵਿਚਾਲੇ ਬੈਠਣਾ, ਇਹ ਵੀ ਨਹੀਂ ਕਿਹਾ ਸਤਿਗੁਰੂ ਨੇ। ਸਤਿਗੁਰੂ ਨੇ ਇਹੋ ਜਿਹੇ ਕਰਮ ਕਾਂਡਾਂ ਤੋਂ ਸਗੋਂ ਵਰਜਿਆ ਸਾਨੂੰ, ਸੁਖੈਣ ਮਾਰਗ, ਭਗਤੀ ਦਾ ਮਾਰਗ, ਸਤਸੰਗਤ ਦਾ ਮਾਰਗ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਮਾਰਗ ਬਖਸ਼ਿਆ ਹੈ। ਆਓ ਸਤਿਗੁਰੂ ਦੀ ਕਿਰਪਾ ਨਾਲ ਪਿਛਲਾ ਮਹੀਨਾ ਸੁੱਖਾਂ ਨਾਲ ਗੁਰੂ ਕੇ ਭਾਣੇ ਵਿੱਚ ਬਤੀਤ ਹੋਇਆ, ਅੱਗੇ ਸਤਿਗੁਰੂ ਜੀ ਦੀ ਦਇਆ ਨਾਲ ਅੱਜ ਭਾਦੋ ਦਾ ਮਹੀਨਾ, ਜਿਸਦਾ ਅੱਜ ਪਹਿਲਾ ਦਿਨ ਆ, ਜਿਹਨੂੰ ਸੰਗਤਾਂ ਸੰਗਰਾਂਦ ਦਾ ਨਾਮ ਦਿੰਦੇ ਆ, ਜਿਹਨੂੰ ਸੰਸਕ੍ਰਿਤ ਵਿੱਚ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ, ਸਹਿਤ ਕ੍ਰਾਂਤੀ ਦੇ, ਕਿਉਂਕਿ ਸੂਰਜ 12 ਰਾਸਾਂ ਨੇ, ਰਾਸ ਨਾਮ ਘਰਦਾ ਹੈ, ਇੱਕ ਰਾਸ ਚੋਂ ਦੂਜੀ ਰਾਸ ਚ ਜਦੋਂ ਪ੍ਰਵੇਸ਼ ਕਰਦਾ, ਜਿਵੇਂ ਮਨੁੱਖ ਨੇ ਨਵਾਂ ਮਕਾਨ ਬਣਾਇਆ ਹੋਵੇ, ਜਿਸ ਦਿਨ ਨਵੇਂ ਮਕਾਨ ਚ ਪ੍ਰਵੇਸ਼ ਕਰਦਾ ਨਾ, ਗ੍ਰਹਿ ਪ੍ਰਵੇਸ਼ ਹੁੰਦਾ, ਉਦੋਂ ਮਕਾਨ ਦੀ ਸਜਾਵਟ ਹੁੰਦੀ ਹੈ, ਚੱਠ ਕਰਨ ਲੱਗੇ ਆ, ਰਿਸ਼ਤੇਦਾਰਾਂ ਨੂੰ ਵੀ ਸਾਦਾ ਬੜੇ ਉਸ ਵੇਲੇ ਤਾਮ ਝਾਮ ਕਰਦਾ। ਇਸੇ ਤਰ੍ਹਾਂ ਜਦੋਂ ਪਿਛਲੀ ਰਾਸ ਚੋਂ ਨਵੀਂ ਰਾਸ ਵਿੱਚ ਸੂਰਜ ਜਾਂਦਾ ਨਾ, ਸੂਰਜ ਦੇ ਵਿੱਚ ਕ੍ਰਾਂਤੀ ਤੇਜ ਜ਼ਿਆਦਾ ਹੁੰਦਾ। ਇਸ ਦਿਨ ਨੂੰ ਪੁਰਾਤਨ ਸਮੇਂ 'ਚ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਗਿਆ, ਪਰ ਸਤਿਗੁਰੂ ਜੀ ਨੇ ਵਹਿਮਾਂ ਭਰਮਾਂ 'ਚੋਂ ਕੱਢ ਕੇ ਸਾਨੂੰ ਸ਼ਬਦ ਦੇ ਲੜ ਲਾਇਆ। ਆ ਦੀਵਾਨ ਹਾਲ ਦੇ ਨਾਲ ਹੀ ਸੰਗਮਰਮਰ ਦਾ ਸਥਾਨ ਬਣਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਇੱਥੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ 12 ਮਾਹ ਮਾਝ ਰਾਗ 'ਚ ਉਚਾਰਨ ਕੀਤਾ। ਇਹ 6ਵਾਂ ਮਹੀਨਾ ਗਾ ਭਾਦੋਂ ਦਾ ਪੌੜੀ 7ਵੀਂ ਹੈ, ਕਿਉਂਕਿ ਪਹਿਲੀ ਮੰਗਲ ਰੂਪ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤੀ ਆ। ਆਓ ਜੋ ਸਤਿਗੁਰੂ ਜੀ ਵਿਚਾਰ ਬਖਸ਼ਿਸ਼ ਕਰਦੇ ਆਰੰਭ

0: ਰੰਗ ਕਾਰਵਨ ਕਿ ਸਤਿਗੁਰੂ ਜੀ ਸਮਝਾਉਂਦੇ ਆ, ਜਿਹੜੀ ਜੀਵ ਜੋ ਰੂਪੀ ਇਸਤਰੀ ਆਪਣੇ ਪਤੀ ਨੂੰ ਛੱਡ ਕਰਕੇ ਵਿਭਚਾਰਨ ਹੋ ਗਈ ਆ, ਪਰ ਪੁਰਖਾਂ ਨਾਲ ਜਿਹਦਾ ਪਿਆਰ ਹੈ, ਪਰਾਏ ਪੁਰਖਾਂ ਵੱਲ ਜਿਹਦੀ ਨਜ਼ਰ ਹੈ, ਇਹੋ ਜਿਹੀਆਂ ਛੁੱਟੜ ਇਸਤਰੀਆਂ ਨੂੰ ਗੁਰਬਾਣੀ ਦੇ ਵਿੱਚ ਦੁਹਾਗਣ ਕਿਹਾ, ਦੋਹ ਆਂਗਣ ਦੋ ਵਿਹੜਿਆਂ ਦੇ ਵਿੱਚ ਜਿਹੜੀ ਪੈਰ ਰੱਖੇ, ਆਂਗਣ ਨਾਮ ਵਿਹੜੇ ਦਾ, ਉਹਨੂੰ ਸ੍ਰੀ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਗੁਰਬਾਣੀ 'ਚ ਸੁਹਾਗਣ ਇਸਤਰੀ ਪ੍ਰਵਾਨ ਹੈ, ਗੁਰਬਾਣੀ 'ਚ ਇੱਕ ਸਰਲੇਖ ਕੁਚੱਜੀ ਹੈ, ਇੱਕ ਸਚੱਜੀ ਹੈ, ਇੱਕ ਗੁਣਵੰਤੀ ਹੈ। ਕੁਚੱਜੀ ਨੂੰ ਪ੍ਰਵਾਨ ਨਹੀਂ ਕੀਤਾ ਜਿਹਨੂੰ ਜੀਵਨ ਦਾ ਚੱਜ ਆਚਾਰ ਨਹੀਂ ਹੈ, ਸ੍ਰੇਸ਼ਟ ਚੱਜ ਆਚਾਰ ਵਾਲੀ ਗੁਣਾਂ ਵਾਲੀ ਜਿਹੜੀ ਗੁਣਵੰਤੀ ਹੈ ਉਹਨੂੰ ਪ੍ਰਵਾਨ ਕੀਤਾ। ਸਤਿਗੁਰੂ ਜੀ ਕਹਿੰਦੇ ਜਿਹੜੇ ਆਪਣੇ ਪਤੀ ਦੇ ਆਖੇ ਨਹੀਂ ਲੱਗਦੀ, ਪਤੀ ਦੇ ਕਹਿਣੇ ਨਹੀਂ ਲੱਗਦੀ, ਪਤੀ ਤੋਂ ਉਲਟ ਚੱਲਦੀ ਆ, ਉਹ ਮਹਾਰਾਜ ਕਹਿੰਦੇ ਭਰਮ ਵਿੱਚ ਪਈ ਹੋਈ ਹੈ। ਇਸ ਮਹੀਨੇ ਦੁਆਰਾ ਸਤਿਗੁਰੂ ਜੀ ਇਹੋ ਜਿਹੀਆਂ ਇਸਤਰੀਆਂ ਦਾ ਰੂਪਕ ਅਲੰਕਾਰ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜਗਿਆਸੂ ਜੀਵ ਨੂੰ ਸਮਝਾਉਂਦੇ ਆ, ਕਿਉਂਕਿ ਠਾਕੁਰ ਏਕ ਸਵਾਈ ਨਾਰ, ਇਸ ਯੁਗ ਇਸ ਜਗ ਮਹਾਂਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਬਾਕੀ ਸਾਰੀਆਂ ਉਹਦੀਆਂ ਜੀਵ ਰੂਪੀ ਇਸਤਰੀਆਂ ਹਨ ਜਿਹੜੀਆਂ ਵਾਹਿਗੁਰੂ ਪਤੀ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਦੀਆਂ ਮਨ ਮਨੌਤਾਂ ਦੇ ਵਿੱਚ ਲੱਗੀਆਂ ਹੋਈਆਂ, ਉਹ ਪਰ ਪੁਰਖਾਂ ਵਾਲਾ ਹਾਲ ਹੈ, ਜਿਹੜੀਆਂ ਪੂਰੇ ਸਤਿਗੁਰੂ ਨੂੰ ਛੱਡ ਕੇ ਮਾਰੇ ਕਹਿੰਦੇ ਭਾਦੋਏ, ਭਾਦੋਏ ਦਾ ਕੀ ਅਰਥ ਹੈ, ਭਾ ਦੋਏ, ਦੋਏ ਦਾ ਭਾਵ ਦੋ, ਦਵੈਤ ਭਾਵ ਜਿਨ੍ਹਾਂ ਚ ਦੁਬਦਾ ਹੈ, ਦੋ ਬੇੜੀਆਂ ਚ ਪੈਰ ਰੱਖਣ ਵਾਲੇ ਆ। ਭਰਮ, ਭਰਮ ਪੰਜ ਤਰ੍ਹਾਂ ਦਾ ਮੰਨਿਆ, ਗ੍ਰੰਥਕਾਰਾਂ ਨੇ ਲਿਖਿਆ ਭੇਦ ਭਰਮ ਕਰ ਤੱਤ ਭਰਮ ਪੁਨ ਸੰਘ ਭਰਮ ਵਿਕਾਰ, ਬ੍ਰਹਮ ਇਧਰ ਜਗ ਸੱਤ ਹੈ ਪੰਚੋ ਭਰਮ ਸੰਸਾਰ। ਇਹ ਪੰਜ ਤਰ੍ਹਾਂ ਦਾ ਭਰਮ ਵਿਦਵਾਨਾਂ ਨੇ ਲਿਖਿਆ, ਮਨੁੱਖ ਨੂੰ ਪੰਜ ਤਰ੍ਹਾਂ ਦਾ ਜੀਵਨ ਚ ਭਰਮ ਹੁੰਦਾ ਹੈ। ਇਹ ਪੰਜਾਂ ਦੀ ਫਿਰ ਅੱਗੇ ਨਿਵਿਰਤੀ ਵੀ ਹੈ, ਬੜਾ ਵੱਡਾ ਵਿਸਥਾਰ ਦਾ ਇਹ ਵਿਸ਼ਾ ਹੈਗਾ, ਪਰ ਹੁਣ ਸਮਾਂ ਨਹੀਂ ਹੈ। ਭਾਦੋ ਇਹ ਭਰਮ ਭੁਲਾਣੀਆਂ, ਜਿਹੜੀਆਂ ਜਗਿਆਸੂ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਅਕਾਲ ਪੁਰਖ ਪਤੀ ਨੂੰ ਛੱਡ ਕਰਕੇ ਜਿਹੜੇ ਦੇਵੀ ਦੇਵਤਿਆਂ ਨੂੰ, ਪੀਰਾਂ ਪੈਗੰਬਰਾਂ ਨੂੰ, ਜਠੇਰਿਆਂ ਨੂੰ, ਮੜੀਆਂ ਨੂੰ, ਗੋਰਾਂ ਨੂੰ ਮੰਨਦੀਆਂ ਨੇ, ਮਹਾਰਾਜ ਕਹਿੰਦੇ ਉਹ ਭੁੱਲੀਆਂ ਹੋਈਆਂ ਹਨ। ਉਹਨਾਂ ਜੀਵ ਰੂਪੀ ਜਗਿਆਸੂ ਇਸਤਰੀਆਂ ਦਾ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨਾਲ ਹਿੱਤ ਨਹੀਂ ਹੈ, ਉਹ ਵਾਹਿਗੁਰੂ ਨਾਲ ਪ੍ਰੇਮ ਨਹੀਂ ਕਰਦੀਆਂ, ਉਹ ਦੂਜੇ ਪਾਸੇ ਲੱਗੀਆਂ ਹੋਈਆਂ, ਉਹ ਗੁਰੂ ਘਰ ਵੀ ਆ ਜਾਣਗੀਆਂ, ਤੇ ਜੇ ਕੋਈ ਕਹਿ ਦੇਵੇ ਤਾਂ ਕਿਸੇ ਫਿਰ ਦੇਵੀ ਦੇਵਤੇ ਨੂੰ ਸ਼ਨੀਵਾਰ ਨੂੰ ਕਹਿੰਦੇ ਸ਼ਨੀ ਨੂੰ ਮੰਨਣਾ ਜੀ, ਅੱਜ ਮੰਗਲਵਾਰ ਹੈ ਜੀ, ਅੱਜ ਆਹ ਨਹੀਂ ਕਰਨਾ ਜੀ, ਅੱਜ ਉਹ ਨਹੀਂ ਕਰਨਾ ਜੀ, ਉਹ ਵਹਿਮਾਂ ਭਰਮਾਂ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਰਮ ਵਿੱਚ ਪਏ ਹੋਏ ਹਨ।
1: ਲੱਖ ਸਿਗਾਰ ਬਣਾਇਆ,
0: ਜਿਵੇਂ ਜਿਹੜੀ ਛੁੱਟੜ ਇਸਤਰੀ ਆ ਉਹ ਭਾਵੇਂ ਜਿੰਨੇ ਮਰਜ਼ੀ ਖੋੜ ਸਿੰਗਾਰਾਂ ਨਾਲ, ਸੋਲਾਂ ਸਿੰਗਾਰ ਦਾ ਜ਼ਿਕਰ ਬਣਾ ਵੀ ਆਉਂਦਾ, ਇੱਥੇ ਮਹਾਰਾਜ ਕਹਿੰਦੇ ਲੱਖ ਸਿੰਗਾਰ, ਲੱਖਾਂ ਹੀ ਸਿੰਗਾਰ ਕਰ ਲਵੇ, ਜੇ ਪਤੀ ਦੀ ਆਗਿਆ ਚ ਨਹੀਂ ਹੈ ਉਹਨੂੰ ਸੰਸਾਰ ਇੱਜ਼ਤ ਨਹੀਂ ਦਿੰਦਾ, ਉਹਨੂੰ ਬਹੁਤ ਗਲਤ ਨਾਵਾਂ ਨਾਲ ਸੰਸਾਰ ਬੁਲਾਉਂਦਾ, ਉਹਨੂੰ ਸੰਸਾਰ ਵਿੱਚ ਆਦਰ ਨਹੀਂ ਦਿੰਦਾ, ਉਹਨੂੰ ਆਪਣੇ ਕੋਈ ਘਰ ਵਿੱਚ ਬਿਠਾ ਕੇ ਰਾਜੇ ਨਹੀਂ, ਹਰ ਕੋਈ ਸੋਚਦਾ ਵੀ ਇਹ ਸਾਡੇ ਪਰਿਵਾਰ ਨੂੰ ਗੰਧਲਾ ਕਰੇਗੀ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਹਰ ਕੋਈ ਚਾਹੁੰਦਾ, ਹਰ ਕੋਈ ਕਹਿੰਦਾ ਵੀ ਸਾਡਾ ਬੱਚਾ ਇਹਦੀ ਗੁਰਮੁਖਾਂ ਦੀ ਸੰਗਤ ਕਰੇ, ਨਸ਼ਿਆਂ ਤੋਂ ਬਚੇਗਾ, ਮਾੜੀ ਸੰਗਤ ਤੋਂ ਬਚੇਗਾ। ਜੇ ਕੋਈ ਮਨਮੁਖ ਹੈ, ਗੁਰੂ ਦੇ ਚਰਨੀ ਨਹੀਂ ਲੱਗਿਆ ਹੋਇਆ, ਉਹਦਾ ਕੁਸੰਗ ਕੋਈ ਨਹੀਂ ਚਾਹੁੰਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲੱਖਾਂ ਭਾਵੇਂ ਉਹ ਸ਼ਿੰਗਾਰ, ਲੱਖਾਂ ਕਰਮ ਕਾਂਡ ਕਰ ਲਵੇ, ਉਹ ਕਿਸੇ ਕਾਰਜ ਨਹੀਂ।

0: ਸੋ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਿਹੜੇ ਸਰੀਰ ਨਾਲ ਸਾਰੇ ਮੋਹ ਕਰਦੇ ਸੀ ਪਿਆਰ ਕਰਦੇ ਸੀ ਸੁਨੇਹ ਰੱਖਦੇ ਸੀ ਉਸੇ ਵੇਲੇ ਕਹਿੰਦੇ ਆ ਵੀ ਇਹਨੂੰ ਤਾਂ ਭਾਈ ਹੁਣ ਸੰਸਕਾਰ ਕਰ ਦਿਓ ਇਹਨੂੰ ਬਿਲੇ ਲਾ ਦਿਓ ਕਿਤੇ ਇਹਦੀ ਸੁਰਤ ਨਾ ਲੈ ਦੇ ਪੌੜੇ ਪਖੰਡ ਕਰਦੇ ਆ ਕਰਮ ਕਾਂਡ ਕਰਦੇ ਆ ਕੋਈ ਘੜੇ ਜੇ ਭੰਨਦਾ ਹੈ ਕੋਈ ਡੱਕਿਆਂ ਨਾਲ ਮਿਲਦਾ ਵੀ ਇਹ ਵੱਧ ਹੀ ਨਾ ਜਾਵੇ ਬੜੇ ਤਰ੍ਹਾਂ ਦੇ ਕਰਮ ਕਾਂਡ ਜਿਹੜੇ ਸਤਿਗੁਰੂ ਨੇ ਵਰਜੇ ਆ ਮਹਾਰਾਜ ਕਹਿੰਦੇ ਭਾਈ ਉਹ ਤਾਂ ਫਿਰ ਸਾਰੇ ਸਾਥ ਸੜ ਜਾਂਦੇ ਆ ਸਾਰੇ ਪ੍ਰੇਤ ਕਹਿਣ ਲੱਗ ਜਾਂਦੇ ਆ
1: ਪਕੜ ਚਲਾਇਨ ਦੂਤ ਜਮ
0: ਫਿਰ ਕਹਿੰਦੇ ਜਮ ਦੂਤ ਉਹਨਾਂ ਨੂੰ ਪਕੜ ਕੇ ਲੈ ਕੇ ਜਾਂਦੇ ਹਨ
1: ਕਿਸੇ ਨਾ ਦੇਣੀ ਭੇਤ
0: ਉੱਥੇ ਕਿਸੇ ਨੂੰ ਭੇਤ ਨਹੀਂ ਮਿਲਦਾ ਵੀ ਉਹਨੂੰ ਕਿੱਧਰ ਲੈ ਗਏ ਕਿਹੜੀ ਜੂਨੀ ਚ ਪਾ ਦਿੱਤਾ ਕਿੱਥੇ ਸਜਾਵਾਂ 18 ਨਰਕਾਂ ਚੋਂ ਕਿਸੇ ਕਿਹੜੇ ਨਰਕ ਚ ਨੇ ਉਹਨੂੰ ਕਿਤੇ ਕਿਸੇ ਨੂੰ ਭੇਦ ਨਹੀਂ ਮਿਲਦਾ
1: ਛੱਡ ਖੜੋ ਤੇ ਖਿਨੈ ਮਾਹੇ
0: ਇੱਕ ਖੈਨੀ ਲੱਗਦਾ ਜਦੋਂ ਸਾਰੇ ਸਾਥ ਛੱਡ ਜਾਂਦੇ ਆ ਜਿੰਨਾ ਕੋਈ ਦੂਰ ਦਾ ਰਿਸ਼ਤੇਦਾਰ ਹੁੰਦਾ ਉਹਨਾਂ ਛੇਤੀ ਸਾਥ ਛੱਡਦਾ ਸੰਸਕਾਰ ਤੇ ਬੈਠੇ ਲੋਕ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਆ ਕਿੰਨਾ ਕਿਸੇ ਨੂੰ ਸੁਨੇਹ ਹੁੰਦਾ ਵਿਖਾਵਾ ਹੀ ਹੁੰਦਾ ਨਾ ਉਹ ਸਾਰਾ ਕੁਝ ਵਿਖਾਵਾ ਹੈ ਇੱਕ ਤਰ੍ਹਾਂ ਦਾ ਸੰਸਾਰ ਦੀ ਲੋਕਾਚਾਰ ਹੈ ਜਿੰਨਾ ਕੋਈ ਨੇੜੇ ਦਾ ਰਿਸ਼ਤੇਦਾਰ ਹੈ ਉਹ ਜਿਉਂ ਜਿਉਂ ਸਮਾਂ ਬੀਤਦਾ ਤਿਉਂ ਤਿਉਂ ਉਹਦੇ ਅੰਦਰੋਂ ਮੋਹ ਘਟਦਾ ਜਾਂਦਾ ਹੈ ਕਿਉਂ ਸਤਿਗੁਰੂ ਜੀ ਕਹਿੰਦੇ ਇੱਕ ਖਿੰਚ ਹੀ ਸਾਰੇ ਸਾਥ ਛੱਡ ਦਿੰਦੇ ਉਹ ਇਕੱਲਾ ਹੀ ਜਾਂਦਾ ਹੈ ਅੱਗੇ
1: ਜਿਨ ਸਿਉਂ ਲੱਗਾ ਹੇਤ
0: ਜਿਨ੍ਹਾਂ ਨਾਲ ਇੰਨਾ ਮੋਹ ਸੀ ਇੰਨਾ ਪਿਆਰ ਸੀ ਜਿਨ੍ਹਾਂ ਦੀ ਖਾਤਰ ਸਾਰੀ ਜ਼ਿੰਦਗੀ ਗਵਾ ਦਿੱਤੀ ਅਮੋਲਕ ਸਵਾਸ ਗਵਾ ਦਿੱਤੇ ਜਦੋਂ ਲੋੜ ਪਈ ਜਮਾਂ ਦੀ ਮਾਰ ਪੈ ਰਹੀ ਸੀ ਉਦੋਂ ਕੋਈ ਨਾਲ ਨਹੀਂ ਗਿਆ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਨੇ ਉਹਦੀ ਖਾਤਰ ਭਜਨ ਨਹੀਂ ਕੀਤਾ ਕੋਈ ਅਖੰਡ ਪਾਠ ਨਹੀਂ ਕਰਾ ਰਿਹਾ ਕੋਈ ਸਹਿਜ ਪਾਠ ਨਹੀਂ ਕਰਾ ਰਿਹਾ ਅੱਜ ਕੱਲ੍ਹ ਬੜੀ ਆ ਜਾਂ ਰੀਤੀ ਚੱਲ ਪਈ ਐਸੀ ਕਹਿੰਦੇ ਜੀ ਟਾਈਮ ਨਹੀਂ ਹੈ ਇਕੱਲਾ ਸੁਖਮਨੀ ਸਾਹਿਬ ਹੀ ਕਰਾ ਦਿਓ ਉਹ ਭਲਿਓ ਲੋਕੋ ਰਹਿਤ ਮਰਜ਼ਾਦਾ 'ਚ ਕੀ ਲਿਖਿਆ ਹੋਇਆ ਸੁਖਮਨੀ ਸਾਹਿਬ ਦੀ ਬਾਣੀ ਦਾ ਫਲ ਹੈ ਪਰ ਇੱਕ ਮਰਜ਼ਾਦਾ ਆ ਗਈ ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਜਾਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਾਹਿਬ ਜਿਹਨੇ ਤੁਹਾਨੂੰ ਸਰੀਰ ਦਿੱਤਾ ਜਿਹਨੇ ਘਰ ਬਾਰ ਦਿੱਤਾ ਪੜ੍ਹਾਇਆ ਲਿਖਾਇਆ ਵੱਡਾ ਕੀਤਾ ਉਹਦੇ ਲਈ ਇੰਨਾ ਵੀ ਨਹੀਂ ਕਰ ਸਕਦੇ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਖਿਣ ਚ ਹੀ ਮੋਹ ਛੱਡ ਦਿੰਦੇ
1: ਹੱਥ ਮਰੋੜੈ ਤਨ ਕਪੇ
0: ਜਦੋਂ ਆਖਰੀ ਸਮਾਂ ਹੁੰਦਾ ਜਦੋਂ ਤਨ ਕਪੇ ਕੱਪਦੇ ਆ ਉਹ ਜਿਵੇਂ ਫਸਲ ਵੱਢਦੇ ਆ ਆਪਾਂ ਇਉਂ ਅੰਦਰੋਂ ਜਿਹੜੀ ਰੂਹ ਆ ਉਹਨੂੰ ਕੱਪਦੇ ਕੱਟਦੇ ਆ ਸਰੀਰ ਦੇ ਵਿੱਚੋਂ ਕੱਢਦੇ ਆ ਫਿਰ ਉਦੋਂ ਜਦੋਂ ਤਕਲੀਫ਼ ਹੁੰਦੀ ਆ ਹੱਥ ਜੇ ਮਲਦਾ

0: ਹੋਇਆ ਨਾ, ਰੰਗ ਕਾਲਾ ਪੈ ਗਿਆ ਸੀ। ਹੁਣ ਉਹ ਖੂਨ ਜਦੋਂ ਸਾਰਾ ਹੀ ਸੁੱਕ ਗਿਆ, ਜਿੰਦ ਨਿਕਲ ਗਈ, ਫਿਰ ਸੇਤ ਚਿੱਟਾ ਜਾ ਹੋ ਜਾਂਦਾ।
1: ਜਿਹਾ ਬੀਜਾ ਸੋ ਲੋਣਾ,
0: ਇਹ ਜੀਵਨ ਦੇ ਵਿੱਚ ਕਰਮਾਂ ਸੰਦੜਾ ਖੇਤ ਆ। ਮਹਾਰਾਜ ਕਹਿੰਦੇ ਭਾਈ, ਇਹ ਜੀਵਨ ਰੂਪੀ ਸੰਸਾਰ ਰੂਪੀ ਖੇਤ ਦੇ ਵਿੱਚ ਜਿਹੇ ਜੇ ਕੋਈ ਬੀਜ ਬੀਜੇ ਆ, ਉਹ ਜੇ ਕਰਮਾਂ ਦੇ ਫਿਰ ਅੱਗੇ ਫਲ ਪੈਦਾ ਹੁੰਦੇ ਆ, ਫਲ ਵੱਢਦਾ।
1: ਨਾਨਕ ਪ੍ਰਭ ਸਰਣਾਗਤੀ,
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ

0: ਇਨੇ ਭਾਵ ਜੀਵਨ ਰੂਪੀ ਭਾਦੋ ਚ ਨਰਕ ਚ ਬਚ ਜਾਂਦੇ ਹਨ।
1: ਗੁਰ ਰੱਖਣ ਵਾਲਾ ਹੇਤ
0: ਮਹਾਰਾਜ ਕਿਹੜੇ ਲੋਕ ਬਚਦੇ ਆ? ਮਹਾਰਾਜ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਆ, ਜਿਹੜੇ ਗੁਰੂ ਨਾਲ ਹੇਤ ਕਹੀਏ ਹਿੱਤ ਰੱਖਦੇ ਆ, ਗੁਰੂ ਨਾਲ ਪਿਆਰ ਪਾਉਂਦੇ ਆ, ਉਹਨਾਂ ਨੂੰ ਗੁਰ ਰੱਖਣ ਵਾਲਾ, ਉਹ ਗੁਰੂ ਉਹਨਾਂ ਦੀ ਫਿਰ ਰੱਖਿਆ ਕਰਦਾ, ਇੱਥੇ ਵੀ ਰੱਖਿਆ ਕਰਦਾ ਪਰ ਲੋਕ ਚ ਵੀ ਰੱਖਿਆ ਕਰਦਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਉਹ ਤਾਂ ਸਰਮਸਤਕ ਰੱਖਿਆ ਪਾਰ ਬ੍ਰਹਮ ਹਸਤਕਾਇਆ ਰੱਖਿਆ ਪਰਮੇਸ਼ਰ, ਤਾਤੀ ਬਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ, ਉਹਨਾਂ ਦੀ ਲੋਕ ਤੇ ਪ੍ਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਰੱਖਿਆ ਹੁੰਦੀ ਆ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਾਦੋ ਦੇ ਮਹੀਨੇ ਦੀ ਪੌੜੀ ਦੀ ਵਿਚਾਰ ਹੋਈ ਹੈ। ਆਓ ਜੋ ਅੱਗੇ ਲੜੀਵਾਰ ਸ਼ਬਦ ਚੱਲ ਰਹੇ ਹੈ, ਲੜੀਵਾਰ ਸ਼ਬਦ ਦੀ ਵਿਚਾਰ ਪ੍ਰਾਰੰਭ ਤੋਂ ਜੋ ਤੁਖਾਰੀ ਰਾਗ ਵਿੱਚ ਪਾਵਨ ਅੰਗ 1111 ਤੇ ਸਰਵਣ ਕਰੀਏ ਜੀ।
1: ਤੁਖਾਰੀ ਮਹੱਲਾ ਪਹਿਲਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਤੁਖਾਰੀ ਰਾਗ ਦੇ ਵਿੱਚ

ਤੇ ਆਪਣੋ ਆਤਮ ਰੂਪ ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਵ ਭੂਪ। ਅਗਿਆਨ ਕਿਹਨੂੰ ਕਹਿੰਦੇ ਆ? ਆਪਣੇ ਆਪੇ ਨੂੰ ਭੁੱਲ ਜਾਣਾ, ਆਪਣੇ ਮੂਲ ਨੂੰ ਭੁੱਲ ਜਾਣਾ, ਭੁਲਾਵੜਾ ਹੈ। ਆ ਸੰਸਾਰ ਦੇ ਜਿਹੜੇ ਪਦਾਰਥ ਨੇ, ਜਿਵੇਂ ਬੱਚਾ ਰੋਣ ਲੱਗਦਾ, ਮਾਂ ਉਹਨੂੰ ਕੋਈ ਖੇਡ ਵਿਖਾ ਦਿੰਦੀ ਆ, ਕੋਈ ਖਾਣ ਵਾਲੀ ਚੀਜ਼ ਵਿਖਾ ਦਿੰਦੀ ਆ, ਉਹ ਭੁੱਲ ਜਾਂਦਾ ਹੈ, ਉਹਦੇ ਵਿੱਚ ਪਰਚ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਹੈ, ਸੰਸਾਰ ਦੇ ਪਦਾਰਥਾਂ ਵਿੱਚ, ਸਾਖ ਸੰਬੰਧੀਆਂ ਵਿੱਚ, ਮਾਇਆ ਵਿੱਚ ਭੁਲਾਵੜਾ, ਭੁੱਲੀ। ਇਹ ਜੀਵ ਰੂਪੀ ਇਸਤਰੀ ਭੁੱਲੀ ਹੋਈ ਹੈ, ਭੁੱਲ ਭੁੱਲ ਅਗਿਆਨ।

0: ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਛੋਡਿਆੜੀ ਛੱਡਿਆ ਹੋਇਆ, ਉਹਦੇ ਵਿੱਚ ਸੁਰਤ ਨਹੀਂ ਲਾਈ ਹੋਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੁੱਤੀ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਪਈ ਆ, ਪਿਰ ਕੀ ਸਾਰ ਨਾ ਜਾਣੇ। ਪਿਰ ਪਤੀ ਪਰਮੇਸ਼ੁਰ ਵਾਹਿਗੁਰੂ ਦੇ ਸਾਰ ਕਹੀਏ ਸੋਝੀ, ਉਹਦੀ ਪ੍ਰਾਪਤੀ ਦਾ ਗਿਆਨ ਉਹ ਨਹੀਂ ਜਾਣਿਆ।
1: ਛੋਡੀ ਸੁੱਤੀ ਆਵ ਗੁਣ ਮੁਤੀ,
0: ਮਹਾਰਾਜ ਕਿਹੜੀ ਨੀਂਦ ਵਿੱਚ ਸੁੱਤੀ ਹੋਈ ਆ? ਪਿਰ ਪਤੀ ਪਰਮੇਸ਼ੁਰ ਨੂੰ ਛੱਡ ਕੇ ਮਹਾਰਾਜ ਕਹਿੰਦੇ ਆਵ ਗੁਣ ਮੁਤੀ, ਔਗਣਾ ਵਿੱਚ ਮਸਤ ਹੈ। ਕੋਈ ਸ਼ਰਾਬ ਪੀਣ ਵਿੱਚ ਮਸਤ ਹੈ, ਕੋਈ ਨਸ਼ੇ ਕਰਨ ਵਿੱਚ ਮਸਤ ਹੈ, ਕੋਈ ਵਿਵਚਾਰ ਦੇ ਵਿੱਚ ਮਸਤ ਹੈ, ਕੋਈ ਰੂਪ ਵੇਖਣ ਵਿੱਚ ਮਸਤ ਹੈ, ਕੋਈ ਗੰਧਨ ਬਹਿਣ ਵਿੱਚ ਮਸਤ ਹੈ, ਕੋਈ ਖਾਣ ਦੇ ਪਦਾਰਥਾਂ 'ਚ, ਇਉਂ ਵੱਖ ਵੱਖ ਇੰਦਰੀਆਂ ਦੇ ਵਿੱਚ ਜੀਵ ਲੱਗਿਆ ਹੋਇਆ। ਔਗਣਾਂ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਮਸਤ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਇਹ ਮਹਾਰਾਜ ਕਹਿੰਦੇ ਭਾਈ ਬੰਧਨ ਨੇ ਜਿਹੜੇ ਔਗਣਾਂ ਦੇ, ਜੰਜੀਰੀਆਂ ਨੇ, ਫਾਹੇ ਹਨ।
1: ਧਨ ਵਿਦਣ ਰਾਤੇ,
0: ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਧਨ ਜੀਵ ਰੂਪੀ ਇਸਤਰੀ ਹੈ, ਇਉਂ ਕਹਿੰਦੇ ਰੱਤੀ ਹੋਈ ਆ, ਕਾਹਦੇ ਵਿੱਚ? ਔਗਣਾਂ ਦੇ ਵਿੱਚ ਮਸਤ ਹੋਈ ਹੈ।
1: ਕਾਮ ਕ੍ਰੋਧ ਅਹੰਕਾਰ ਵਿਗੁਤੀ,
0: ਫਿਰ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਇਹਨਾਂ ਵਿੱਚ ਮਹਾਰਾਜ ਕਹਿੰਦੇ ਵਿਗੁਤੀ ਪਰਚ ਰਹੀ ਆ। ਕਦੇ ਕਾਮ ਦੇ ਅਧੀਨ ਹੋ ਕਰਕੇ ਵਿਚਰਦਾ ਜੀਵ, ਕਦੇ ਹੰਕਾਰ ਦੇ ਵਿੱਚ। ਹੰਕਾਰ 'ਚ ਜਦੋਂ ਆਉਂਦਾ ਹੈ ਵੀ ਮੈਂ ਹੀ ਹਾਂ ਜੋ ਕੁਝ ਕਰਦਾ, ਮੈਥੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ, ਉਹ ਭੁੱਲ ਜਾਂਦਾ ਹੈ ਵੀ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਕਦੇ ਕਾਮ ਦੇ ਫੁਰਨਿਆਂ 'ਚ, ਕਦੇ ਹੰਕਾਰ ਦੇ ਫੁਰਨਿਆਂ ਵਿੱਚ ਭੁੱਲਿਆ ਰਹਿੰਦਾ
1: ਹੈ। ਲੱਗੀ ਤਾਤੇ,
0: ਸਤਿਗੁਰੂ ਮਹਾਰਾਜ ਕਹਿੰਦੇ ਭਾਈ ਹਉਮੈ ਰੂਪੀ ਉਹਨੂੰ ਇਹ ਤਾਤੇ, ਉਹਦੇ ਸਰੀਰ ਨੂੰ ਮਹਾਰਾਜ

0: ਆਪਣੇ ਸਰੀਰ ਦਾ ਮਾਰੇ ਕਹਿੰਦੇ ਭਸਮ ਹੋ ਜਾਂਦੀ ਹੈ, ਸਵਾਹ ਹੋ ਜਾਂਦੀ ਆ, ਇਹ ਮਿੱਟੀ ਹੋ ਕਰਕੇ ਮਿੱਟੀ ਜੀ ਸਮਾ ਜਾਂਦੀ ਆ।
1: ਨਾਨਕ ਸੱਚੇ ਨਾਮ ਵਿਹੂਣੀ,
0: ਮਹਾਰਾਜ ਕਹਿੰਦੇ ਜਿਹੜੇ ਸੱਚੇ ਨਾਮ

ਵਾਰ ਵਾਰ ਅੰਤ ਨੂੰ ਪਛਤਾਉਂਦੀ ਆ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈ ਹੈ। ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਕਦੇ ਨਾ ਕਰੋ ਜਿਹਦੇ ਨਾਲ ਅੰਤ ਵੇਲੇ ਪਛਤਾਉਣਾ ਪਵੇ। ਇਸ ਲਈ ਵੇਲਾ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਤਿਗੁਰੂ ਜੀ ਕਿਰਪਾ ਕਰਨ, ਜੋ ਪਾਵਨ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਸਤਿਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਅਖੀਰਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983 825-760-0983।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stanford।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेन ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अति होर जानकारी ले कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

0: ਸਰਬ ਸੁਖ ਹਰ ਨਾਮ ਵਡਾਏ, ਗੁਰ ਪ੍ਰਸਾਦ ਨਾਨਕ ਮਤ ਪਾਏ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਧੋ ਦਾਈ ਦਾਇਆ ਕਹਿਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚ ਧਰਮ ਗਦੂ।

ਅਨੰਦ ਗੁਣ ਨਿਧਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ।

0: ਭਈਆ ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖਣ ਸੱਚੇ ਬ੍ਰਹਿਮਨ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚੇ ਸਬਦਾਨ ਸੱਚੇ ਸਭ ਜੋ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਾਂ ਨਿਹਚਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਘਰ ਨਕਥ ਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਵੀ ਆਖਣਾ ਜਾ ਪਈ ਜੇ ਕਿ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੇ ਪਰ ਗਾਸ ਪੌੜੀ ਨਾਨਕ ਜੀ ਉਪਾਇ ਕਹਿ ਲਿਖਣਾ ਬੈ ਕਰਮ ਬਹਾਲਿਓ ਤੇ ਸੱਚੀ ਸੱਚ ਨੇ ਬੜਾ ਗੁਣ ਬਖ ਕਟੇ ਜਜ ਮਾਲਿਆ ਧੌਣ ਪਾਣੀ ਪੂਰਿਆ ਗੋ ਪਾਲੈ ਦੋ ਜਗ ਚਾਲਿਆ ਕਰਾਇਰ ਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲ
0: ਬੋੜੀ ਨਾਨਕ ਜੀ ਉਪਾਇ ਗਏ ਲਿਖਣਾ ਵੈ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਲਿਬੜੈ ਚੁਨ ਵੱਖ ਕਰੇ ਜਜ ਮਾਲਿਆ ਆਉਣਾ ਪੈਣ ਕੁੜਿਆ ਬਹੁ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

0: ਨਾਨਕ ਸਤ ਸੰਗ।
1: ਸ਼ਲੋਕ ਮਹਲਾ ਪਹਿਲਾ। ਵਿਸ਼ਮਾਦ ਨਾਦ ਵਿਸ਼ਮਾਦ ਵੇ ਵਿਸ਼ਮਾਦ ਜੀ ਵਿਸ਼ਮਾਦ ਭੇਤ ਵਿਸ਼ਮਾਦ ਰੂਪ ਵਿਸ਼ਮਾਦ ਰੰਗ ਵਿਸ਼ਮਾਦ ਨੰਗ ਫੇਰੇ ਜੰਤ ਵਿਸ਼ਮਾਦ ਪੌਣ ਵਿਸ਼ਮਾਦ ਪਾਣੀ ਵਿਸ਼ਮਾਦ ਅਗਨੀ ਖੇਡੇ ਵਿਡਾਣੀ ਵਿਸ਼ਮਾਦ ਧਰਤੀ ਵਿਸ਼ਮਾਦ ਖਾਣੀ ਵਿਸ਼ਮਾਦ ਸਾਧ ਲੱਗੇ ਪ੍ਰਾਣੀ ਵਿਸ਼ਮਾਦ ਸੰਜੋਗ ਵਿਸ਼ਮਾਦ ਵਿਜੋਗ ਵਿਸ਼ਮਾਦ ਭੋਗ ਵਿਸ਼ਮਾਦ ਭੋਗ ਵਿਸ਼ਮਾਦ ਸਿਵਤ ਵਿਸ਼ਮਾਦ ਸਵਾ ਵਿਸ਼ਮਾਦ ਉਜੜ ਵਿਸ਼ਮਾਦ ਰਾਹਾ ਵਿਸ਼ਮਾਦ ਨੇੜੇ ਵਿਸ਼ਮਾਦ ਦੂਰ ਵਿਸ਼ਮਾਦ ਦੇ ਕੇ ਹਾਜ਼ਰਾ ਹਜੂ ਵੇਖ ਬਿਨਾ ਰਿਹਾ ਵਿਸ਼ਮਾਦ ਨਾਨਕ ਪੂਜਨ ਪੂਰੇ
0: ਪਾਲਾ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਬਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖਿਆ ਈ ਵਰਤੈ ਤਾਕ ਹੋ ਤਾਕ ਪੌੜੀ ਆਪਣੇ ਭੋਗ ਭੋਗੈ ਕੋਈ ਭਸਮਣ ਭਾਵ ਸਦਾਇਆ ਵੱਡਾ ਹੋਆ ਦੁਨਦਾ ਕਲ ਸੰਗਲ ਕਤ ਚਲਾਇਆ ਕੀ ਕਰਨੀ ਕੀ ਤਵਾਚੀਐ ਮੈਂ ਲੇਖਾ ਕਰ ਸਮਝਾਇਆ ਤਾਂ ਨ ਹੋਈ ਪੌੜੀ ਹੁਣ ਸੁਣੀਏ ਕਿਆ ਗਵਾਇਆ ਮਨ ਅੰਦਰ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ
2: ਪੌੜੀ ਆਪਣੇ ਭੋਗ ਭੋਗ ਕੇ ਹੋਏ ਭਸਮਣ ਭਾਵ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਆਗਿਆ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਹਾਉ ਨਾ ਹੋਈ ਪੌਦਈ ਹੁਣ ਸੁਣਿਆ ਕਿਆ ਰਵਾਇਆ ਮਨ ਅੰਧੈ ਜਨਮ ਗਵਾਇਆ ਮਨ ਅੰਧੈ ਜਨਮ ਗਵਾਇਆ
0: ਦੀਨ ਦਇਆਲ ਸੁਣ ਬੇਨਤ

0: ਪੈਪ ਜਗਨ ਗਰੇ ਵਿਗਾਰ ਪੈਵੀ ਧਰਤੀ ਦੱਬੀ ਪਾਰ ਪੈਵ ਚੰਦ ਫੇਸਰ ਪਾਰ ਪੈਪ ਚ ਰਾਜਾ ਧਰਮ ਦੁਬਾਰ ਪੈਵੀ ਸੂਰਜ ਪੈਵੀ ਚੰਦ ਕੋਕਨੋਰੀ ਚਲਤਨਾ ਅੰਤ ਪੈਵੇ ਸਤਪੁਰ ਸੁਰਨਾਥ ਪੈਪ ਚ ਜਾਣੇ ਆਕਾਸ਼ ਪੈਵੀ ਜੋਤ ਮਹਾ ਬਸੂਰ ਪੈਪ ਜਾਵੇ ਜਾਵੇ ਪੂ ਸਗਲੇ ਆਪੋ ਲਿਖਿਆ ਸਰਲੇਖ ਨਾਨਕ ਨਿਰਭਉ ਨਿਰੰਕਾਰ ਸਚੇ
1: ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੀਆਂ ਕਹਾਣੀਆਂ ਕਿਤੇ ਵੇਦ ਵਿਚਾਰ।

ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਬਣਿਆ ਸੱਚ ਪਾਜਨ ਵਿੱਚ ਆਪ ਗੁਆਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: सतगुरबचन तुम्हारे
1: निर्गुण निसुतारे।

0: ਚੌਥਾ ਗੁਰਮੁਖ ਢੂੰਡ ਢੂੰਡੇ ਮਿਆ ਹਰ ਸੱਜਣ ਲੱਗਾ ਰਾਮ ਰਾਜ ਕੰਚਨ ਕਾਇਆ ਕੋਟੜ ਵਿੱਚ ਹਰ ਹਰ ਸਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਧਨ ਸਦਾ ਗੁਰ ਭਾਗਵਤੇ ਹਰ ਪਾਇਆ ਨਾਨਕ ਰਸ ਗੁੱਦਾ ਰਸ ਗੁੱਦਾ
1: ਸਲੋਕ ਮਹਲਾ ਪਹਿਲਾ ਕਣੀਆਂ ਸਭੇ ਗੋਪੀਆਂ ਤੈਰ ਕਨ ਗੋਪਾ ਗਹਿਣੇ ਪੌਣ ਪਾਣੀ ਬੈਸੰਤ ਚੰਦ ਸੂਰਜ ਬਤਾ ਸਗਲੀ ਧਰਤੀ ਮਾਲ ਤਨ ਵਰਤੂ ਸਰਬ ਜੰਜਾ ਨਾਨਕ ਮੂਸੇ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਨ ਚੇਲੇ ਨੱਚਣ ਗੁਰ ਪੈਰ ਹਲਾਣ ਫੇਰਨ ਸਿਰ ਉਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਸ਼ੇਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਨਾਮ ਨਿਰਪਾ ਨਿਰੰਕਾਰ ਸੱਚ ਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਨ ਚੜਾਓ ਪਿੰਨੀ ਨਿਰੰਜਨਾ ਮੰਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਹਲ ਵਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਨਿਗਾਹਾ ਪੰਖੀ ਪਾਉਂਦੀਆਂ ਲੈ
0: ਨਾਨਕ ਜਿਨ ਮਨ ਭਾਉ ਤੇਨਾ ਮਨ ਭਾਉ ਕੋਈ ਨਾ ਤੰਦਰੰਕਾਰ ਹੈ ਨਾ ਲਿਆ ਨਰਕ ਨਾ ਜਾਈਏ ਜੋ ਪਿੰਡ ਸਭ ਸਦਾ ਦੇਖਾ ਜੈ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਜੇ ਜਵਾਨ ਭਗ ਰਹੇ ਜਰ ਵੇਸ ਕਰੇ ਦੀ ਆਈਏ ਕੋ ਰਹੇ ਨਾ ਭਰੀਏ ਪਾਈਏ ਭਰੀਏ ਪਾਈਏ ਭਰੀਏ ਪਾਈਏ
2: ਨਿਰੰਕਾਰ ਹੈ ਨਾਇ ਲਿਆ ਨਰਕ ਨਾ ਜਾਈਏ ਜੀਉ ਪਿੰਡ ਸਭ ਤੇ ਸਦਾ ਦੇ ਖਾਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪਨੋਹ ਨਿਰ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈਏ ਹੋ ਰਹੇ ਨਾ ਭਰੀਏ ਪਾਈਏ ਹੋ ਰਹੇ ਨਾ ਭਰੀਏ ਪਾਈਏ।

0: ਪਹਿਲਾ ਮੁਸਲਮਾਨਾਂ ਸੁਭ ਸਰਜਤ ਪੜ ਪੜ ਕਰੇ ਵਿਚਾਰ ਬੰਦੇ ਸੇ ਜਪੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ ਰੂਪ ਪਾਰ ਤੀਰਥ ਨਾਵੇ ਅਰਚਾ ਪੂਜਾ ਗੁਰਬਾਸ ਬੇਕਾਰ ਜੋਗੀ ਸੁਣ ਜਾਮਣ ਜੇਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਜਨ ਕਾਇਆ ਕਾਇਆ ਕਾਰ ਸਤਿਆ ਮਨ ਸੁਣ ਤੋ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿ ਸੌ ਗੁਣਾ ਸੌ ਕਰੇ ਸੰਸਾਰ ਚੋਰਾ ਯਾਰਾ ਤੇ ਕੁੜਿਆਰਾ ਖਾਰਾ ਬਾਵੇ ਕਾਰ ਇੱਕ ਹੁੰਦਾ ਖਾ ਚਲੇ ਥਾ ਉਹ ਤਿਨਾ ਬਿਕਾਈ ਕਾਰ ਚਲਤਾ ਜੀਆਂ ਪੁਰੀਆਂ ਲੋਹਾਂ ਆਕਾਰ ਆਇਆ ਕਾਰ ਰੋਈ ਜਾ ਕੇ ਸੋ ਤੂੰ ਹੈ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਾਂ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਸ਼ਾ
1: ਪਹਿਲਾ ਮਿੱਟੀ ਮੁਸਲਮਾਨ ਕੀ ਬੇੜਾ ਪਈ ਕਮਿਆਰ ਘਰ ਭਾਂਡੇ ਟਾਂਗੀਆਂ ਜਲਦੀ ਕਰੇ ਪੁਕਾਰ ਜਲਦੀ ਕਰੇ ਪੁਕਾਰ ਜਲ ਜਲ ਰਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਦੇ ਕਾਰਨ ਕੀ ਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਓ ਸਤਿਗੁਰ ਵਿੱਚ ਆਪ ਰੱਖਿਓ ਹਰ ਪ੍ਰਗਟ ਆਠ ਸੁਣਾਇਆ ਸਤਿਗੁਰ ਵੇਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਤਿੰਨ ਸੱਚੇ ਸਿਉ ਜਿਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
0: ਪੌੜੀ ਬਿਨ ਸਤਿਗੁਰੂ ਕਿਹਣਾ ਪਾਇਓ ਬਿਨ ਸਤਿਗੁਰੂ ਕਿਹਣਾ ਪਾਇਆ ਸਤਿਗੁਰ ਚਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਹੁੰ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ

0: गाव हो सच्ची बाणी, गाव हो सच्ची बाणी वाहिगुरु। गुरमुख प्यारे आए मिल, मैं चरी वछुने राम राजे, मेरा मन तन बहुत भरा गया, हर नैन रस पिने, मैं हर प्रभ प्यारा दस गुर, मिल हर मन मने, औ मूर्ख कर लाया, नानक हर कमे
1: ਲੋਕ ਮਹਲਾ ਪਹਿਲਾ, ਹੋਮ ਚ ਆਇਆ ਹੋਮ ਚ ਗਿਆ, ਹੋਮ ਜਮਿਆ ਹੋਮ ਚ ਮੂਆ, ਹੋਮ ਦਿੱਤਾ ਹੋਮ ਚ ਲਿਆ, ਹੋਮ ਚ ਖਟਿਆ ਹੋਮ ਚ ਗਿਆ, ਹੋਮ ਸਚਿਆਰ ਕੂੜਿਆਰ, ਹੋਮ ਚ ਪਾਪ ਨੂੰ ਵਿਚਾਰ, ਹੋਮ ਨਰਕ ਸੁਰਗ ਵਿਤਾਰ, ਹੋਮ ਸੱਸੇ ਹੋਮ ਚ ਰੋਵੇ, ਹੋਮ ਚ ਭਰੀਏ ਹੋਮ ਵੀ ਤੋਵੇ, ਹੋਮ ਵੀ ਜਾਤੀ ਜਿਨਸੀ ਖੋਵੇ, ਹੋਮ ਚ ਮੂਰਖ ਹੋਮ ਵੀ ਸਿਆਣਾ, ਵੋ ਭੂਤ ਕੀ ਸਾਰ ਨਾ ਜਾਣਾ, ਹੋਮ ਚ ਮਾਇਆ ਹੋਮ ਵਿਛਾਇਆ, ਹੋਮੇ ਕਰ ਕਰ ਜੰਤ ਪਾਇਆ, ਹੋਮੇ ਗੂਜੇ ਤਾਂਦਰ ਸੂਜੇ, ਗਿਆਨ ਵੀ ਹੋਣਾ ਕਤ ਕਤ ਦੂਜੇ, ਨਾਨਕ ਹੁਕਮ ਲਿਖੀਏ ਲੇਖ, ਜਿਹਾ ਵੇਖੇ ਤਿਹਾਵੇ।
0: ਹੋਲਾ ਦੂਜਾ ਹੋਮੇ ਇਹਾ ਜਾਤ ਹੈ, ਹੋਮੇ ਕਰਮ ਕਮਾਏ, ਹੋਮੇ ਇਹ ਬੰਦਨਾ

0: ਨਾਨਕ ਹਰ ਇੱਕ ਹਰ ਇੱਕ
1: ਸਲੋਕ ਮਹਲਾ ਪਹਿਲਾ ਪੁਰਖਾ ਬਿਰਖਾ ਤੀਰਥਾ ਤਟਾ ਮੇਗਾ ਖੇਤਾ ਦੀਪਾ ਲੋਆ ਮੰਡਲਾ ਖੰਡਾ ਵਰਪੰਡਾ ਅੰਡੂ ਜਰੀ ਤੂੰ ਜਾ ਖਾਣੀ ਸਿਹਤ ਜਾ ਸੁਮਤ ਜਾਣੇ ਨਾਨਕਾ ਸਾਰਾ ਮੇਰਾ ਜਨਤਾ ਨਾਨ ਜਿੰਤ ਪਾਏ ਕਹਿ ਐਸਾ ਮਾਲੇ ਸਬਣਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਹ ਜੁਹਾਰੀ ਸਵਸਤੇ ਸੀਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ
0: ਮਹਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਦੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਜਿਨ ਸੱਚੋ ਸੱਚ ਵਰਤਾਇਆ ਜਿਸ ਦਿਨ ਮਿਲੇ ਸੱਚ ਨਾਤ ਨੀ ਸੱਚ ਕਮਾਇਆ ਸਤ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ
2: ਪੌੜੀ ਸੱਚਾ ਸਾਹਿਬ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਸ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ।

ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤ ਗੁਰ ਪਾਸੇ ਰਾਮ ਰਾਏ, ਗੁਰ ਸਤ ਗੁਰ ਸੱਚਾ ਸ਼ਾਮ ਹੈ, ਸਿੱਖ ਦੇ ਹਰ ਰਾਸੀ, ਧਨ ਧਨ ਵਣ ਚਾਰਾ ਵਣਜ ਹੈ ਗੁਰ ਸਾਹਿਬ।

ਭਗਤ ਤੇਰੇ ਮਨ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਰ ਟੋੜਾ ਲਹਿਣੀ ਤਾਉਂਦੇ ਇੱਕ ਮੂਲ ਨਾ ਬੁਝਣਾ ਪ੍ਰਣ ਹੁੰਦਾ ਪਿਣਾਏ ਦੇ ਹਉ ਢਾਡੀ ਕਾਨੀ ਜਾ ਥੁਰਤਮ ਜਾ ਸਰਾਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ ਤਿੰਨ ਮੰਗਾਂ ਜੇ ਤੁਝੇ ਧਿਆਏ ਦੇ।

0: कूड़ बैसनहार, कूड़ सोयना कूड़ रूपा कूड़ पहननहार, कूड़ काया कूड़ कपड़ कूड़ रूपा पार, कूड़ मियाँ कूड़ भी बिखा पहुँए खार, कूड़ कूड़े ने हो लगा विसर्या करदार, किसनार कीचे दोस्ती सब जग चलनहार, कूड़ मिठा कूड़ माफे कूड़ बेपू, नान पुखाने बेंती ਬਾਜ ਕੂੜੋ
1: ਮਹਲਾ ਪਹਿਲਾ ਸੱਚ ਤਾਂ ਪਰ ਜਾਣੀਆਂ ਜਾਣਦਾ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾ ਉਸ ਮਨ ਅਸੀਏ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਵੀਉ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲੀ
0: ਮਸਤਕ ਲਾਈਏ ਕੂੜਾ ਲਾਚ ਛੱਡੀਏ
1: ਹੋਏ ਇੱਕ ਮਨ ਅਲੱਖ ਧਿਆਈਏ ਪਤਿ ਜੋ ਪਾਈਏ ਜੇ ਨਹੀਂ
0: ਕਾਰਿਕ ਮਾਈਏ ਜੇ ਹੋਵੇ ਪੂਰਬਲੀ।

0: ਦਾਨ ਮੈਂਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡਿਆ ਹੋਏ ਇੱਕ ਮਨ ਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਨ ਖਿਆਤਾ ਧੂੜ ਨਾ ਵੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ
1: ਸਗਲ ਥਟਾ

0: ਕੇ ਪੌੜੀ ਤੁਰ ਕਰਮ ਜਿਨਕ ਦੁੱਧ ਪਾਇਆ। ਆ ਤਿੰਨੀ ਕਸਮ ਤੇ ਆਇਆ ਨਾ ਜਨਤਾ ਕੇ ਵਸ ਕਿਛ ਨਹੀਂ। ਕੀ ਜਗਤ ਪਾਇਆ ਦਿਖਵਾਇਆ ਗੁਰ ਕਿਰਪਾ ਜਾਣਿਆ ਹੀ ਸੱਚ ਸਮਾਇਆ ਸੱਚ ਸਮਾਇਆ ਸੱਚ ਸਮਾਇਆ।
1: ਪੌੜੀ ਤੁਰ ਕਰਨ ਬਿਨਾਂ ਕੁਦਰਤ ਪਾਇਆ ਤਾਂ ਤੈਨੂੰ ਖਸਮ ਤੇ ਆਇਆ ਇੰਨਾ ਜਨ ਤਾਂ ਕੇ ਵਸ ਕਿਛ ਨਹੀਂ। ਤੂੰ ਵੇਖੀ ਜਗਤ ਪਾਇਆ ਜਿਕਨਾਂ ਨੂੰ ਤੂੰ ਮੇਲ ਕਾ ਪੁੱਤ ਦਿਖਾਇਆ ਗੁਰ ਕਿਰਪਾ ਤੇ ਜਾਣਿਆ ਜਿਤਨ ਦਾ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

0: ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ। ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸਦੇ ਵਸਦੇ ਕੋ ਜਾਣੇ ਬਹੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਕੁੰਭੇ ਪੱਧਾ ਜਰ ਰਹੇ ਜਰ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ
0: ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣੇਗਾ
1: ਆਇਓਮੀ ਸਾਧ ਨ ਮਾਰੀਏ ਜਿਆ ਕਲ ਕਰਨਾ
0: ਤੇਰੇ ਹੋ ਨਾ ਉਪਚਾਰੀਏ ਅਸੀਂ ਕਲਾ ਨਾ ਖੇਡੀਏ ਜਿਤ ਦਰਗਹਿ
1: ਦਇਆ ਹਾਰੀਏ
0: ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ।

अबिद मान्यो मान तब ही पयो परसान राज जोग तखत दियन गुर रामदास।

ਹੱਥ ਰੇਖ ਨਿਤ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਆ ਸੁਰ ਨਰ ਸਪਤ ਸਮੁੰਦਰ ਕੇ ਤਾਰਿਓ ਤਿਰ ਭਵਨ ਜਾਤ ਤਾਰਿਓ।

0: ਸਚੋ ਕੰਚਨ ਪਿਓ। ਸ਼ਬਦ ਗੁਰ ਸਰਵਣੇ ਸੁਣਿਓ, ਦਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਭਣਿਓ। ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ, ਪਾਹਨ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ। ਕਾਠੋਂ ਸਿਰਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਪਏ। ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਵ ਦੀਜੇ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੇ। ਜਾਮ ਗੁਰੂ ਹੋਏ ਵੱਲ ਨਾਮ ਗੁਰੂ ਹੋਏ ਵੱਲ ਧਿਆਨ ਧਿਆਨ ਅਨਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ। ਜੋ ਗੁਰੂ ਗੁਰੂ ਅਹਿਨਸ ਜਪੇ, ਦਾਸ ਪਟ ਬੇਨਤ ਕਹੇ। ਜੋ ਗੁਰੂ ਨਾਮ ਰਿਧਮੇ ਤਰੇ, ਸੋ ਜਨਮ ਮਰਨ ਦੋਥੇ ਰਹੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਣ ਕਢੇ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਕਥ ਸੰਸਾਰ ਮੈਂ, ਜਿਨ ਗੁਰੂ ਨਾ ਦੇਖਿਓ ਨਾ ਪੀਓ, ਤੇ ਕਥ ਸੰਸਾਰ ਮੈਂ।
1: ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮਰੱਥ ਕਲ ਯੁਗ, ਸੁਣਤ ਸਮਾਜ।

0: ਜਿਨ ਸਤਿਗੁਰ ਸੇ ਪਦਾਰਥ ਪਾਇਓ, ਨਿਸਬਾਸਰ ਹਰ ਚਰਨ ਨਿਵਾਸ, ਤਾਂ ਤੇ ਸੰਗਤ ਸਗਨ ਪਾਏ ਪੂ ਮਾਨੈ, ਤੁਮ ਲਿਆਗਰੇ ਪ੍ਰਗਟ ਸੁਬਾਸ, ਤਰੂ ਪ੍ਰਹਿਲਾਦ ਕਬੀਰ ਤਿਲੋਚਨ, ਨਾਮ ਰੈਤ ਉਪਜਿਓ ਜੋ ਪ੍ਰਗਾਸ, ਜਿਹ ਪਿਖਤ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ।
1: ਜਗਤ ਉਧਾਰਨ ਨਾਮ, ਸਤਿਗੁਰ ਤੁਠੇ ਪਾਇਓ, ਅਬ ਨਾਹੇ ਅਵਰ ਸਾਰ ਕਾਮ,

ਐਥੈ ਮਿਲਨ ਵਡਿਆਈਆ

ਸਤਿਗੁਰ ਕੀ ਸੇਵਾ ਚਾਕਰੀ।

ਸੱਚੀ ਕਾਰਕ ਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸਨੋ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖੱਟਣਾ ਬਿਖਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਮਨਮੁਖ ਮੋਹ ਮੈਲੈ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਭਉ ਛੋਡਿਆ ਮਨ ਹੱਠ ਕੰਮ ਨ ਆਵੈ ਰਾਸ ਜਮਪੁਰ ਬੱਧੀ ਮਾਰੀ ਹੈ ਕੋ ਨ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵਿਹੋ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜਹ ਦਿਨ ਸਰਾਤ ਜਿਨ ਜਗੰਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤਿਸ ਸਤਿਗੁਰ ਕੀ ਸਭ ਪੱਗੀ ਪਵਹੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧਨ ਧਨ
ਜਿਨ ਹਰ ਭਗਤ ਭੰਡਾਰ ਲਹਾਇਆ, ਤਿਸ ਸਤਿਗੁਰ ਕੀ ਸਭ ਪੱਗੀ ਪਵਹੁ, ਜਿਨ ਮੋਹ ਅੰਧੇਰ ਚੁਕਾਇਆ, ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖ ਸਾਰ, ਐਥੇ ਮਿਲਨ ਵਡਿਆਈਆਂ, ਦਰਗਹ ਮੋਖ ਦੁਆਰ। ਰਾਗ ਵਡਹੰਸ ਦੀ ਵਾਰ ਦੀ ਤੀਜੀ ਪੌੜੀ ਸਲੋਕਾਂ ਨਾਲ ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੀ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀਨੀ ਵਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛੁ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬੜਾਈ। ਸਤਨਾਮ

ਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ ਭਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇਹ ਬਿਨਸਸੀ ਤਿਤ ਵੇੜਾ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸੈ ਨ ਦੇਨੀ ਭੇਤ ਛੱਡ ਖੜੋਤੀ ਖਿਨੈ ਮਾਹੇ ਜਿਨ ਸਿਉਂ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈ ਗੁਰ ਰੱਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ

0: ਧਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ
1: ਪੰਚ ਸ਼ਬਦ ਜਿਤ ਘਰ ਸੁਭਾਗੇ
0: ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ

0: ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤ ਮੁਨੀ ਕਹਦੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਮੈਨੂੰ ਅੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਪੂਰੇ ਸੁਣਤੇ ਪੁਨੀਤ ਕਹਦੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਪੂਰੇ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਹੈ ਘਰ ਨਉ ਨਿਧਿਆ ਵੈ ਤਾਇ ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ

ਆਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਵਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਉੱਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਜ਼ੂਰ, ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਮਸਤਕ ਧੁਰ ਹਰਿ ਲਿਖੇ।

0: ਬੁਝਤਾ ਹੈ। ਸਤਿਗੁਰ ਸੋ ਕਾ ਧਰਮ ਗਿਰਧ ਬਾਹੋ, ਤ੍ਰੇਤੇ ਰਸ ਜਤੇ ਕਾ ਜੋਰ ਗਿਰਧ ਬਾਹੋ, ਦਵਾਪੁਰਾ ਤਪੇ ਕਾ ਸਤ ਗਿਰਧ ਬਾਹੋ, ਕਲਯੁਗ ਰਥ ਗਣ ਕਾ ਕੂੜ ਗੈਰ ਤਵਾਹੋ।
1: ਹਲੋ ਪਹਿਲਾ ਸਾਮ ਕਹੇ ਸਤੰਭ ਸਵਾਮੀ ਸੱਚ ਮੈਂ ਅੱਛੇ ਸਾਜ ਰਹੇ, ਸਭ ਕੁਛ ਸੱਚ ਸਮਾਵੇ, ਰਿਗ ਕਹੇ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਇ ਲੈ ਪ੍ਰਾਸ਼ਤ ਜਾਹੇ ਨਾਨਕ ਕਾ ਮੁਖ ਅੰਤਰ ਬਾਹ, ਜੁਜ ਮੈਂ ਜੋਰ ਚਲੀ ਚੰਦਰਾਵਲ ਕਾਨ ਕਿਸਮ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰਮਣ ਹੂਆ, ਨਾਉ ਖਦਾਈ ਅਲੋ ਭਇਆ, ਨੀਲ ਵਸਲੇ ਕੱਪੜੇ ਪਹਿਰੇ, ਤੁਰਖ ਪੁਟਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰ ਨੀਚ ਸਦਾਇ, ਭਾਉ ਨਾਨਕ ਮੁਖ ਅੰਤਰ ਪਾਏ ਪੌੜੀ, ਸਤਿਗੁਰ ਮਿੱਠੋ ਮਾਰਿਆ ਜਿੱਤ ਮਿਲਿਆ, ਸੰਭਾਲਿਆ ਜੀ ਕਰਮ ਦੇਸ਼ ਗਿਆਨ ਅੰਜਣ ਦੀਆ ਇਹਨੀ ਨੇ ਤਰੀ ਜਗ।

0: ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਾਰ ਉਤਾਰ
1: ਪੌੜੀ ਸਤਿਗੁਰ ਵਿੱਚ ਹਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਣਕਾ ਰੁਬੇ ਗਿਆਨ ਜਿੰਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰ ਹੈ ਬਹੁਤ ਠਾਕੁਰ ਨੇ।

0: ਨਾਨਕ ਹਰ ਪਾਏ
1: ਹਰ ਪਾਏ ਸੁਲੋ ਮਹਲਾ ਪਹਿਲਾ ਸਮਰੁਖ ਸੜ ਆਦਿਰਗਤ ਮੁੱਚ ਉਹ ਜਿਹਾ ਅਭਿਆਸ ਕਰ ਜਾ।

ਮਹਿਲਾ ਪੜ ਪੁਸਤਕ ਸੰਧਿਆ ਬਾਦੰ ਸਲਪੂਜ ਭਗਤ ਸਮਾਦੰ ਮੁਖ ਝੂੜ ਖਣਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋਇ ਧੋਤੀ ਵਸਤਰ ਕਵਾਟੰ ਜੇ ਜਾਣਸ ਬ੍ਰਹਮੰ ਕਰਮੰ ਸਭੋ ਕਰ ਨਿਸ਼ਚੋ ਕਰਮੰ ਕਹੋ ਨਾਨਕ ਨਿਹਚੋ ਧਿਆਵੈ ਮੈਨ ਸਤਿਗੁਰ ਬਾਟ।

ਸੁਤੋਖ ਸੂਜਤ ਗੰਢੀ ਸਤ ਭੱਟ ਏ ਜਨੇਵ ਜੀ ਕਹਾਈ ਤਾਂ ਪਾਂਡੇ ਖਤ ਨਾ ਹੋ ਟੁੱਟੇ ਨਾ ਮਰ ਲੱਗੇ ਨਾ ਹੋ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜੋ ਗਲ ਜਲੇ ਪਾਏ।

0: ਲੱਖ ਪਹਿਲਾਂ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ ਤੱਕ ਬਾਹ ਕੱਤੀਏ, ਬਾਹਮਣ ਵੱਟੇ ਆਏ, ਕੋਈ ਬਕਰਾ ਰਿੰਨ ਖਾਇਆ, ਸਭ ਕੋ ਆਖੇ ਪਾਏ, ਕੋਈ ਪੁਰਾਣਾ ਸੱਟੀਆ ਫਿਰ ਪਾਈਆ ਹੋਰ, ਨਾਨਕ ਤੱਕ ਨਾ ਟੁੱਟਾਈ ਜੇ ਤੱਕ ਹੋਵੇ ਜੋ।
1: ਮਹਲਾ ਪਹਿਲਾ, ਨਾਇ ਮੰਨੀਏ ਪਤ ਉਪਜੇ ਸਲਾ ਹੀ ਸਸੂਤ, ਦਰਗਹਿ ਅੰਦਰ ਪਾਈਏ ਤੱਕ ਨਾ ਟੁੱਟ ਸਪੂਤ। ਮਹਲਾ ਪਹਿਲਾ, ਤੱਕ ਨਾ ਇੰਦਰੀ ਤੱਕ ਨਾ ਨਾਰੀ, ਫੜ ਕੇ ਥੁੱਕ ਪਵੇ ਨਿਦਾਰੀ, ਤੱਕ ਨਾ ਪੈਰੀ ਤੱਕ ਨਾ ਹੱਥੀ, ਤੱਕ ਨਾ ਜੇਬਾ ਤੱਕ ਨਾ ਅੱਖੀ, ਬੇਤਰ ਗਾਇਆ ਪੇ ਪੱਤੇ ਵੜਤਾ ਕੇ ਵਰਕ ਤੇ, ਲੈ ਪਾੜ ਕਰੇ ਵਿਆਹ ਹੋ ਕੜ ਕਗਲ ਦਸੇ ਰਾਹੋ।
0: ਸੁਣ ਵੇਖੋ ਲੋਕਾਂ, ਇਹ ਵਿਡਾਣ ਮਨ ਅੰਦਾ ਨਾਉ ਸੁਝਾਣ, ਪੌੜੀ ਸਾਹਿਬ ਹੋਏ ਦਿਆ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸਿਵ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਇਆ ਪ੍ਰਵਾਹ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ, ਤਾਂ ਦਰ ਜਾਏ ਪੈਦਾ ਜਾਏ ਸੀ, ਪੈਦਾ ਜਾਏ ਸੀ, ਪੈਦਾ ਜਾ
2: ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੋ ਚੁੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।
0: ਗਾਵੇ ਰੋਗੀ ਨਾ ਦੀ ਬੇਦੀ ਬੋ ਭਾਂਤ ਕਰ ਨਹੀਂ, ਹਰ ਹਰ ਬੀਜੈ ਰਾਮ ਰਾਜੀ, ਜਿਨਾ ਅੰਤਰ ਕਪਟ ਦੀ ਪਰਕਾਰ ਹੈ ਇਨਾ ਰੋਏ ਕਿਆ ਕੀਜੈ, ਹਰ ਕਰਤਾ ਸਾ

0: ਸਤ ਜੀ ਜੈ ਨਾਨਕ ਗੁਰਮੁਖੀ ਦਾ ਸ਼ੁੱਧ ਹੈ ਹਰ ਭਗਤ ਹਰ ਲੀ ਜੈ ਹਰ ਲੀ
1: ਮਹਲਾ ਪਹਿਲਾ ਗਊ ਬ੍ਰਾਹਮਣ ਕੋ ਗੁਰਲਾਵੋ ਗੋਬਰ ਤੁਰਨਾ ਜਾਈ ਧੋਤੀ ਟਿੱਕਾ ਤੇ ਜੋ ਮਾਲੀ ਤਾਣ ਲੈ ਸ਼ਾ ਖਾਈ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰਕਾ ਪਾਈ।

0: ਗਲ ਤਾਗ ਦਿਨ ਘਰ ਬ੍ਰਾਹਮਣ ਪੂਰੇ ਨਾਥ ਉਹਨਾਂ ਪਿਆਵੇ ਓਈ ਸਾਧ ਕੁੜੀ ਰਾਸ ਕੁੜਾ ਵਾਪਾਰ ਕੁੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇਰ ਤੋਂ ਟੀਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਂ ਲੈ ਪੂਜੇ ਪ੍ਰਾਮ ਆਪਾਂ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਗੱਡੀ ਕਾਰ ਉੱਪਰ ਆਏ ਬੈਠੇ ਕੁੜਿਆ।

0: ਵਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਣ ਮਨ ਝੂਠੇ ਚੁਰੀ ਪਰੇ
1: ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਬੋੜੀ ਚ ਤੇ ਅੰਦਰ ਸਬਕ ਵੇਖ ਨਦਰੀ ਹੇਠ ਚਲਾਇਦਾ ਆਪਣੇ ਵਡੇ ਆਈਆਂ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵੱਡ ਮੇਦਨੀ ਸਿਰ ਸਿਰ ਧੰਦੇ ਲਾਇਦਾ ਨਦਰ ਪੱਤੀ

ਨਰਿੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਪਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦੇ ਲਾਇਂਦਾ ਨਦਰੂ ਪੱਠੀ ਜੇਕਰ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿਖਣਾ ਪਾਇਂਦਾ ਦਰ ਮੰਗਣ

ਸਿਆਣੇ ਰਾਮ ਰਾਜੇ ਬਾਰੋਂ ਭੁੱਲ ਚੁੱਕ ਬੋਲਦੇ

0: ਅੱਗੇ ਵਸਣ ਜਾਣੀਏ ਪਿਤਰੀ ਚੋਰ ਕਰੇ, ਵੱਡੀਏ ਹੱਦ ਲਾਲ ਕੇ ਮੁਸਬੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ।
1: ਜੋ ਜੋ ਸਰਘਾਵਣੀ ਆਵੇ ਵਾਰੋ ਵਾਰ, ਝੂਠਾ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਸੁੱਚੇ ਇਹ ਨਾ ਕੀਏ ਬਹਿਣ ਜਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਪੌੜੀ ਤੁਰੇ ਪਲਾਣੇ ਪੌੜਵੇ। ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡਪ ਮਾਰੀਆਂ, ਲਾਏ ਬੈਠੇ ਕਰ ਪਾ ਸਾਰਿਆਂ ਚੀਜ਼ ਕਰ ਮਨ ਭਾਵਦੇ। ਹਰ ਪੁੱਜਣ ਨਾਹੀ ਹਾਰਿਆ ਕਰ ਮੈਂ ਸਿਖਾਇਆ, ਵੇਖ ਮਹਿਲ ਤੇ ਮਰਨ ਵਸਾਣਿਆ। ਜਰ ਆਈ ਜੋਬਨ ਹਾਰਿਆ, ਜੋਬਨ ਹਾਰਿਆ ਜੋਬਨ ਹਾਰ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ।

0: ਗੁਰ ਸਿੱਖਾਂ ਕੀ ਢਾਲ ਥਾਈ ਪਈ ਜਿਨ ਹਰ ਨਾਮ ਤੇ ਆਵਾ ਨਾਨਕ ਸਤਿਗੁਰ ਪੂਜਿਆ ਜਿਨ ਹਰ ਪੂਜ ਕਰਾਵਾ ਜੇ ਨਾਨਕ ਸਤਿਗੁਰ ਪੂਜਿਆ।
1: ਲੋਕ ਮਹਲਾ ਪਹਿਲਾ ਜੇ ਕਰਸੂਤ ਮੰਨੀਏ ਸਭ ਦੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕ ਜੀਆਂ ਬਾਜਾਂ ਕੋਏ ਪਹਿਲਾਂ ਪਾਣੀ ਜੀਵਾ ਜਿਤਾਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵਰ ਸੋਏ ਨਾਨਕ ਸੂਤਕ ਬਿਨਾਂ ਉਤਰੇ ਗਿਆਨ ਉਤਾਰੇ ਧੋਏ ਮਹਲਾ ਪਹਿਲਾ।
0: ਮਨ ਕਾ ਸੂਤਕ ਲੋਭ ਹੈ, ਮਨ ਕਾ ਸੂਤਕ ਲੋਭ ਹੈ ਜੇ ਬਸ ਸੂਤ ਕੂੜ ਅੱਖੀ ਸੁਧਕ ਵੇਖਣਾ ਪਰਤਰਿਆ ਪਰ ਧਨ ਰੂਪ ਕੰਨੀ ਸੁਧਕ ਕੰਨ ਪੈ ਲਾਇਤ ਵਾਰੀ ਖਾਹ ਨਾਨਕ ਹੰਸਾ ਆਦਮੀ ਵਧੇ ਜਮ ਪ੍ਰਜਾ।
1: ਮਹਲਾ ਪਹਿਲਾ ਸਭ ਸੁਧਕ ਭਰਮ ਹੈ ਦੂਜੇ ਲੱਗੇ ਜਾ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾ ਖਾਣਾ ਪੀਣਾ ਪਵਿੱਤਰ ਹੈ ਦੀ ਤੋਂ ਰਿਸ਼ਵਾ ਨਾਨਕ ਜਿਨੀ ਗੁਰੂ ਪੂਜਿਆ
0: ਬਿਨਾਂ ਸੂਤਕ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਮੇਲਿੰਦਾ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਤ ਉੱਠੇ ਨੌ ਨਿਤ ਪਾਈਆਂ ਨੌ ਨਿਤ ਪਾਈਆਂ ਨੌ ਨਿਤ ਪਾਈਆਂ।
1: ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੜੀਆਂ ਵਡਿਆਈਆਂ ਸਾਹਿ ਮੇਲੇ ਤਾਂ ਨਦਰੀਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿਤ ਪਾਈਆਂ ਸਹਿਤ ਉੱਠੇ ਨੌ ਨਿਤ ਪਾਈਆਂ।

ਸੁੱਚੇ ਅੱਗੇ ਰੱਖਣ ਕੋਈ ਨਾ ਪਿਟਿਓ ਜਾ, ਸੁੱਚਾ ਹੋਇਆ ਕਿ ਜੇ ਵੇ ਲੱਗਾ ਪੰਸਲੋ ਹੱਥੀ ਜਾਈ ਸੱਟਿਆ ਕਿਸ ਲੱਗਾ ਦੋ। ਅਣ ਦੇਵਤਾ ਪਾਣੀ ਦੇਵਤਾ ਬੈਸੰਤੁਰ ਦੇਵਤਾ ਨੂੰ ਪੰਜਵਾਂ ਪਾਇਆ ਕਿਰਤਾ ਹੋਇਆ ਪਾਕ ਪਵਿੱਤਰ ਪਾਪੀ ਸੋਤਨ ਕੱਢਿਆ।

ਭੰਡ ਮੰਗਣ ਵਿਆ ਉਹ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੁਗਾ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਕੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰ ਇੱਕੋ ਸੱਚਾ ਸੂ।

0: ਜਿਤ ਸੱਚੇ ਦਰਬਾਰ ਪਾਉਣੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਝੁਣ ਕੱਢੀਏ ਕਿਤਾਬ ਆਪਣਾ ਆਪੇ ਲੇਖਾ ਸੰਡੀਏ ਜਾ ਰਹਿਣਾ ਨਾਹੀ ਐਤ ਜਗ ਤਾਕਾਇਤ
1: ਕਾਰ ਬਹੰਡੀਏ ਮੰਦਾ ਕਿਸੇ ਦਾ ਪੀਏ
0: ਪੜ ਅੱਖਰ ਇਹੋ ਪੁੱਜੀਏ ਮੂਰਖੇ ਨਾਲ ਨਾ ਰੁਜੀਏ ਨਾਲ ਨਾ ਰੁਜੀਏ ਨਾਲ
1: ਮੂਰਖੇ ਨਾਲ ਨਾ ਲੁਜੀਏ।

रामदास गुर बन पाण मिल संगत

ਸਿੱਖਾ ਮਨ ਵਧਾਈਆਂ। ਜਿਹਨੇ ਮੇਰਾ ਸਤਿਗੁਰ ਨਿੱਠਾ ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ। ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰ ਕਹਿ ਗੁਰ ਸਿੱਖ ਪੈ ਲਾਈ।

0: ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸਟੀਏ ਮੁਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਪਾਣਾ ਦੇ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈ ਬਾਹਰ ਦੁਨੀਆਂ ਅੰਦਰ ਫੈਲ ਅਰਸਰ ਤੀਰਥ ਜੇ ਨਾਵੈ ਉਤਰੇ ਨਾਹੀ ਮੈਲ ਜਿਨ ਬੜੇ ਅੰਦਰ ਬਾਹਰ ਕੁਦਰਦੇ ਭਲੇ ਸੰਸਾਰ ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਾ ਕਿਸੇ ਕੇਰੀ ਬਾਜ ਸੱਚੇ ਨਾ ਦਰਵਾਂ ਉੱਪਰ ਖਰਚ ਮੰਗਾ ਜਾਵੇ ਦੇ ਤਾਂ ਖਾਏ ਦੀਵਾਨ ਇੱਕੋ ਕਲਮੇ ਕਾ ਹਮਾ ਤੁਮਾ ਮੇਲ ਡਰ ਲਏ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਪੌੜੀ ਆਪੇ ਹੀ ਕਰਿਆ ਕੀ ਹੋ
0: ਆਪਣਾ ਜੋ ਹੈ ਸੋ ਚੰਦ ਸੀ।

0: ਸਵਾਰੀਆ ਕਾਜ ਸਵਾਰੀਆ ਕਾਜ ਸਵਾਰੀਆ
1: ਪੌੜੀ ਆਪੇ ਹੀ ਕਰਨਾ ਕੀਓ ਕੱਲ ਆਪੇ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀਐ ਆਪਣਾ ਹੱਥੀ ਆਪਣਾ ਆਪੇ ਹੀ ਕਾ ਸਵਾਰੀਐ
0: ਜਿਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਦਿਨ ਹਰ ਨਾਮ ਤ੍ਰਿੜਾਵੇ ਰਾਮ ਰਾਜੇ ਜਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਤੇ ਆਵੇ ਜੋ ਹਰ ਹਰ ਨਾਮ ਤੇ ਆਏ ਦੇ ਦਿਨ ਜਮ ਨੇੜ ਨਾ ਆਵੇ ਨਾਨਕ ਕਉ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ ਰਾਮ
2: ਸ਼ਲੋਕ ਮਹਲਾ ਦੂਜੇ ਕਨਿਆਸ ਕੀ ਦੂਜੇ ਲੱਗੇ ਜਾਏ ਨਾਨਕਾ ਸਿਕੰਡੀਏ ਸਦੀ ਰੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕੇ ਨਾਖੀਏ।

ਸਦਾ ਸੰਭਾਲੀਏ ਜਿੱਤੀ ਤਬਾਈ ਆਪਣਾ ਸਾਕਾਲ ਬੁਰੀ ਕਿਉਂ ਕਾਲੀਏ ਮੁੰਡਾ ਬੋਲਕ ਜਾਈ ਬੇਲੰਮੀ ਨਜ਼ਰ ਨਿਹਾਲੀਏ ਸਾਡਾ ਨਹਾਰੀਏ ਤੇ ਵੇਹਾ ਪਾਸਾ ਢਾਲੀਏ ਪਿਛਲਾ ਹੈ ਉੱਪਰ ਕਾਲੀਏ ਉੱਪਰ

0: राम राधे दिन सत गुर पुर कमनाया दिन पूजे सब कोई दिन सत गुर प्यार सेविया बिना सुख सब होई बिना नानक सत गुर भेटिया बिना मिलिया हर सोई
1: ਸਲੋਕ ਮਹਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਬਾਤ ਗੱਲਾਂ ਕਰੇ ਕਨੇਰੀਆਂ ਕਸੁਨਾ ਪਾਏ ਸਾਥ ਆਪ ਗੁਆ ਸੇਵਾ ਕਰੇ ਤਾਂ ਕੁਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਕਿਸ ਮਿਲੈ ਲੱਗਾ ਸੋ ਪਰਮਾਨ ਮਹਲਾ ਦੂਜਾ
0: ਵਿਜੇ ਬਿਕ ਮੰਗਿਆ ਮਤ ਵੇਖੋ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਇਹੋ ਜਾਣੇ ਤੇ ਹੋਰ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬੜੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਵ ਦੁਗਾਸ ਮਨ ਲਾ ਦੂਜਾ
1: ਨਾਲ ਆਣੇ ਦੋਸਤੀ ਵਡਾਰੂ ਸੋਨੇ ਹੋ ਪਾਣੀ ਅੰਦਰ ਲੀਕ ਜਾ ਤਿਸਦਾ ਥਾ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕਾ ਮਾ ਨਾ ਸਕੇ ਰਾਸ ਜੇ ਕਦ ਚੰਗੀ
0: ਕਰੇ ਬਰਾਬਰੀ ਫਿਰ ਅੰਦਰ ਪਾਏ ਵਜੋ ਗੁਆਏ

ਪਿਛੇ ਜੋ ਪਾਈਏ ਨਾਨ ਸਾਕਰਮਾ ਸਾਹਿਬ ਤੁਠੇ ਜੋ ਅਮਲੇ ਮਹੱਲਾ ਦੂਜਾ ਇੱਕ ਨੀ ਚਾਕਰੀ ਜਿਤ ਭੋਗਸ ਨਾ ਜਾਏ ਨਾਨਕ ਸੇਵ ਕਾਂਡੀਏ ਜੇ ਛੇਤੀ ਖਸਮ ਸਮਾਏ।

ਕਰੇ ਕਰਿਆ ਔਕੇ ਸਿਓ ਕਰੀ ਪੁਕਾਰ ਨਾਨਕ ਨਜ਼ਰੀਆ ਫਿਰਦੀ ਸਹੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ ਹਰ ਜੁਗ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਡੇਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਸਾਈਕਾਰ ਕਮਾਵਨੀ ਤੁਰ ਛੋਡੀ ਤਿਨੇ ਪਾਏ। ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿਤ ਸੇ ਰਜਾਏ, ਸੋ ਕਰੇ ਜਿਤ ਸੇ ਰਜਾਏ।

ਸਤ ਸੰਗਤ ਪਾਈ ਪਰਮ ਗਤੇ, ਸਾਧ ਸੰਗਤ ਪਾਈ ਪਰਮ ਗਤੇ ਪਰਮ ਗਤੇ।

ਸੱਪ ਜਾਗਦਾ ਸੱਪ ਤੇਰੇ ਵਸ ਤੇਰਾ ਕਰ ਪਲਾ ਮੇਰੇ ਗਾਰੇ ਨੰਦ ਦਾਈ।

0: ਕੋੜੀ ਵੱਡੀ ਹੂੰ ਵਡਾਇਆ ਪਾਰ ਤੇਰਾ ਮਰਤਬਾ, ਰੰਗ ਬਰੰਗ ਨੇਕ ਨਾਜਾ ਪੁਣ ਕਰਤਬਾ, ਜੀ ਅੰਦਰ ਜੀ ਸਭ ਕੁ ਜਾਣ ਲਾ, ਸਭ ਕੁ ਤੇਰਾ ਬਸ ਤੇਰਾ ਕਰ ਪਲਾ, ਤੇਰੇ ਕਰ ਆਨੰਦ ਵਧਾਈ ਤੁਧ ਕਰ, ਮਾਣ ਮਾਤਾ ਤੇ ਜਪਣਾ ਪੁਜਰ, ਸਰਬ ਕਲਾ ਭਰਪੂਰ ਦਿਸੇ ਜਤ ਕਥਾ, ਨਾਨਕ ਦਾ ਸੁਣਦਾਸ
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾ ਆਖੇ ਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਕਾਇਮ ਸਕਤ ਘਾਰ, ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਜੈ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕ ਗੁਰੁ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦਨ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਟੈ ਸਭ ਦੁੱਖ ਜਾਇ, ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਾਰਕ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ, ਧਿਆਨ ਧਰ ਕੇ ਖਾਲਸਾ ਜੀ, ਬੋਲੇ ਜੀ ਵਾਹੇ ਗੁਰੂ, ਬੋਲੇ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੇ ਜੇ ਵਾਹਿਗੁਰੂ, ਬੋਲੇ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ, ਬੋਲੇ ਜੇ ਵਾਹਿਗੁਰੂ, ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੇ ਜੇ ਵਾਹੇ ਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਓਮ ਕਾ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਜੇ ਸਤਿਗੁਰ ਸਿਮਰੰਤ ਨਾਇਨ ਕੇ ਤਿਮਰ ਮਿਟ ਹੈ ਖੇਨ ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀਵ ਕੀ ਤਪਤ ਮਿਟਾਵੈ ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸੰਭੂਹ ਨ ਭੇਟਨ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ

ಸ್ಲೋಕ ಮಹಲ್ಲಾ ತೀಜಾ ಸತ್ಗುರ್ ಕೀ ಸೇವಾ ಚಾಕರೀ ಸುಖೀ ಹೂ ಸುಖಸಾರ ਦਰਗਹ ਮੋਖ ਦੁਆਰ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖਸਾਰ ਮਿਲਨ ਵਡਿਆਈਆਂ ਦਰਗਹ ਮੋਖ ਦੁਆਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚਾ ਨਾਏ ਪਿਆਰ ਸੱਚਾ ਸ਼ਬਦ ਹਰਖ ਸਦਾ ਦਰ ਸੱਚਾ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸਨੋ ਨਦਰ ਕਰੇ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬਿਖ ਲਗੇ ਬਿਖ ਖੱਟਣਾ ਬਿਖ ਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁੱਖੋ ਦੁੱਖ ਕਮਾਵਣ

ਸਤਿਗੁਰ ਸੇਵਿਓ ਸਾਧ ਜਨ। ਜਿਨ ਹਰਿ ਹਰਿ ਨਾਮ ਦ੍ਰਿੜਾਇਆ, ਸੋ ਸਤਿਗੁਰ ਪੂਜਹੁ ਦਿਨ ਸਰਾਤ। ਜਿਨ ਜਗੰਨਾਥ ਜਗਦੀਸ਼ ਜਪਾਇਆ, ਸੋ ਸਤਿਗੁਰ ਦੇਖਹੁ ਇਕ ਨਿਮਖ ਨਿਮਖ। ਜਿਨ ਹਰ ਕਾ ਹਰ ਪੰਥ ਬਤਾਇਆ, ਤਿਸ ਸਤਿਗੁਰ ਕੀ ਸਭ ਪੱਗੀ ਪਵਹੁ। ਜਿਨ ਮੋਹ ਅੰਧੇਰ ਚੁਕਾਇਆ, ਸੋ ਸਤਿਗੁਰ ਕਹੋ ਸਭ ਧਨ ਧਨ। ਜਿਨ ਹਰ ਭਗਤ ਭੰਡਾਰ ਲਹਾਇਆ, ਤਿਸ ਸਤਿਗੁਰ ਕੀ ਸਭ ਪੱਗੀ ਪਵਹੁ। ਜਿਨ ਮੋਹ ਅੰਧੇਰ ਚੁਕਾਇਆ, ਸੋ ਸਤਿਗੁਰ ਕਹੋ ਸਭ ਧਨ ਧਨ। ਜਿਨ ਹਰ ਭਗਤ

ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ, ਐਥੈ ਮਿਲਨ ਵਡਿਆਈਆਂ, ਦਰਗਹ ਮੋਖ ਦੁਆਰ। ਕਬ ਰੱਖਹੁ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰ ਨਾਖ ਸਫਾਰੇ ਕਰ ਆਜ, ਸੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਛੀਨਤ ਵਸਤ੍ਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇਹ ਕਾਜ। ਸ੍ਰੀ ਸਤਿਗੁਰ ਸੁਪ੍ਰਸੰਨ ਕਲਯੁਗ ਹੋਏ, ਰੱਖਹੁ ਦਾਸ ਪਾਠ ਕੀ ਲਾਜ। ਸਤਨਾਮ।

ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue ਨਾਰਥ ਈਸਟ ਕੈਲਗਰੀ।
3: ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਪਾਵਨ ਪਵਿੱਤਰ ਬਾਣੀ ਨਾਲ ਸਾਂਝ ਪਾ ਕੇ ਬੈਠੇ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਕਿਰਪਾ ਮਿਹਰ ਹੈ ਜੋ ਅਸੀਂ ਪਾਵਨ ਬਾਣੀ ਨਾਲ ਜੁੜ ਬੈਠੇ ਹਾਂ। ਸਤਿਗੁਰੂ ਜੀ ਦੀ ਇਹ ਕਿਰਪਾ ਰਹਿਮਤ ਹੀ ਸਮਝਣੀ ਚਾਹੀਦੀ ਹੈ ਜੋ ਅਸੀਂ ਸੰਸਾਰ ਦੇ ਤਮਾਮ ਕਰਮ ਕਾਂਡ ਪਾਖੰਡ ਮਨਮਤ ਨੂੰ ਪਿੱਛੇ ਛੱਡਦਿਆਂ ਹੋਇਆਂ ਪਾਵਨ ਬਾਣੀ ਨੂੰ ਪਹਿਲ ਦੇਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਗਰੀਬ ਨਿਵਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਜਿਸ ਬਾਣੀ ਨੂੰ ਅਸੀਂ ਲੜੀਵਾਰ ਵਿਚਾਰ ਰਹੇ ਹਾਂ, ਜਿਵੇਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾਡੇ ਸਾਹਮਣੇ ਜ਼ਿੰਦਗੀ ਦੇ ਅਨੇਕਾਂ ਹੀ ਪੱਖ ਰੱਖੇ, ਅਨੇਕਾਂ ਹੀ ਸਤਿਗੁਰੂ ਗਰੀਬ ਨਿਵਾਸ ਜੀ ਨੇ ਪਿਆਰੇ ਸੁੰਦਰ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਇਹ ਜ਼ਿੰਦਗੀ ਜਿਉਣ ਦਾ ਤਰੀਕਾ ਸਮਝਾਇਆ। ਹੁਣ ਜਿਵੇਂ ਜਿਵੇਂ ਅਸੀਂ ਇਸ ਬਾਣੀ ਦੇ ਅਖੀਰ ਵੱਲ ਜਾ ਰਹੇ ਹਾਂ ਤਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾਡੇ ਸਰੀਰ ਦੇ ਇਕੱਲੇ ਇਕੱਲੇ ਗਿਆਨ ਇੰਦਰੇ ਕਰਮ ਇੰਦਰੇ ਨੂੰ ਸੰਬੋਧਨ ਕਰਨ ਦਾ ਦਾਤਾਰ ਪਿਤਾ ਜੀ ਨੇ ਇੱਕ ਢੰਗ ਬਣਾਇਆ, ਇੱਕ ਸਤਿਗੁਰੂ ਨੇ ਉਪਦੇਸ਼ ਦੇਣ ਦਾ ਇਹ ਸੋਹਣਾ ਨਵੇਕਲਾ ਤਰੀਕਾ ਬਣਾਇਆ। ਔਰ ਅੱਜ ਇਸ 33 ਨੰਬਰ ਪੌੜੀ ਅੰਦਰ ਸਤਿਗੁਰੂ ਨੇ ਸਰੀਰ ਨੂੰ ਸੰਬੋਧਨ ਕੀਤਾ। ਇਸੇ ਬਾਣੀ ਅੰਦਰ ਇਕੱਲੇ ਸਰੀਰ ਨੂੰ ਦੋ ਵਾਰੀ ਸੰਬੋਧਨ ਕੀਤਾ ਗਿਆ, ਇੱਕ ਪੌੜੀ ਇਸ ਤੋਂ ਬਾਅਦ ਵਿੱਚ ਆਏਗੀ। ਹੁਣ ਸਤਿਗੁਰੂ ਜਦੋਂ ਅੱਜ ਦੀ ਇਸ ਪੌੜੀ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਤੇ ਗਰੀਬ ਨਿਵਾਸ ਪੁੱਛਦੇ ਹੈ, ਹੇ ਸਰੀਰ, ਰੱਬ ਨੇ ਤੇਰੇ ਵਿੱਚ ਜੋਤ ਰੱਖੀ। ਜੋਤ ਦਾ ਅਰਥ ਹੈ ਪਰਮੇਸ਼ਰ ਨੇ ਆਪਣੀ ਸਤਾ ਤੇਰੇ ਵਿੱਚ ਟਿਕਾਈ। ਪਰਮੇਸ਼ਰ ਨੇ ਸਭ ਤੋਂ ਇਸ ਸ੍ਰਿਸ਼ਟੀ ਅੰਦਰ ਉੱਤਮ ਸੋਚ ਉੱਤਮ ਵਿਚਾਰ ਤੈਨੂੰ ਦਿੱਤੀ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਰੱਬ ਨੇ ਤੇਰੇ ਵਿੱਚ ਜੋਤ ਰੱਖੀ ਹੈ। ਰੱਬ ਨੇ ਆਪਣੇ ਵਾਲੀ ਸਮਰੱਥਾ, ਆਪਣੇ ਵਾਲੀ ਤਾਕਤ, ਰੱਬ ਜੀ ਨੇ ਆਪਣੇ ਵਾਲੇ ਸਾਰੇ ਗੁਣ ਤੇਰੇ ਵਿੱਚ ਟਿਕਾ ਦਿੱਤੇ ਹੈ। ਤਾਂ ਤੂੰ ਜਗ ਮੈਂ ਆਇਆ, ਤੂੰ ਸੰਸਾਰ ਵਿੱਚ ਉਲਝਿਆ ਹੋਇਆ, ਤੂੰ ਮਾਇਕ ਪਦਾਰਥਾਂ ਵਿੱਚ ਲੱਗਾ ਹੋਇਆ ਹੈ, ਤੂੰ ਆਪਣੇ ਮੋਲ ਨੂੰ ਛੱਡ ਕੇ, ਆਪਣੇ ਮੁੱਢ ਨੂੰ ਛੱਡ ਕੇ, ਆਪਣੇ ਧੁਰੇ ਨੂੰ ਛੱਡ ਕੇ ਕਿਤੇ ਹੋਰ ਹੀ ਆਸੇ ਪਾਸੇ ਉਲਝਿਆ ਹੋਇਆ ਹੈ। ਸਤਿਗੁਰੂ ਗਰੀਬ ਨਿਵਾਸ ਸਾਨੂੰ ਅਗਲੀ ਪੰਕਤੀ ਅੰਦਰ ਫਿਰ ਦੁਬਾਰਾ ਸੰਬੋਧਨ ਕਰਕੇ ਤੇ ਆਖਦੇ ਹੈ, ਭਾਈ ਦੇਖ, ਰੱਬ ਨੇ ਤੇਰੇ ਵਿੱਚ ਆਪਣੀ ਸਤਾ ਟਿਕਾਈ, ਆਪਣੇ ਗੁਣ ਟਿਕਾਏ, ਰੱਬ ਨੇ ਤੈਨੂੰ ਸੋਚਣ ਸ਼ਕਤੀ ਦਿੱਤੀ, ਸਮਰੱਥਾ ਦਿੱਤੀ ਹੈ, ਪਰ ਤੂੰ ਤਾਂ ਜੱਗ ਵਿੱਚ ਆਇਆ, ਭਾਵ ਸੰਸਾਰ ਦੇ ਮਾਇਕ ਪਦਾਰਥਾਂ ਵਿੱਚ ਉਲਝਿਆ ਹੋਇਆ। ਤੈਨੂੰ ਇੱਥੇ ਇਹ ਸਾਰੇ ਆਲੇ ਦੁਆਲੇ ਦੇ ਝਮੇਲੇ ਨੇ ਇੰਨਾ ਗ੍ਰਸਿਆ ਹੋਇਆ, ਤੂੰ ਇੰਨਾ ਕੋ ਉਲਝਿਆ ਹੋਇਆ, ਆਪਣੇ ਮੂਲ ਨੂੰ, ਆਪਣੇ ਮੁੱਢ, ਆਪਣੇ ਧੁਰੇ ਨੂੰ ਹੀ ਭੁੱਲਦਾ ਜਾ ਰਿਹਾ। ਸਤਿਗੁਰੂ ਗਰੀਬ ਨਿਵਾਸ ਨੇ ਬੜੇ ਪਿਆਰ ਨਾਲ ਉਪਦੇਸ਼ ਦਿੱਤਾ ਹੈ। ਹੁਣ ਅਸੀਂ ਵਿਚਾਰੀਏ ਕਿ ਇਹ ਸੱਚ ਹੈ, ਕਿ ਅਸੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਹਾਂ, ਇਸ ਗੱਲ ਨਾਲ ਸਹਿਮਤ ਹਾਂ ਜਿਹੜੀ ਬਾਤ ਸਤਿਗੁਰੂ ਸਾਨੂੰ ਸਮਝਾਉਂਦੇ ਹੈ ਕਿ ਇਹ ਸਾਡੇ ਤੇ ਢੁਕਦੀ ਹੈ ਜਾਂ ਨਹੀਂ ਢੁਕਦੀ। ਅਸਾਂ ਹੁਣ ਇਸ ਪਾਵਨ ਬਾਣੀ ਦੇ ਵਿਚਾਰ ਤੋਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਕਿਉਂਕਿ ਗ੍ਰਿਸ਼ਤੀ ਲੋਕ ਹਾਂ, ਸਮਾਜ ਵਿੱਚ ਰਹਿੰਦੇ ਹਾਂ, ਗ੍ਰਿਸ਼ਤ ਜੀਵਨ ਨੂੰ ਚਲਾਉਣ ਵਾਸਤੇ ਕਈ ਜ਼ਿੰਮੇਵਾਰੀਆਂ ਅਸੀਂ ਆਪ ਖੁਦ ਨਿਭਾਉਂਦੇ ਹਾਂ, ਔਰ ਕਈ ਐਸੀਆਂ ਗੱਲਾਂ ਜਾਂ ਐਸੇ ਕੰਮ ਹਨ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਵੀ ਸੌਂਪ ਦਿੰਦੇ ਹਾਂ ਕਿ ਭਾਈ ਆਹ ਕੰਮ ਤੂੰ ਕਰ ਲਿਆ। ਹੁਣ ਮੰਨ ਲਓ ਜੇ ਅਸੀਂ ਆਪਣੇ ਬੱਚੇ ਨੂੰ ਕਿਸੇ ਕੰਮ ਕਰਨ ਵਾਸਤੇ ਭੇਜ ਦਈਏ, ਔਰ ਜਿਹੜਾ ਕੰਮ ਕਰਨਾ ਸੀ ਉਸਦੇ ਬਾਰੇ ਚੰਗੀ ਤਰ੍ਹਾਂ ਸਮਝਾਇਆ, ਸਮਝ ਦਿੱਤੀ, ਭਾਈ ਇਹ ਕੰਮ ਇਸ ਤਰ੍ਹਾਂ ਹੋਏਗਾ, ਫਲਾਣੇ ਥਾਂ ਤੇ ਚਲੇ ਜਾਣਾ ਹੈ, ਜੇ ਨਾ ਸਮਝ ਲੱਗੇ ਉੱਥੋਂ ਫਿਰ ਪੁੱਛ ਲਵੀ, ਪਰ ਜੇ ਗਲਤ ਨਾ ਕਰਾਂ ਵੀ ਕਿਸੇ ਪ੍ਰਕਾਰ ਦੀ ਕੋਈ ਗਲਤੀ ਨਾ ਹੋਵੇ, ਬੜੇ ਧਿਆਨ ਨਾਲ ਸਮਝ ਨਾਲ ਕੰਮ ਕਰਨਾ ਹੈ। ਅਸੀਂ ਬੜੇ ਪੱਕੇ ਤਰੀਕੇ ਨਾਲ ਸਮਝਾ ਕੇ ਸਮਝ ਦੇ ਕੇ ਬੱਚੇ ਨੂੰ ਤੋਰਦੇ ਹਾਂ, ਭਾਵੇਂ ਜਵਾਨ ਹੋਵੇ ਚਾਹੇ ਛੋਟੀ ਉਮਰ ਦਾ ਹੋਵੇ। ਹੁਣ ਜਦੋਂ ਅਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਸਮਝ ਦੇ ਕੇ ਤੋਰਦੇ ਹਾਂ ਤੇ ਆਸ ਲਾ ਕੇ ਬਹਿੰਦੇ ਹਾਂ ਕਿ ਸਾਡਾ ਬੱਚਾ ਸਾਡੀ ਦਿੱਤੀ ਹੋਈ ਸਮਝ ਦੇ ਮੁਤਾਬਕ ਇਹ ਕੰਮ ਠੀਕ ਕਰਕੇ ਆਏਗਾ, ਇੱਕ ਪਾਸੇ ਅਸੀਂ ਇਹ ਸੋਚਦੇ ਹਾਂ, ਦੂਜੇ ਪਾਸੇ ਨਾਲ ਸਾਨੂੰ ਕਈ ਵਾਰੀ ਇਹ ਵੀ ਚਿੰਤਾ ਖਾਂਦੀ ਹੈ ਕਿਤੇ ਗਲਤ ਨਾ ਕਰ ਆਵੇ, ਕਿਤੇ ਭੁੱਲ ਨਾ ਜਾਵੇ, ਕਿਤੇ ਕਿਸੇ ਥਾਂ ਤੋਂ ਉਕਾਈ ਨਾ ਖਾ ਜਾਵੇ। ਜਿੱਥੇ ਸਾਨੂੰ ਆਸ ਹੈ ਕਿ ਕੰਮ ਚੰਗਾ ਕਰਕੇ ਆਏਗਾ, ਉੱਥੇ ਨਾਲ ਸਾਨੂੰ ਚਿੰਤਾ ਫਿਕਰ ਵੀ ਰਹਿੰਦਾ ਹੈ ਕਿ ਕਿਤੇ ਗਲਤੀ ਕਰ ਨਾ ਜਾਵੇ। ਔਰ ਜਿੰਨੀ ਦੇਰ ਤੱਕ ਉਹ ਸਾਡੇ ਕੋਲ ਆਣ ਕੇ ਸੋਚਣਾ ਨਾ ਦੇਵੇ, ਸਾਨੂੰ ਆਣ ਕੇ ਦੱਸ ਨਾ ਦੇਵੇ ਕਿ ਇਹ ਕੰਮ ਠੀਕ ਇਸੇ ਤਰ੍ਹਾਂ ਕਰਕੇ ਆਇਆ ਜਿਵੇਂ ਤੁਸੀਂ ਦੱਸਿਆ ਸੀ ਔਰ ਹੋਣਾ ਵੀ ਇਸੇ ਤਰ੍ਹਾਂ ਸੀ, ਓਨੀ ਦੇਰ ਤੱਕ ਮਨ ਨੂੰ ਤਸੱਲੀ ਨਹੀਂ ਆਉਂਦੀ। ਮੰਨ ਲਓ ਅਸੀਂ ਬੱਚੇ ਨੂੰ ਸਮਝਾਇਆ, ਬੱਚੇ ਨੂੰ ਸਮਝ ਦਿੱਤੀ, ਬੱਚੇ ਨੂੰ ਸਾਰੇ ਤੌਰ ਤਰੀਕੇ ਸਿਖਾ ਦਿੱਤੇ, ਪਰ ਜੇ ਉੱਥੇ ਜਾਣ ਵਾਲਾ ਉਹ ਕੰਮ ਕਰਨ ਵਾਲਾ ਵਿਅਕਤੀ ਉਸ ਸਮਝ ਨੂੰ ਵੀ ਛੱਡ ਦੇਵੇ, ਉਸ ਕੰਮ ਨੂੰ ਵੀ ਭੁੱਲ ਜਾਵੇ ਔਰ ਉੱਥੇ ਜਾ ਕੇ ਐਸਾ ਉਲਝ ਜਾਏ ਕਿ ਹੋਰ ਗੱਲਾਂ ਵਿੱਚ ਮੈਂ ਇੱਥੇ ਕੌਫੀ ਪੀ ਲਵਾਂ, ਮੈਂ ਚਾਹ ਪੀ ਲਵਾਂ, ਮੈਂ ਇੱਧਰ ਤੁਰ ਫਿਰ ਲਵਾਂ, ਮੈਂ ਬਾਜ਼ਾਰ ਵਿੱਚ ਤੁਰ ਫਿਰ ਲਵਾਂ, ਮੈਂ ਸਟੋਰ ਦੇਖ ਲਵਾਂ, ਆਸੇ ਪਾਸੇ ਉਲਝ ਜਾਵੇ, ਪਰ ਉਹ ਕੰਮ ਅਧੂਰਾ ਰਹਿ ਜਾਏ, ਕੰਮ ਵੀ ਨਾ ਹੋਇਆ, ਦਿੱਤੀ ਹੋਈ ਸਮਝ ਵੀ ਵਿਸਰ ਗਈ ਔਰ ਹੋਰ ਗੱਲਾਂ ਆਸੇ ਪਾਸੇ ਦੀਆਂ ਦੇਖ ਕੇ ਬਹੁਤ ਸਾਰੇ ਰੰਗ ਤਮਾਸ਼ੇ ਦੇਖ ਕੇ ਵਾਪਸ ਘਰ ਆਏਗਾ, ਕੀ ਉਹ ਆਪਣੇ ਮਾਂ ਬਾਪ ਦੀ ਖੁਸ਼ੀ ਦਾ ਪਾਤਰ ਬਣ ਸਕੇਗਾ? ਕੀ ਉਹ ਆਪਣੇ ਮਾਂ ਬਾਪ ਦੇ ਮਨ ਨੂੰ ਤਸੱਲੀ ਦੇ ਸਕੇਗਾ? ਕੀ ਉਹ ਆਪਣੇ ਮਾਂ ਬਾਪ ਦੇ ਸਾਹਮਣੇ ਜਵਾਬ ਸਿੱਧੇ ਮੂੰਹ ਨਾਲ ਦੇ ਸਕੇਗਾ? ਹਾਂ, ਝੂਠ ਬਥੇਰੇ ਮਾਰ ਲਏਗਾ, ਬਹੁਤ ਸਾਰੀਆਂ ਗੱਲਾਂ ਬਣਾ ਕੇ ਵਾਧੂ ਘਾਟੂ ਇਧਰ ਉਧਰ ਦੀਆਂ ਜੜ ਕੇ ਸੁਣਾ ਦੇਗਾ, ਮੈਨੂੰ ਚੇਤਾ ਭੁੱਲ ਗਿਆ, ਮੇਰੇ ਕੋਲੋਂ ਕਾਗਜ਼ ਗਵਾਚ ਗਿਆ, ਮੈਨੂੰ ਐਡਰੈਸ ਭੁੱਲ ਗਿਆ, ਜਾਂ ਕਈ ਗੱਲਾਂ ਹੋਰ ਮਨ ਵਿੱਚ ਘੜ ਲਏਗਾ। ਪਰ ਇਸ ਗੱਲ ਨੂੰ ਨਿਆਲ ਸੋਚਣਾ ਚਾਹੀਦਾ, ਇਹ ਸਾਡਾ ਦੁਨਿਆਵੀ ਪੱਖ ਸੀ, ਦੁਨਿਆਵੀ ਪੱਖ ਤੋਂ ਮਾਂ ਬਾਪ ਦੇ ਸਾਹਮਣੇ ਇੱਕ ਬੱਚਾ ਜੇ ਕੰਮ ਨਹੀਂ ਵੀ ਕਰਦਾ, ਝੂਠ ਬੋਲਦਾ ਹੈਗਾ, ਸ਼ਾਇਦ ਆਪਣੇ ਮਾਂ ਬਾਪ ਨੂੰ ਝੂਠ ਬੋਲ ਕੇ ਰਾਜ਼ੀ ਕਰ ਲਵੇ, ਸ਼ਾਇਦ ਕੁਝ ਪਲਾਂ ਤੱਕ, ਕੁਝ ਦਿਨਾਂ ਤੱਕ ਇਸ ਗੱਲ ਤੇ ਪਰਦਾ ਪੈ ਜਾਏ, ਚਲੋ ਹੋ ਸਕਦਾ ਐਵੇਂ ਹੀ ਹੋਵੇ, ਜਿਵੇਂ ਕਹਿੰਦਾ ਐਵੇਂ ਹੀ ਸੱਚ ਮੰਨ ਲੈਂਦੇ ਹਾਂ। ਪਰ ਦੂਜਾ ਪੱਖ ਸਾਨੂੰ ਸੋਚਣਾ ਚਾਹੀਦਾ, ਰੱਬ ਦੇ ਸਾਹਮਣੇ, ਗੁਰੂ ਦੇ ਸਾਹਮਣੇ ਝੂਠ ਨਹੀਂ ਚੱਲੇਗਾ, ਗੁਰੂ ਦੇ ਸਾਹਮਣੇ, ਰੱਬ ਜੀ ਦੇ ਸਾਹਮਣੇ ਸਾਡਾ ਇਸ ਤਰ੍ਹਾਂ ਦਾ ਕੋਈ ਵੀ ਬਹਾਨਾ ਨਹੀਂ ਚੱਲੇਗਾ। ਧਰਮ ਦੇ ਸਾਹਮਣੇ ਤਾਂ ਸਾਨੂੰ ਨਿਖਰ ਕੇ ਆਉਣਾ ਹੀ ਪਏਗਾ, ਇੱਥੇ ਤਾਂ ਸਾਨੂੰ ਜਵਾਬ ਦੇ ਹੋਣਾ ਹੀ ਪਏਗਾ। ਨਾਲੇ ਅਸੀਂ ਰੋਜ਼ ਪੜ੍ਹਦੇ ਹਾਂ, ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਅੰਤਰਜਾਮੀ ਦਾ ਅਰਥ ਹੀ ਹੈ ਕਿ ਉਹ ਅੰਦਰ ਦੀਆਂ ਜਾਣਨ ਵਾਲਾ ਹੈ, ਸਾਡੀਆਂ ਘੱਟ ਘੱਟ ਦੀਆਂ ਜਾਣਨ ਵਾਲਾ ਹੈ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਬੜੇ ਪਿਆਰ ਨਾਲ ਬਾਣੀ ਚ ਉਪਦੇਸ਼ ਦੇ ਕੇ ਸਮਝਾਉਂਦੇ ਤੇ ਆਖਦੇ ਹੈ, ਨਾਨਕ ਜੀ ਉਪਾਇਕ ਹੈ ਲਿਖ ਨਾਮੈ ਧਰਮ ਬਹਾਲਿਆ। ਪਰਮੇਸ਼ਰ ਨੇ ਇਹ ਜੀਵ ਜੰਤੂ ਪੈਦਾ ਕੀਤੇ ਹੈ, ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ, ਸਾਰੀ ਸ੍ਰਿਸ਼ਟੀ ਬਣਾਈ ਹੈ, ਲਿਖ ਨਾਮੈ ਧਰਮ ਬਹਾਲਿਆ। ਵਾਹਿਗੁਰੂ ਅਕਾਲ ਪੁਰਖ ਨੇ ਆਪਣਾ ਧਰਮ, ਆਪਣਾ ਨਿਯਮ ਲਿਖ ਕੇ ਬਣਾ ਕੇ ਸਾਰੀ ਸ੍ਰਿਸ਼ਟੀ ਤੇ ਹਰ ਇੱਕ ਜੀਵ ਦੇ ਉੱਤੇ ਲਾਗੂ ਕੀਤਾ ਹੋਇਆ, ਲਿਖ ਨਾਮੈ ਧਰਮ ਬਹਾਲਿਆ। ਫਿਰ ਸਤਿਗੁਰੂ ਆਖਦੇ ਹੈ, ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਜਦੋਂ ਧਰਮ ਦੀ ਕਸਵੱਟੀ ਲੱਗਦੀ ਹੈ, ਜਦੋਂ ਸਾਨੂੰ ਰੱਬ ਜੀ ਦੇ ਸਾਹਮਣੇ ਹੋਣਾ ਪੈਂਦਾ, ਗੁਰੂ ਦੇ ਸਨਮੁਖ ਹੋਣਾ ਪੈਂਦਾ, ਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਵਿਚਾਰ ਦੇ ਸਨਮੁਖ ਹੋਣਾ ਪੈਂਦਾ, ਤਾਂ ਫਿਰ ਕੇਵਲ ਸੱਚਾ ਹੀ ਇੱਥੇ ਖਰਾ ਉਤਰਦਾ ਹੈ, ਚੁਣ ਵੱਖ ਕੱਢੇ ਜਜਮਾਲਿਆ। ਬਾਕੀ ਤਾਂ ਜਿਹੜੇ ਕੋੜੇ ਹਨ, ਜਿਹੜੇ ਰੱਬ ਨੂੰ ਚੇਤੇ ਨਹੀਂ ਕਰਦੇ, ਜਿਹੜੇ ਰੱਬ ਦੇ ਦਿੱਤੇ ਗੁਣਾਂ ਨੂੰ ਆਪਣੇ ਜੀਵਨ ਚ ਵਸਾ ਕੇ ਨਹੀਂ ਚੱਲਦੇ, ਜਿਹੜੇ ਧੋਖਾ ਘੜੀ ਤੇ ਝੂਠ ਦਾ ਆਸਰਾ ਲੈ ਕੇ ਚੱਲਣ ਦਾ ਯਤਨ ਕਰਦੇ ਹੈ, ਸਤਿਗੁਰੂ ਆਖਦੇ ਚੁਣ ਵੱਖ ਕੱਢੇ, ਉਹ ਵੱਖ ਕੱਢ ਦਿੰਦੇ ਹਨ। ਉਹ ਰੱਬ ਦੇ ਦਰ ਤੇ, ਰੱਬ ਦੇ ਖਜ਼ਾਨੇ ਅੰਦਰ ਪ੍ਰਵਾਨ ਨਹੀਂ ਹੋ ਸਕਦੇ। ਸੱਚਮੁੱਚ ਹੀ ਐਸਾ ਹੈ, ਜੇ ਅਸੀਂ ਥੋੜਾ ਜਿਹਾ ਹੋਰ ਸਮਝਣ ਦਾ ਯਤਨ ਕਰ ਲਈਏ ਤਾਂ ਬਹੁਤੀ ਵਾਰੀ ਮੈਂ ਤਾਂ ਇਸ ਗੱਲ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹਾਂ ਕਿ ਗਰੀਬ ਨਵਾਜ ਸਤਿਗੁਰੂ ਨੇ ਜਿਹੜੇ ਪਾਵਨ ਬਾਣੀ ਦੇ ਉਪਦੇਸ਼ ਦਿੱਤੇ, ਕਿਵੇਂ ਸੱਚ ਖਰੇ ਉਤਰਦੇ ਨੇ ਸਾਡੇ ਤੇ। ਹੁਣ ਜਦੋਂ ਸਤਿਗੁਰੂ ਦੀ ਬਾਣੀ ਦਾ ਸੱਚੋ ਸੱਚ ਜੇ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏ, ਅਸੀਂ ਵਿਚਾਰਨਾ ਸ਼ੁਰੂ ਕਰ ਦਈਏ, ਤਾਂ ਕਈ ਵਾਰੀ ਖਿਮਾ ਕਰਨਾ ਇਹੋ ਜਿਹਾ ਸ਼ਬਦ, ਸਤਿਗੁਰੂ ਜੀ ਦਾ ਇਹੋ ਜਿਹਾ ਪਿਆਰਾ ਸੁੰਦਰ ਉਪਦੇਸ਼, ਜਿਸ ਨੂੰ ਅਸੀਂ ਵਿਚਾਰਨ ਬੈਠ ਜਾਈਏ ਤੇ ਫਿਰ ਕਈ ਵਾਰੀ ਮਨ ਇੰਨਾ ਉਚਾਟ ਹੋ ਜਾਂਦਾ ਕਿ ਸਤਿਗੁਰੂ ਨੇ ਇਹ ਬਾਣੀ ਚ ਉਚਾਰਨ ਕੀਤਾ, ਸਤਿਗੁਰੂ ਨੇ ਇਹੋ ਉਪਦੇਸ਼ ਦਿੱਤਾ, ਅਸੀਂ ਇਸ ਤੋਂ ਗਲਤ ਕਰ ਰਹੇ ਹਾਂ। ਔਰ ਜਦੋਂ ਗਲਤੀ ਦਾ ਪਤਾ ਲੱਗਦਾ ਹੈ ਤੇ ਕਈ ਵਾਰੀ ਅਸੀਂ ਇਸ ਪੱਖ ਨੂੰ ਛੱਡ ਜਾਂਦੇ ਹਾਂ ਕਿ ਨਹੀਂ ਹੁਣ ਵਿਚਾਰਨਾ ਹੀ ਨਹੀਂ, ਆਪਾਂ ਪੜ੍ਹਨਾ ਹੀ ਨਹੀਂ, ਇਸ ਤਰੀਕੇ ਨਾਲ ਪੜ੍ਹਨਾ ਹੀ ਨਹੀਂ, ਇਸ ਤਰੀਕੇ ਨਾਲ ਆਪਾਂ ਸੁਣਨਾ ਹੀ ਨਹੀਂ। ਸਤਿਗੁਰੂ ਗਰੀਬ ਨਿਵਾਜ ਤਾਂ ਪਾਵਨ ਬਾਣੀ ਚ ਇਸ ਤੋਂ ਵੀ ਅੱਗੇ ਦੀ ਗੱਲ ਕਰਦੇ, ਜਿਹੜੇ ਆਪਾਂ ਆਮ ਸਮਾਜ ਵਿੱਚ ਗੱਲ ਕਰਦੇ ਹਾਂ, ਸਾਡੇ ਆਮ ਪੰਜਾਬੀ ਸਮਾਜ ਵਿੱਚ ਇਹੋ ਜਿਹੀਆਂ ਧਾਰਨਾਵਾਂ ਪ੍ਰਚਲਿਤ ਨੇ, ਅਖਾਣ ਪ੍ਰਚਲਿਤ ਨੇ ਕਿ ਕੋਈ ਵਿਅਕਤੀ ਕਿਸੇ ਦੇ ਸਾਹਮਣੇ ਕੋਈ ਸੱਚੀ ਗੱਲ ਕਰ ਦੇਵੇ, ਜਦੋਂ ਕੋਈ ਸੱਚੀ ਗੱਲ ਸਾਹਮਣੇ ਆ ਜਾਂਦੀ ਹੈ ਤਾਂ ਸਾਹਮਣੇ ਵਾਲਾ ਵਿਅਕਤੀ ਜਿਸ ਨੇ ਸੱਚੀ ਗੱਲ ਸੁਣੀ ਹੈ ਉਹ ਇੱਕਦਮ ਕਲਪ ਜਾਂਦਾ, ਝਗੜੇ ਤੇ ਉੱਤਰ ਆਉਂਦਾ, ਜਵਾਬ ਨਹੀਂ ਆਉਂਦਾ ਲੇਕਿਨ ਝਗੜਾ ਕਰਨ ਵਾਲੇ ਪਾਸੇ ਤੁਰ ਪੈਂਦਾ। ਤੇ ਸਾਡਾ ਆਮ ਪੰਜਾਬੀ ਬੋਲੀ ਦਾ ਅਖਾਣ ਹੈ, ਭਾਈ ਸੱਚ ਬੋਲਿਆ ਤੇ ਇਹਨੂੰ ਸੱਤੀ ਕੱਪੜੀ ਅੱਗ ਲੱਗਦੀ ਹੈ, ਮੁਹਾਵਰਾ ਹੈ ਪੰਜਾਬੀ ਦਾ। ਪਰ ਸਤਿਗੁਰੂ ਗਰੀਬ ਨਿਵਾਜ ਨੇ ਐਨ ਸੱਚ ਇਸੇ ਤਰ੍ਹਾਂ ਦਾ ਪਾਵਨ ਬਾਣੀ ਅੰਦਰ ਰੱਖ ਦਿੱਤਾ ਤੇ ਗਰੀਬ ਨਿਵਾਜ ਨੇ ਕਹਿ ਦਿੱਤਾ ਜਿਨ੍ਹਾਂ ਅੰਦਰ ਕੂੜ ਵਰਤਾ, ਭਾਈ ਜਿਨ੍ਹਾਂ ਦੇ ਅੰਦਰ ਕੂੜ ਭਰਿਆ ਹੋਇਆ ਹੈ, ਜਿਹੜੇ ਕੇਵਲ ਝੂਠ ਦਾ ਆਸਰਾ ਲੈ ਕੇ ਚੱਲਦੇ, ਜਿਨ੍ਹਾਂ ਨੇ ਝੂਠ ਨੂੰ ਹੀ ਧਰਮ ਬਣਾਇਆ ਹੋਇਆ, ਜਿਨ੍ਹਾਂ ਅੰਦਰ ਕੋੜ ਵਰਤਾ, ਤੇ ਸਤਿਗੁਰੂ ਅੱਗੇ ਆਖਦੇ ਸੱਚ ਨਾ ਭਾਵਈ, ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ। ਫਿਰ ਅੱਗੇ ਦੇਖੋ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਜੇ ਕੋਈ ਸੱਚ ਬੋਲਣ ਦੀ ਹਿੰਮਤ ਕਰੇ ਤੇ ਝੂਠਾ ਬੰਦਾ ਸੜ ਕੇ ਸਵਾਹ ਹੋ ਜਾਂਦਾ ਵੀ ਸੱਚ ਬੋਲਿਆ ਤੇ ਬੋਲਿਆ ਕਿ ਕਿਵੇਂ ਕਰਨਾ। ਅੱਜ ਸਾਡਾ ਬਹੁਤਾ ਆਲਾ ਦੁਆਲਾ ਸਮੇਤ ਸਾਡੇ ਧਰਮ ਸਥਾਨਾਂ ਦੇ ਕੁਝ ਇਹੋ ਜਿਹਾ ਵਰਤਾਰਾ ਵਰਤਾ ਰਿਹਾ ਹੈ, ਪਾਵਨ ਬਾਣੀ ਦੀ ਵਿਚਾਰ ਨੂੰ ਅਸੀਂ ਸਾਹਮਣੇ ਨਹੀਂ ਹੋ ਕੇ ਸੁਣਦੇ, ਪਾਵਨ ਬਾਣੀ ਦੀ ਵਿਚਾਰ ਨਾਲ ਸਹਿਮਤ ਹੋਣ ਲਈ ਤਿਆਰ ਨਹੀਂ, ਪਾਵਨ ਬਾਣੀ ਦੇ ਸੱਚ ਨਾਲ ਜੁੜਨ ਵਾਸਤੇ ਤਿਆਰ ਨਹੀਂ, ਆਪਣਾ ਝੂਠ ਆਪਣਾ ਕੂੜ ਕਬਾੜ ਛੱਡਣ ਨੂੰ ਤਿਆਰ ਨਹੀਂ। ਫਿਰ ਜੋ ਕੁਝ ਅਸਾਂ ਸੁਣਿਆ ਅਸੀਂ ਕਹਿੰਦੇ ਇਹੋ ਹੀ ਸੱਚ ਹੈ, ਜੋ ਕੁਝ ਅਸਾਂ ਅਪਣਾਇਆ ਹੋਇਆ, ਜੋ ਕੁਝ ਅਸੀਂ ਪਹਿਲਾਂ ਤੋਂ ਮੰਨ ਰਹੇ ਹਾਂ, ਚਾਹੇ ਸਾਡੇ ਮਾਂ ਬਾਪ ਨੇ ਕੋਈ ਗਲਤੀ ਕੀਤੀ ਉਹ ਸਾਡੇ ਜੀਵਨ ਵਿੱਚ ਆਈ, ਚਾਹੇ ਸਾਡੇ ਕਿਸੇ ਸਮਾਜ ਦੇ ਕਿਸੇ ਹੋਰ ਵਿਅਕਤੀ ਆਲੇ ਦੁਆਲੇ ਨੇ ਕੋਈ ਗਲਤੀ ਕੀਤੀ ਅਸਾਂ ਉਹ ਅਪਣਾ ਲਈ, ਕੋਈ ਵੀ ਗਲਤੀ ਅਪਣਾਈ ਹੈ, ਅਸੀਂ ਆਪਣੀਆਂ ਗਲਤੀਆਂ ਨੂੰ ਬਾਣੀ ਦੇ ਪੱਖ ਵਿੱਚ ਸੱਚੇ ਵੇਖਣੇ ਚਾਹੁੰਦੇ ਹਾਂ ਕਿ ਬਾਣੀ ਇਹਦੇ ਤੇ ਮੋਹਰ ਲਾਉਂਦੀ ਹੈ, ਬਾਣੀ ਇੰਝ ਆਖਦੀ ਹੈ। ਨਹੀਂ ਪਿਆਰਿਓ, ਸਾਨੂੰ ਆਪਣਾ ਆਪ ਛੱਡਣਾ ਪਏਗਾ, ਸਾਨੂੰ ਆਪਣਾ ਆਪ ਭੁੱਲਣਾ ਪਏਗਾ, ਸਾਨੂੰ ਆਪਣੀਆਂ ਸਾਰੀਆਂ ਹੀ ਗੱਲਾਂ ਇੱਕ ਪਾਸੇ ਰੱਖਣੀਆਂ ਪੈਣਗੀਆਂ, ਨਿਰੋਲ ਬਾਣੀ ਦਾ ਜੋ ਸੱਚ ਹੈ ਉਹ ਅਪਣਾਉਣਾ ਪਏਗਾ, ਤਾਂ ਤੇ ਅਸੀਂ ਸਿੱਖ ਹਾਂ, ਤਾਂ ਤੇ ਸਾਨੂੰ ਸਤਿਗੁਰੂ ਜੀ ਦੇ ਘਰੋਂ ਸੱਚਾ ਆਨੰਦ ਪ੍ਰਾਪਤ ਹੋਏਗਾ, ਵਰਨਾ ਕੀ ਹੋਏਗਾ। ਜੇ ਅਸੀਂ ਆਪਣੀਆਂ ਗੱਲਾਂ ਨਹੀਂ ਛੱਡਦੇ, ਆਪਣੀਆਂ ਮੰਨੀਆਂ ਹੋਈਆਂ ਗੱਲਾਂ ਆਪਣੇ ਬਣਾਏ ਹੋਏ ਵਿਚਾਰ ਨਹੀਂ ਛੱਡਦੇ, ਤਾਂ ਫਿਰ ਕੀ ਹੋਏਗਾ। ਜਦੋਂ ਬਾਣੀ ਦੀ ਵਿਚਾਰ ਸਾਹਮਣੇ ਆਏਗੀ ਅਸੀਂ ਆਖਾਂਗੇ ਨਹੀਂ ਇਹ ਨਹੀਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਤੁਸੀਂ ਅਰਥ ਪੁੱਠੇ ਕਰ ਦਿੱਤੇ ਹੈ, ਨਹੀਂ ਇਹ ਨਹੀਂ ਹੋ ਸਕਦਾ, ਜੋ ਆਹ ਗੱਲ ਸਾਡੇ ਬਾਬਾ ਜੀ ਨੇ ਕਹਿ ਦਿੱਤੀ ਸੀ ਉਹ ਝੂਠੀ ਕਿਵੇਂ ਹੋ ਸਕਦੀ ਹੈ। ਗੁਰੂ ਸੁਣਾ ਰਹੇ ਹੋ, ਬਾਬਾ ਕੋਈ ਵੀ ਝੂਠਾ ਹੋ ਸਕਦਾ, ਬਾਬਾ ਕੋਈ ਵੀ ਗਲਤੀ ਕਰ ਸਕਦਾ, ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰੱਖ ਦਿੱਤਾ ਗਿਆ ਸਾਡੇ ਲਈ ਉਹ ਗਲਤ ਨਹੀਂ ਹੋ ਸਕਦਾ, ਇਹ ਕਦੀ ਵੀ ਰੱਦ ਨਹੀਂ ਹੋ ਸਕਦਾ, ਕਦੀ ਇਸ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ। ਬਾਬੇ 100 ਵਾਰੀ ਗਲਤੀ ਕਰ ਜਾਣ ਪਰ ਗੁਰੂ ਸਾਹਿਬ ਨੇ ਕਦੀ ਗਲਤੀ ਅੰਦਰ ਬਾਣੀ ਦੇ ਨਹੀਂ ਕੀਤੀ, ਗੁਰੂ ਸਾਹਿਬ ਨੇ ਤਾਂ ਸੱਚੋ ਸੱਚ ਸਾਡੇ ਵਾਸਤੇ ਰੱਖਿਆ ਹੈ, ਤਾਂਹੀਓ ਤੇ ਸਤਿਗੁਰੂ ਦੀ ਬਾਣੀ ਨੇ ਇਹ ਵਾਕ ਸਾਡੇ ਲਈ ਰੱਖ ਦਿੱਤਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਹਰ ਕੋਈ ਭੁੱਲ ਸਕਦਾ ਹੈ, ਹਰ ਕੋਈ ਗਲਤੀ ਕਰ ਸਕਦਾ ਹੈ, ਜੇ ਨਹੀਂ ਗਲਤੀ ਕਰਦਾ ਨਹੀਂ ਭੁੱਲਦਾ, ਇੱਕ ਗੁਰੂ ਨਹੀਂ ਭੁੱਲਦਾ, ਇੱਕ ਕਰਤਾਰ ਨਹੀਂ ਭੁੱਲਦਾ, ਬਾਕੀ ਸਾਰੇ ਭੁੱਲਣ ਹਾਰ ਹਨ। ਪਰ ਅਸੀਂ ਇਸ ਗੱਲ ਨੂੰ ਕਦੀ ਸਵੀਕਾਰ ਹੀ ਨਹੀਂ ਕਰਦੇ, ਇਸੇ ਕਰਕੇ ਸਤਿਗੁਰੂ ਗਰੀਬ ਨਿਵਾਜ ਸਾਨੂੰ ਪਾਵਨ ਬਾਣੀ ਚ ਬਖਸ਼ਿਸ਼ ਕਰਦਿਆਂ ਆਖਦੇ ਉੱਥੇ ਸੱਚੇ ਹੀ ਸੱਚ ਨਿਬੜੈ। ਭਾਈ ਜਦੋਂ ਤੁਸੀਂ ਗੁਰੂ ਨਾਲ ਜੁੜ ਕੇ ਬੈਠੋਗੇ, ਸਤਿਗੁਰੂ ਜੀ ਦੀ ਬਾਣੀ ਨੂੰ ਵਿਚਾਰ ਕੇ ਪਿਆਰ ਨਾਲ ਪੜੋਗੇ, ਉੱਥੇ ਤਾਂ ਕੇਵਲ ਸੱਚੋ ਸੱਚ ਹੀ ਸਾਹਮਣੇ ਆਏਗਾ, ਸੱਚ ਨੂੰ ਹੀ ਸੱਚ ਨੇ ਮਿਲਣਾ ਹੈ, जे तुसी सच दे विच झूठ रलाउण दा जतन करोगे, सच दे विच अपना झूठ मिलाउण दा जतन करोगे, ते सच विच कदी झूठ रल नहीं सकदा। दुनियावी पक्ष तों देख लैंदे आ, कदी रात नूं ते दिन नूं इकट्ठिया कीता जा सकदा? नहीं कीता जा सकदा। हनेरे नूं ते चानण नूं इक थां ते रखिया जा सकदा? नहीं रखिया जा सकदा। की अग ते पानी नूं इक थां ते इकट्ठिया कीता जा सकदा? नहीं कीता जा सकदा। जे इन्नियां गल्लां असीं मन लईए, अग ते पानी इकट्ठे नहीं हो सकदे, जिवें चानण अते हनेरा इकट्ठे नहीं हो सकदे, दिन ते रात नूं इक नहीं कीता जा सकदा, इवें झूठ ते सच नूं वी इक नहीं कीता जा सकदा। सच सच है, झूठ झूठ है। पर हुण इस गुरबाणी नूं, इस गल नूं, इस विचार नूं समझण वास्ते सानूं लगातार बाणी दे पाठ नाल, गुरबाणी दे सच सिधांत नाल जुड़ के बैठना पएगा, तां किसे पासे जाके नबेड़ा होएगा। गरीब नवाज सतगुरु ने कहा, उथै सच्चे ही सच निबड़ै, चुण वख कढे जज मालिया। फिर सतगुरु गरीब नवाज ने बख्शिश करके सानू ये सारिया गल्लां बाणी दे विच समझा दित्तियां, और बड़े प्यारे सुंदर उपदेश दित्ते। पर कई बारी साडे कुछ सज्जण ऐसा भी जोर दिंदे दिखाई दिंदे ने, जिहड़े कहिंदे बाणी नूं समझण दी विचारन दी कोई लोड़ नहीं, तुसी केवल ते केवल पढ़ी चलो जां पोता रटन करी चलो, समझण दी लोड़ नहीं, बाणी विचार दी कोई लोड़ नहीं। इह तां फिर ऐसी गल हो गई जिवें भगत रविदास जी ने पावन बाणी च बड़ा प्यारा सुंदर उपदेश दिता ते आखिया, जै कोप भरियो जैसे दादरा, कस देश विदेश ना बोझ, ऐसे मेरा मन दिखिया बिमोहिया, कस आरा पार ना सूझ। कहिंदे जिवें खूह दे विच डड्डू डिग पवे, ते ओ खूह दे विच डिग्गा होया डड्डू, ओ इन्ना ही सोचदा खूह दे विच डिग्गा होया कि शायद इहो ही इन्नी दुनिया है, इस तों बाहर होर कुछ नहीं, सिर्फ इन्ना ही है, इस तों बाहर होर कुछ नहीं हो सकता। क्योंकि खूह का डड्डू जिन्ना खूह का दायरा ओहदे विच छाला मारदा, ओहदे विच जिंदगी बतीत करदा, ओह उसे नूं ही अपना सारा कुछ मन बैठा है, बाहर उसने देखिया नहीं। जिवें खूह का डड्डू खूह के ओने दायरे विच रह के बाहर की दुनिया बारे कुछ नहीं जानता, भगत रविदास आखदे इसे तरह माया के खूह विच डिग्गा होया बंदा इन्ना ही सोचदा भी बस इहो ही जिंदगी है, खाना है पीना है, कुछ मौज मस्ती करनी है, ते कुछ सौ के आराम करना है, बस इस तों बिना ते होर कोई जिंदगी ही नहीं है। कुछ ऐसे लोगों ने एक साडे समाज के अंदर नारा भी दिता सी कि भाई खाना पीना ही सारी जिंदगी है, ए जग मिठा अगला किन डिठा। अगां दी कीड़ी गल आ, आपां ते इसे जो सारा संसार वेख रहे हैं इसे नूं ही हंडाओ। फिर खाना पीना हसना सौना विसर गया है मरना, खसम विसार खुआरी कीनी भरिग जीवन नहीं रहना, यह रहना नहीं है इसने दिन सजाना है। ता ही फिर सतगुरु गरीब नवाज पावन बाणी अंदर उपदेश दिंदिआं भगत रविदास जी दे बोल साडे सामने रखे कि माया दे खूह विच डिग्गा होया पदार्थां दे विच खचक होया बंदा सोचदा केवल इन्ना ही है, इस तों अगे होर कुछ नहीं। ऐसे मेरा मन बिखिया बिमोहिया, कछ आरा पार ना सूझ, इस तों बिना होर कोई गल सूझण नूं पता करन नूं जानन नूं तैयार ही नहीं। फिर भगत रविदास ने अगले बोल दिते है, मलन भई मत माधवा, हे रब्बा मेरी मत मैली हो गई है, जदों मत मैली हो गई है मैनू हुण समझ नहीं लग रही, मैं खूह दे डड्डू वर्गा हो गया हां, जिवें खूह दा डड्डू ओने दायरे विच ही खुश है, उस तों बिना होर कुछ जानदा नहीं, मैं भी इहो जिही हालत विच आ गया। मलन भई मत माधवा, तेरी गत लखी ना जाए, तेरे बारे मैनू समझ ही नहीं लग रही। ये सच है, जदों कदी लगा होया दीवार ते कच शीशा गंदा हो जाए, धूड़ मिट्टी पै जाए, वह शीशा जवाब दे जांदा, वह शीशा सानू साडी समझ नहीं देंदा, वह नहीं दसदा कि तेरे चेहरे ते कोई दाग है, वह लगा होया शीशा नहीं दसदा तेरे लिबास विच कोई कमी है, नहीं दसदा, वह दसनों हट जांदा। पर जे उसे शीशे नूं साफ कर दिता जाए, वह शीशा ਤੁਰੰਤ ਦੱਸਦਾ ਹੈ, ਤੁਰੰਤ ਫੈਸਲਾ ਦਿੰਦਾ ਹੈ, ਭਾਈ ਤੇਰੇ ਲਿਬਾਸ ਵਿੱਚ ਕਮੀ ਹੈ, ਤੇਰੇ ਦਸਤਾਰ ਵਿੱਚ ਕਮੀ ਹੈ, ਤੇਰੇ ਚਿਹਰੇ ਨੂੰ ਅਜੇ ਸਵਾਰਨ ਦੀ ਲੋੜ ਹੈ। ਤੁਰੰਤ ਸ਼ੀਸ਼ਾ ਉਸੇ ਵੇਲੇ ਜਵਾਬ ਦਿੰਦਾ। ਜੇ ਸਾਡੀ ਜ਼ਮੀਰ ਨੇ ਕਦੀ ਆਵਾਜ਼ ਨਹੀਂ ਦਿੱਤੀ, ਜੇ ਸਾਡੀ ਜ਼ਮੀਰ ਨੇ ਕਦੀ ਇਸ ਪਾਸੇ ਝੰਜੋੜਿਆ ਨਹੀਂ, ਮੰਨ ਲੈਣਾ ਚਾਹੀਦਾ ਮੈਲੀ ਹੈ, ਮੰਨ ਲੈਣਾ ਚਾਹੀਦਾ ਇਹ ਖੂਹ ਦੇ ਡੱਡੂ ਵਾਲੀ ਹੋ ਗਈ ਹੈ, ਤਾਂਹੀਓ ਇਹ ਆਵਾਜ਼ ਨਹੀਂ ਦਿੰਦੀ, ਤਾਂਹੀਓ ਇਹ ਬੁਰੇ ਭਲੇ ਦੀ ਸਮਝ ਨਹੀਂ ਰੱਖਦੀ, ਤਾਂਹੀਓ ਇਹ ਬੁਰੇ ਕੰਮ ਵੱਲ ਕਰਨ ਵੱਲ ਲਗਾਤਾਰ ਪ੍ਰੇਰਿਤ ਰਹਿੰਦੀ ਹੈ, ਬੁਰੇ ਕੰਮਾਂ ਵੱਲੋਂ ਮੁੜਦੀ ਨਹੀਂ। ਇਸ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ, ਭਾਈ ਆਓ, ਅਸਾਂ ਤਾਂ ਇਸ ਸੰਸਾਰ ਵਿੱਚ ਜੇ ਇਹ ਜਨਮ ਲਿਆ ਹੈ, ਇਹਨੂੰ ਰੱਬ ਦੀ ਕਿਰਪਾ ਸਮਝਣਾ ਚਾਹੀਦਾ। ਜੇ ਰੱਬ ਜੀ ਨੇ ਇਹ ਕਿਰਪਾ ਕੀਤੀ ਹੈ, ਮਨੁੱਖਾ ਦੇ ਮਿਲੀ ਹੈ, ਤਾਂ ਆਓ ਇਸ ਮਨੁੱਖਾ ਦੇਹੀ ਦਾ ਲਾਭ ਪ੍ਰਾਪਤ ਕਰਦੇ ਹਾਂ, ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਂਦਿਆਂ ਹੋਇਆਂ, ਕਿਉਂਕਿ ਮਨੁੱਖ ਨੂੰ ਸਾਰੀਆਂ ਜਾਤੀਆਂ ਤੋਂ ਸ਼੍ਰੋਮਣੀ ਮੰਨਿਆ ਗਿਆ ਹੈ। ਜੇ ਇਹ ਸ਼੍ਰੋਮਣੀ ਹੈ ਤਾਂ ਫਿਰ ਸ਼੍ਰੋਮਣੀ ਹੋਣ ਦਾ, ਉੱਤਮ ਹੋਣ ਦਾ ਸਬੂਤ ਦੇਈਏ। ਗਰੀਬ ਨਿਵਾਜ ਸਤਿਗੁਰੂ ਨੇ ਸ਼੍ਰੋਮਣੀ ਹੋਣ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਤੇ ਆਖਿਆ, ਭਾਈ ਦੇਖ, ਹਾਏ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਪਰਮੇਸ਼ਰ ਆਪ ਪਿਤਾ ਹੈ, ਆਪ ਹੀ ਮਾਤਾ ਹੈ, ਪਰ ਅਸਾਂ ਤੇ ਸ਼ਾਇਦ ਇਸ ਗੱਲ ਨੂੰ ਨਾ ਸਮਝਿਆ ਹੋਵੇ, ਕਦੀ ਕਦੀ ਇੱਥੋਂ ਤੱਕ ਸ਼ਾਇਦ ਨਾ ਪਹੁੰਚ ਗਈ ਹੋਵੇ। ਜਿਵੇਂ ਇੱਕ ਬੱਚਾ ਆਪਣੇ ਮਾਂ ਬਾਪ ਦੀ ਗੋਦ ਵਿੱਚ ਬਹਿ ਕੇ ਪ੍ਰਸੰਨ ਹੋ ਜਾਂਦਾ ਹੈ, ਕੀ ਸਾਨੂੰ ਕਦੀ ਪਰਮੇਸ਼ਰ ਦੀ ਗੋਦ ਵਿੱਚ, ਗੁਰੂ ਦੀ ਗੋਦ ਵਿੱਚ ਬੈਠ ਕੇ ਮਾਣ ਪ੍ਰਾਪਤ ਹੋਇਆ? ਅਸੀਂ ਤੇ ਉਲਾਂਭਾ ਲਾਉਂਦੇ ਹਾਂ, ਉਲਾਂਭਾ ਵੀ ਮਹਾਰਾਜ ਕਿਤੇ ਨਾਰਾਜ਼ ਨਾ ਹੋ ਜਾਏ, ਅਸੀਂ ਤੇ ਮੱਥਾ ਟੇਕਣ ਆਏ ਤੁਹਾਨੂੰ, ਉਲਾਂਭਾ ਲਾਉਣ ਆਉਂਦੇ, ਅਸੀਂ ਕੋਈ ਆਨੰਦ ਲੈਣ ਮਾਂ ਪਿਓ ਦੀ ਗੋਦ ਵਿੱਚ ਬੈਠਣ ਵਾਸਤੇ ਨਹੀਂ ਆਉਂਦੇ। ਮਾਂ ਪਿਓ ਦੀ ਗੋਦ ਵਿੱਚ ਬੈਠਿਆ, ਮਾਂ ਦੀ ਗੋਦ ਵਿੱਚ, ਪਿਓ ਦੀ ਗੋਦ ਵਿੱਚ ਜਿਵੇਂ ਬੱਚੇ ਨੂੰ ਨਿੱਘ ਮਿਲਦਾ ਹੈ, ਬੱਚੇ ਨੂੰ ਸਾਰਾ ਕੁਝ ਭੁੱਲ ਜਾਂਦਾ ਹੈ, ਮੈਂ ਮਾਂ ਦੀ ਗੋਦ ਵਿੱਚ ਬੈਠਾ, ਪਿਤਾ ਦੀ ਗੋਦ ਵਿੱਚ ਬੈਠਾ, ਬੱਚਾ ਕਿਸੇ ਦੀ ਪਰਵਾਹ ਨਹੀਂ ਕਰਦਾ ਕਿ ਮੈਂ ਮਾਂ ਪਿਓ ਦੀ ਗੋਦ ਵਿੱਚ ਬੈਠ ਗਿਆ। ਗੁਰੂ ਸਵਾਰਿਓ, ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਬੈਠਦੇ ਹਾਂ, ਸਾਨੂੰ ਉਹੋ ਹੀ ਆਨੰਦ ਜਿਵੇਂ ਅਸੀਂ ਆਪਣੇ ਮਾਂ ਬਾਪ ਦੀ ਗੋਦ ਵਿੱਚ ਬੈਠ ਕੇ ਲੈਂਦੇ ਹਾਂ, ਉਹ ਆਨੰਦ ਸਾਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਆਉਣਾ ਚਾਹੀਦਾ। ਫਿਰ ਉਹ ਕਿਹੜਾ ਨਿਭਾਗਾ ਬੱਚਾ ਹੋਏਗਾ, ਉਹ ਕਿਹੜਾ ਮੰਦ ਕਰਮਾ ਬੱਚਾ ਹੋਏਗਾ, ਜਿਹੜਾ ਬੱਚਾ ਕਦੀ ਕਦਾਈ ਆਪਣੇ ਮਾਂ ਬਾਪ ਦੀ ਗੋਦ ਵਿੱਚ ਬੈਠੇ ਤੇ ਕਦੀ ਕਦਾਈ ਗੋਦ ਵਿੱਚ ਬੈਠਣ ਦਾ ਚੇਤਾ ਆਵੇ, ਬਾਕੀ ਉਹ ਸਾਰੀ ਜ਼ਿੰਦਗੀ ਖੇਡਦਾ ਹੀ ਰਵੇ, ਸਾਰੀ ਜ਼ਿੰਦਗੀ ਉਹ ਖਿਡੌਣਿਆਂ ਨਾਲ ਹੀ ਖੇਡਦਾ ਰਵੇ, ਐਸਾ ਤੇ ਨਹੀਂ ਹੋ ਸਕਦਾ। ਹਰ ਬੱਚੇ ਦੀ ਖਵਾਹਿਸ਼ ਹੈ, ਹਰ ਬੱਚੇ ਦੀ ਇੱਛਾ ਹੈ, ਭਾਵੇਂ ਵੱਡਾ ਵੀ ਹੋ ਜਾਵੇ, ਉਸ ਬੱਚੇ ਦੀ ਲਾਇਕ ਸਪੁੱਤਰ ਦੀ ਧੀ ਦੀ ਇਹੋ ਹੀ ਚਾਹਨਾ ਰਹਿੰਦੀ ਹੈ, ਮੈਂ ਆਪਣੇ ਮਾਂ ਬਾਪ ਦੇ ਗੋਡੇ ਨਾਲ ਬੈਠਾਂ, ਮੈਂ ਆਪਣੇ ਮਾਂ ਬਾਪ ਦੇ ਨਾਲ ਬੈਠਾਂ, ਮੈਂ ਆਪਣੇ ਮਾਂ ਬਾਪ ਦੇ ਪਿਆਰ ਵਿੱਚ ਬੈਠ ਕੇ ਮੈਂ ਕੁਝ ਗੱਲਾਂ ਸੁਣਾ, ਮੈਂ ਆਪਣੇ ਮਾਂ ਬਾਪ ਨਾਲ ਕੁਝ ਗੱਲਾਂ ਸਾਂਝੀਆਂ ਕਰਾਂ। ਲਾਇਕ ਮਾਂ, ਲਾਇਕ ਔਲਾਦ ਤਾਂ ਹਮੇਸ਼ਾ ਮਾਂ ਬਾਪ ਦੇ ਨੇੜੇ ਬੈਠ ਕੇ ਮਾਂ ਬਾਪ ਦਾ ਨਿੱਘ ਤੇ ਪਿਆਰ ਮਾਨਣਾ ਚਾਹੁੰਦੇ ਹਨ। ਪਰ ਸਿੱਖ ਨੇ ਵੀ ਤੇ ਆਪਣੇ ਇਸ ਉਪਦੇਸ਼ ਨੂੰ, ਸਤਿਗੁਰੂ ਦੇ ਦਿੱਤੇ ਸਿਧਾਂਤ ਨੂੰ ਅਪਣਾ ਕੇ ਚੱਲਣ ਦੀ ਕੋਸ਼ਿਸ਼ ਕਰਨੀ ਹੈ ਨਾ, ਸਿੱਖ ਨੇ ਵੀ ਤੇ ਇਹ ਮੰਨ ਕੇ ਚੱਲਣਾ ਹੈ ਨਾ, ਹਰ ਜੀ ਮਾਤਾ ਹਰ ਜੀ ਪਿਤਾ, ਮੇਰਾ ਰੱਬ ਮਾਂ, ਮੇਰੀ ਰੱਬ ਮਾਂ ਹੈ, ਰੱਬ ਮੇਰਾ ਪਿਤਾ ਹੈ। ਪਰ ਮੰਨ ਕੇ ਤਾਂ ਚੱਲਿਆ ਜਾ ਸਕਦਾ ਜੇ ਅਸੀਂ ਸਤਿਗੁਰੂ ਗਰੀਬ ਨਿਵਾਜ ਦੇ ਪਾਵਨ ਉਪਦੇਸ਼ ਨੂੰ ਸਮਝਾਂਗੇ, ਜੇ ਸਾਡੇ ਅੰਦਰ ਸਮਝ ਪੈਦਾ ਹੋਏਗੀ। ਸਤਿਗੁਰੂ ਆਖਦੇ ਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਜਗਤ ਦਿਖਾ ਦਿੱਤਾ ਭਾਈ, ਇਹਦਾ ਸੱਚ ਆ ਹੈ, ਇਹਦੇ ਵਿੱਚ ਆ ਕੁਝ ਹੈ, ਅੱਖਰੀ ਦਿਖਾ ਦਿੱਤਾ, ਐਨ ਨਜ਼ਰ ਸਾਹਮਣੇ ਸਾਫ ਚਿੱਟੇ ਦਿਨ ਵਾਂਗੂ ਚਾਨਣ ਕਰਾ ਦਿੱਤਾ। ਮੈਂ ਬੇਨਤੀ ਪਹਿਲਾਂ ਕਰ ਰਿਹਾ ਸਾਂ, ਸ਼ੀਸ਼ਾ ਗੰਦਾ ਹੋਵੇ ਕੋਈ ਜਵਾਬ ਨਹੀਂ ਦਿੰਦਾ, ਸੂਰਤ ਠੀਕ ਹੈ, ਲਿਬਾਸ ਠੀਕ ਹੈ, ਦਸਤਾਰ ਠੀਕ ਹੈ, ਕੋਈ ਜਵਾਬ ਨਹੀਂ ਦਿੰਦਾ। ਪਰ ਜੇ ਉਹ ਸ਼ੀਸ਼ਾ ਸਾਫ ਹੋ ਜਾਏ, ਉਸੇ ਸ਼ੀਸ਼ੇ ਨੂੰ ਸਾਫ ਕਰ ਲਿਆ ਜਾਏ, ਧੋ ਲਿਆ ਜਾਏ, ਉਹਦੀ ਧੂੜ ਮਿੱਟੀ ਦੂਰ ਕਰ ਦਿੱਤੀ ਜਾਏ, ਉਹੋ ਹੀ ਸ਼ੀਸ਼ਾ ਬਿਨਾਂ ਬੋਲਿਆਂ ਸਭ ਕੁਝ ਦੱਸਦਾ ਹੈ, ਉਹੋ ਹੀ ਸ਼ੀਸ਼ਾ ਸਾਹਮਣੇ ਹੋਣ ਦੀ ਦੇਰ ਹੈ, ਰੱਦਾ ਪਰ ਦੇਰ ਨਹੀਂ ਕਰਦਾ, ਫੈਸਲਾ ਚੱਕ ਸਾਹਮਣੇ ਰੱਖ ਦਿੰਦਾ ਹੈ, ਭਾਈ ਦਸਤਾਰ ਠੀਕ ਹੋਣ ਵਾਲੀ ਹੈ, ਭਾਈ ਲਿਬਾਸ ਠੀਕ ਹੋਣ ਵਾਲਾ ਹੈ, ਭਾਈ ਚਿਹਰੇ ਨੂੰ ਅਜੇ ਹੋਰ ਸਵਾਰਨ ਦੀ ਲੋੜ ਹੈ। ਅਸੀਂ ਤੇ ਸਤਿਗੁਰੂ ਕੋਲ ਆਪਣਾ ਸ਼ੀਸ਼ਾ, ਆਪਣਾ ਚਿੱਤ, ਆਪਣਾ ਜੀਵਨ ਸੋਹਣਾ ਸ਼ੀਸ਼ੇ ਵਰਗਾ ਸਾਫ ਕਰਵਾਉਣਾ ਹੈ, ਸਤਿਗੁਰੂ ਕੋਲੋਂ ਜਾਚ ਸਿੱਖ ਰਹੀ ਹੈ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਕੇ ਸਾਨੂੰ ਦੱਸ ਦਿਓ, ਜੇ ਸਾਡਾ ਸ਼ੀਸ਼ਾ ਸਾਫ ਹੋਏਗਾ, ਸਾਨੂੰ ਜਗਤ ਦੀ ਤਸਵੀਰ ਸਾਹਮਣੇ ਨਜ਼ਰ ਆਏਗੀ।
1: जे जगत की तस्वीर नजर आएगी साडे शीशे च तां सानू यह बोल कहन लग्या झिझक नहीं होएगी सानू यह अपनाउन लग्या आखण लग्या गाउन लग्या कोई मन विच इस तरह की चीन भावना नहीं होएगी असीं तां बड़े बेबाकी ढंग दे नाल कह सकांगे सतगुर विटों वारिया जित मिले खसम संभालिया जिन कार उपदेश ज्ञान अंजन दिया इन्नी नेत्री जगत निहालिया जगत नू वेख लिया भाई ए जगत की है ए जगत दा सच की है ए जगत विच रहना किवें है ए जगत दे बारे मेरिया की जिम्मेवारियां बनदियां हन गुरु सवारियो जे असीं सतगुरु गरीब नवाज दे उपदेश नू पढ़दियां सुनदियां मन लईए ना केवल ते केवल असीं केवल इत्थों तक सीमित रहने हैं कि साडा जीवन सवर जाएगा सच ए है जे असीं सतगुरु दे उपदेश नू मन के चलांगे ना यह साडा जीवन नहीं सवरदा जिस मनुख ने सतगुरु के उपदेश नू मन के चलना है वह जगत नू भी सवारन वाले पासे तुरदा है वह जगत विच गंद नहीं पाउंदा वह जगत अंदर खराबियां नहीं करता वह तो जगत नू भी वेखदा है कि यह मेरे मालिक की सच्चे की कोठड़ी है ते सच्चे की कोठड़ी अंदर खलारा नहीं पाया जाता सच्चे की कोठड़ी अंदर मनमर्जियां नहीं कीतियां जांदियां हुण देखो ध्यान नाल होर देखने की लोड़ जे असीं समझना होवे किसी वड्डे अफसर की किसी वड्डे मिनिस्टर की कोठी दे विच जे किसी नू नौकरी मिल जाए ता ओ अपने मालक दी अपने साहब दी उस कोठी दे अंदर मकान दे अंदर कमरे दे अंदर बड़े ध्यान नाल रहिंदा है मैं गलती नहीं करनी मेरा साहब है मेरा मालक है मैं इसकी नौकरी करता हां मैनू इत्थे खलारा नहीं पाउणा मैं हर चीज नू थां थां ते आपो अपने टिकाणे ते टिका के रखना है किसी चीज नू इधर उधर नहीं करना जे सानू इस तरह आम समाज विच रहना पसंद है ते गुरु सवारियो सानू परमेश्वर का ज्ञान बख्शदिया सतगुरु एहो जिहा रहना दिखाउंदे आ एहो जिहा रहना सिखाउंदे आ ते गरीब नवाज सतगुरु आखदे ए जग सच्चे की है कोठड़ी सच्चे का विच वास ए जगत सच्चे दी कोठड़ी है ए ओदी कोठी है सच्चा विचे ते आप रहिंदा है ते जिथे सच्चा रहिंदा है इस सच्चे की कोठड़ी के सेवादार बन तो क्यों झिझकते हैं सच्चे की कोठड़ी निंदते क्यों हाँ सच्चे की कोठड़ी अंदर मनमर्जियां क्यों करते हैं वो नौकर कदे सुखी नहीं रह सकता जेड़ा मालक के हुक्म की अदूली करता है जेड़ा मालक के हुक्म अंदर ना रहिंदिया होया चीज वस्तां नू आपो अपने थां तो हिला के इधर उधर करन दा जतन करता है वो कदे सुखी नहीं रह सकता फिर सतगुरु ने बाणी अंदर बड़े सोहने सुंदर उपदेश दे के प्यार नाल सानू बड़ियां ही गल्लां समझाईयां आओ जपन करिए सतगुरु गरीब नवाज ने बख्शिश कर दिया समझा दिता गुर प्रसादी बुझिया तां चलत होआ चलत नदरी आया जदों गुरु की कृपा नाल इस गल नू बुझिया समझिया यह संसार एक तमाशा नजर आया यह सारा तमाशा ही है यह सारी एक खेड है जो परमेश्वर ने रची हुई है पर समझ उदों आई जदों असी गुरु के ज्ञान नाल जुड़ गए जदों गुरु वाले विचार साडे जीवन विच वस गए तां चलत होआ चलत नदरी आया कहे नानक सृष्ट का मूल रचिया जोत राखी तां तूं जग में आया हे मेरे शरीर परमेश्वर ने तो तेरे विच अपने वाले गुण टिकाए सता टिकाई पर तू संसार विच आया ते आके इस संसार विच अपने झमेले रच के बह गया अपनिया मनमर्जियां करन बह गया ऐसा तेनू खबदा नहीं ऐसा तेनू शोभदा नहीं एहो जिहियां गल्लां चंगियां नहीं लगदियां फिर बाबे फरीद दे जांदियां जांदियां बोल चेते कर जाइए फरीदा चार गवाया हंट कै चार गवाया सम चार पैर गवा दिते खा के चार पैर गवा दिते सौ के चार गवाया हंड के चार गवाया सम फिर आखदे लेखा रब मंगेसिया तू आहो केड़े काम आया केड़े काम सा रब तेरे को पुछदा आ रब नू जवाब दे रब दे अगे सामने होके इस गल का उत्तर दे रब तेरे को पुछदा आ तू केड़े काम आया ते केड़े कामां विच लगा होया जिम्मेवारियां संसार दियां जरूर निभाउणियां कारोबार असीं आपो अपने थां ते सारे करने आ वध चढ़ के करने आ सुख सहूलतां सारियां ही मंगणियां पर इस गल का ध्यान जरूर रखना है साडी जिंदगी च धर्म ना विसरे धर्म का पल्ला ना छुट जाए जो सतगुरु ने उपदेश दिता है वह गुण जीवन विच बसे रहन सतगुरु जी कृपा करन रहमत करन आस है असीं सतगुरु के अनुसार होकर जीवन का उपराला आरंभ करांगे सतगुरु के दिते उपदेश नूं सिर मत्थे मंनदिआं होइआं
0: ਸਤਿਗੁਰੂ ਦੇ ਹੋ ਕੇ ਰਹਿਣ ਦਾ ਹਰ ਵਕਤ ਯਤਨ ਕਰਾਂਗੇ। ਇਹਨੇ ਵਿਚਾਰ ਪ੍ਰਵਾਨ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਆਖੋ ਪਿਆਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨੌਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

हम ऐसे तू ऐसा, हम पापी तुम पाप खंडन, नीको ठाकुर देसा।

0: सदा मुक्त है जिन विचों मोह चुकाया, उत्तम एह विचार है जिन सच्चे स्यों चित लाया। जग जीवन दाता पाया, उत्तम एह विचार है जिन सच्चे स्यों चित लाया। जग जीवन दाता पाया, वाहिगुरु जी का खालसा, वाहिगुरु जी की फतेह। परम सन्मान योग साहिब श्री गुरु ग्रंथ साहिब महाराज जी दी पावन पवित्र हजूरी अंदर सतगुरु गुरु नानक साहिब जी महाराज हजूर दी उचारण कीती हुई आसा की वार इस वार दी छेवीं पौड़ी नाल जो सतगुरां ने अमृत दो शलोक दर्ज कीते ने इस दी विचार आपां हुण तक कर चुके हां। ओ विचार सी कि हर धर्म आपो अपनी शरा दी अपनी धार्मिक नियमां दी मर्यादा दी अपने धर्म दे बनाए हुए असूलां दी गल करदा है, पर ए शब्द कह देना कि मेरे धर्म दे असूल ही आखरी सच ने, जेड़ा इन्हां नूं धारण नहीं करदा उह तां इंसान है ही नहीं। सतगुरां ने बड़े स्पष्ट शब्द कहे, मुसलमान कह रहा है कि शरा ही उत्तम है, जो इस्लामी शरा दा पाबंद है जेड़ा इहदी बंदी विच कैद विच रहिंदा है उह ही असल विच इंसान। हिंदू वीर सच एवे दर्शन रूप अपार दी गल करदा है, पर ओ भी आके मूर्ति पूजा तीर्थ स्नान पूजा अर्चना संसारिक कर्म कांडा तक ही सीमित रह गया। जोगी अफुर सुन समाधि दी गल करदा है, सूक्ष्मताई दी गल करदा है, अलख कहिंदा करतार नूं, पर ओ भी ध्यान आकार तक सीमित रखन लग पिया। दानी पुरश दान करदे ने पर एक व्यापारी बिरती दे नाल, मैं इन्ना कुछ दिता आ कुछ मेनू मिले। उस तो बाद सतगुरां ने कहा इस संसार विच परमात्मा चोरी करन वाले विभिचारी करन वाले कूड़ यार बंदे खराबियां पैदा करन वाले ए भी तेरे ही बनाए हुए ने, पता नहीं किन्ने कु ब्रह्मांड खंड ने, तू सारे जीवां दी सार संभाल आप करन। पर अखीर ते सतगुरां ने जो तत् शब्द कहा ओ ए सी कि असल च जेड़े परमात्मा दे प्रेमी भगत ने परमेश्वर दी भगती करन वाले ने ओ किसे भी झगड़े च बहस मुबहसे च नहीं पैंदे, तू चंगा के मैं चंगा ओ इक्को धुन च लगे रहिंदे ने, मैं वध तो वध परमात्मा दी बंदगी कर मैं सिमरन करा। उन्हां दे अंदर भुख है परमात्मा दे सिमरन दी, कि साहिब ने फरमाया नानक भगतां भुख सलाहन सच नाम आधार, सदा आनंद रहे दिन राती गुणवंतियां पाशाहर। ओह गुण वालियां दे चरणां दी धूड़ बनदे। उस तों बाद के ए शब्द कह देना ते मैं अर्ज कीती उस वक्त क्या जदों इस्लामी राज दा इत्थे बोलबाला सी कि जेड़े बंदे मरण तो बाद कबरां च दफनाए जाणगे क्यामत वाले दिन ओह ही परवान होणगे, पर जिन्हां बंदियां नूं मरण तो बाद अग विच फूकिया जांदा है ओह दोजक दी अग विच सड़नगे। महाराज जी ने एक लॉजिक एक दलील एक तर्क दिता, ओह तर्क नूं नैगेटिव नहीं ले जाणा, ਕਹਿਣ ਲੱਗੇ ਜਿਸ ਜ਼ਮੀਨ ਵਿੱਚ ਮੁਰਦੇ ਦਫਨਾਏ ਜਾਂਦੇ ਨੇ, ਕੁਝ ਸਮੇਂ ਤੋਂ ਬਾਅਦ, ਕੁਝ ਸਾਲਾਂ ਤੋਂ ਬਾਅਦ ਉਸ ਮਿੱਟੀ ਵਿੱਚ ਬੰਦੇ ਦੀ ਚਮੜੀ ਮਿੱਜ ਫੈਲਣ ਕਰਕੇ ਉਹ ਮਿੱਟੀ ਚਿਕਨੀ ਹੋ ਜਾਂਦੀ ਹੈ। ਤੇ ਅਕਸਰ ਜਿਹੜੇ ਕੁੰਭਾਰ ਵੀਰ ਨੇ, ਮਿੱਟੀ ਦਾ ਇੱਟਾਂ ਭਾਂਡੇ ਬਣਾਉਣ ਵਾਲੇ, ਉਹ ਫਿਰ ਉਸ ਚਿਕਨੀ ਮਿੱਟੀ ਦੀ ਭਾਲ ਵਿੱਚ ਰਹਿੰਦੇ ਨੇ। ਪੁਰਾਣੀਆਂ ਕਬਰਾਂ ਵਾਲੀ ਥਾਂ ਤੋਂ ਉਹ ਮਿੱਟੀ ਪੱਟੀ, ਉਹਦੇ ਇੱਟਾਂ ਭਾਂਡੇ ਬਣਾਏ, ਆਵੀ ਵਿੱਚ ਉਹਨੂੰ ਬੀੜ ਕੇ ਅੱਗ ਲਾ ਦਿੱਤੀ ਗਈ। ਮਿੱਟੀ ਵਿੱਚੋਂ ਛੂੰ ਛੂੰ ਦੀ ਆਵਾਜ਼ ਆਈ। ਸਤਿਗੁਰੂ ਕਹਿੰਦੇ ਨੇ ਉਹ ਮਿੱਟੀ ਸੜ ਰਹੀ ਹੈ, ਪੁਕਾਰ ਕਰ ਰਹੀ ਹੈ। ਦੇਖੋ ਤੇ ਫਿਰ ਸ਼ਬਦ ਵਰਤਿਆ ਕਿ ਕਿਸੇ ਦੇ ਮਰਨ ਤੋਂ ਬਾਅਦ ਉਹਨੂੰ ਮਿੱਟੀ ਦਫਨਾਉਣਾ, ਉਹਨੂੰ ਅੱਗ ਵਿੱਚ ਫੂਕਣਾ, ਉਹਨੂੰ ਪਾਣੀ ਵਿੱਚ ਪ੍ਰਵਾਹਿਤ ਕਰ ਦੇਣਾ, ਉਸ ਦੀ ਬੋਡੀ ਨੂੰ ਕੁੱਤੇ ਕਾਂ ਇੱਲਾਂ ਖਾ ਜਾਣ, ਤੇ ਇਹ ਕਹਿਣਾ ਵੀ ਇਸ ਦੀ ਗਤੀ ਨਹੀਂ ਹੋਈ, ਇਹਦੀ ਗਤੀ ਹੋ ਗਈ, ਇਹ ਪ੍ਰਵਾਨ ਹੋ ਗਿਆ, ਨਹੀਂ ਪ੍ਰਵਾਨ ਹੋਇਆ। ਮਹਾਰਾਜ ਨੇ ਅਖੀਰ ਤੇ ਤੱਤ ਕਹਿ ਦਿੱਤਾ, ਕਹਿਣ ਲੱਗੇ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾ। ਇਹ ਤਾਂ ਸਾਈਂ ਜਾਣਦਾ ਹੈ ਜਿਨਨੇ ਸਭ ਕੁਝ ਸ੍ਰਿਸ਼ਟੀ ਸਰਜੀ। ਅੱਜ ਹਜ਼ੂਰ ਨੇ ਫਿਰ ਅੱਗੇ ਪੌੜੀ ਹੈ ਤੱਤ ਭਾਵ। ਜਿਸ ਦਿਨ ਆਸਾ ਕੀ ਵਾਰ ਦੀ ਕਥਾ ਸ਼ੁਰੂ ਕੀਤੀ ਸੀ, ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ ਕਿ ਅਸਲ ਚ ਜਿਹੜੀਆਂ ਵਾਰਾਂ ਨੇ ਨਾ, ਜਿਹੜੇ ਕਾਵਕ ਰਮਜਾਂ ਨੂੰ ਸਮਝਦੇ ਨੇ, ਜਿਹੜੀ ਵਾਰ ਦੀ ਬਣਤਰ ਇਹ ਪੌੜੀਆਂ ਹੀ ਹੁੰਦੀ। ਤੁਸੀਂ ਕਦੀ ਦੇਖੋ ਜਦੋਂ ਕਿਸੇ ਢਾਡੀ ਵਾਰ ਗਾਉਣਗੇ, ਉਹ ਪੌੜੀਆਂ ਦੇ ਰੂਪ ਚ ਹੁੰਦੀ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੇ, ਅਸੀਂ ਕਹਿੰਦੇ ਹਾਂ ਨਾ ਜੀ, ਪਰ ਉਹ ਸਾਰੀਆਂ ਪੌੜੀਆਂ ਨੇ ਨਾਲ ਸ਼ਲੋਕ ਨੇ, ਕਿਉਂਕਿ ਵਾਰ ਦੀ ਬਣਤਰ ਹੈ ਹੀ ਪੌੜੀਆਂ। ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਾਤਾਰ ਨੇ ਦਰਜ ਕੀਤੀਆਂ ਨੇ, ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅਰਜਨ ਦੇਵ ਜੀ ਨੇ। ਉਸ ਵਿੱਚੋਂ 20 ਵਾਰਾਂ ਨੇ ਜਿਨ੍ਹਾਂ ਦੀਆਂ ਪੌੜੀਆਂ ਨਾਲ ਸਲੋਕ ਸੰਯੁਕਤ ਜੋੜੇ ਗਏ, 2 ਵਾਰਾਂ ਨੇ ਜਿਨ੍ਹਾਂ ਦੀਆਂ ਸਿਰਫ ਪੌੜੀਆਂ, ਇੱਕ ਬਸੰਤ ਕੀ ਵਾਰ ਮਹੱਲ 5, ਉਹ 3 ਪੌੜੀਆਂ, ਦੂਸਰੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ 8 ਪੌੜੀਆਂ। ਮੈਂ ਤਾਰਜ ਕੀਤੀ 12 ਅਸਲ ਚ ਹੁੰਦੀਆਂ ਪੌੜੀਆਂ, ਪਰ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੀ ਵਾਰ ਹੈ ਇਹ ਪੌੜੀ ਰੂਪ ਉਚਾਰਨ ਕਰੀ ਗਏ। ਇਹਨੂੰ ਫਿਰ ਸੁਣਿਓ ਕਿ ਇਹ ਜਿਹੜੇ ਸ਼ਲੋਕ ਅਸੀਂ ਨਾਲ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਕੀ ਇਹਨਾਂ ਪੌੜੀਆਂ ਦੇ ਨਾਲ ਉਚਾਰਨ ਕੀਤੇ ਗਏ? ਫਿਰ ਧਿਆਨ ਨਾਲ ਸੁਣੋ। ਨਹੀਂ, ਮੈਂ ਵਾਹਿਗੁਰੂ ਜੀ ਦਾਵਾ ਨਹੀਂ ਕਰਾਂਗਾ, ਸਤਿਗੁਰੂ ਸਿਰਫ ਪੌੜੀਆਂ ਰੂਪ ਵਿੱਚ ਵਾਰ ਉਚਾਰਨ ਕੀਤੀ, ਸ਼ਲੋਕ ਵੀ ਉਚਾਰਨ ਕੀਤੇ। ਹਾਲਾਂਕਿ ਇਹਦਾ ਸਿਰਲੇਖ ਹੈ ਕਿ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹਦਾ ਮਤਲਬ ਇਸ ਵਾਰ ਨਾਲ, ਪੌੜੀਆਂ ਨਾਲ ਜਿਹੜੇ ਸ਼ਲੋਕ ਨੇ, ਉਹ ਮਹੱਲੇ ਪਹਿਲੇ ਦੇ ਉਚਾਰਨ ਕੀਤੇ ਹੋਏ ਵੀ ਲਿਖੇ ਗਏ। ਪਰ ਮੈਂ ਕਹਿੰਦਾ ਇਹਦਾ ਮਤਲਬ ਇਹ ਸ਼ਲੋਕਾਂ ਦਾ ਉਦੋਂ ਕੀਰਤਨ ਨਾਲ ਹੋਵੇ, ਤਾਂ ਗੁਰੂ ਸਾਹਿਬ ਨੇ ਇਹ ਡਿਟੇਲ, ਇਹ ਹੈਡਿੰਗ ਦੇ ਦਿੱਤਾ। ਪਰ ਜਿਹੜੀਆਂ ਪੌੜੀਆਂ ਨੇ, ਆਸਾ ਕੀ ਵਾਰ ਦੀਆਂ 24 ਪੌੜੀਆਂ, ਇਹ ਜਿਹੜੀਆਂ 24 ਪੌੜੀਆਂ ਨੇ, ਇਸ ਵਾਰ ਦਾ ਸਿਰਲੇਖ ਹੈ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੂੰਡੇ ਅਸਰਾਜੈ ਕੀ ਧੁਨੀ। ਇਹ ਟੂੰਡਾ ਅਸਰਾਜ ਮੈਂ ਡਿਟੇਲ ਨਾਲ ਅਰਜ਼ ਕਰ ਚੁੱਕਾ, ਜਿਹੜੀ ਟੂੰਡੇ ਅਸਰਾਜ ਕੀ ਵਾਰ ਹੈ, ਉਸ ਦੀਆਂ ਜਿੰਨੀਆਂ ਪੌੜੀਆਂ ਨੇ, ਉਸ ਦੀਆਂ 5-5 ਤੁਕਾਂ ਨੇ। ਧਿਆਨ ਰੱਖਿਓ, ਉਹ ਵਾਰ ਸ਼ੁਰੂ ਹੁੰਦੀ ਹੈ, ਭਬਕਿਆ ਸ਼ੇਰ ਸਰਦੂਲ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੈ। ਉਹ ਸਾਰੀ ਜਿਹੜੀ ਵਾਰ ਦੀ ਪੌੜੀ ਹੈ ਨਾ ਜੀ, ਉਹਦੀਆਂ 5-5 ਤੁਕਾਂ ਨੇ। ਤੁਸੀਂ ਆਸਾਂ ਕੀ ਵਾਰ ਦੀਆਂ ਪੌੜੀਆਂ ਨੂੰ ਧਿਆਨ ਨਾਲ ਪੜੋ, ਵੇਖੋ ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ। ਇਸ ਕਰਕੇ ਨੀ ਮੈਂ ਖੌਮੇ ਚ ਨਹੀਂ ਕਹਿ ਰਿਹਾ, ਸੱਚੀ ਗੱਲ ਜੇ ਸਾਡੀ ਸਰੋਤ ਵੀ ਅੱਜ ਇੰਨੀ ਗਹਿਰੀ ਨਹੀਂ ਰਹੀ। ਅਸੀਂ ਆਉਂਦੇ ਹਾਂ, ਸਾਖੀ ਸ਼ੁਰੂ ਕੀਤੀ, ਮੈਂ ਇਹਦੇ ਬਿਲਕੁਲ ਵਰਕ ਮੈਂ ਖੁਦ ਇਤਿਹਾਸ ਸੁਣਾਉਣਾ, ਸਾਖੀ ਨੂੰ ਬਾਣੀ ਦੇ ਰੋਸ਼ਨੀ ਥੱਲੇ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਗੂੜ ਗਿਆਨ ਪਿਆ ਕਿ ਇਨਸਾਨ ਇਹਨੂੰ ਸੁਣ ਤੇ ਵਿਚਾਰਨ ਤੋਂ ਬਿਨਾਂ ਹੀ ਦੁਨੀਆਂ ਤੋਂ ਚਲਾ ਜਾਏਗਾ। ਕੀ ਮਤਲਬ ਨੇ ਇਹਨਾਂ ਪਵਿੱਤਰ ਬਾਣੀਆਂ ਦੇ? ਗੁਰੂ ਗ੍ਰੰਥ ਸਾਹਿਬ ਗਹਿਰੇ ਨੇ,
1: ਸੱਚੀ ਗੱਲ ਅਸੀਂ ਤੁਹਾਨੂੰ ਉਲਝਾਈ ਬੈਠੇ ਹਾਂ ਬੋਲਣ ਵਾਲੇ। ਅੱਧਿਓ ਯਾਦ ਆ ਕਥਾ ਤਾਂ ਸਾਡੀ ਰਾਜਨੀਤੀ ਤੋਂ ਪ੍ਰੇਰਿਤ ਹੈ ਅਸਲੀਅਤ ਦੇ ਵਿੱਚ। ਸੱਚ ਜੇ ਇਹ ਮੰਨੇ ਨਾ ਕੋਈ ਮੰਨੇ, ਮੈਂ ਇੱਕ ਦਿਨ ਬਾਹਰ ਵੀ ਕਿਹਾ, ਅਸੀਂ ਕਹਿੰਦੇ ਹਾਂ ਧਰਮ ਉੱਤੇ ਸਿਆਸਤ ਹਾਵੀ ਹੋ ਗਈ। ਸਾਰੇ ਕਹਿੰਦੇ ਹਨ ਨਹੀਂ, ਧਰਮ ਉੱਤੇ ਕਦੀ ਸਿਆਸਤ ਨਹੀਂ ਹਾਵੀ ਹੁੰਦੀ, ਧਰਮ ਦੇ ਬੁਰਕੇ ਉੱਤੇ ਸਿਆਸਤ ਹਾਵੀ ਹੋ ਸਕਦੀ। ਫਿਰ ਸ਼ਬਦ ਸੁਣਿਓ, ਜਿੱਥੇ ਸੱਚਾ ਧਰਮ ਉੱਤੇ ਸਿਆਸਤ ਹਾਵੀ ਹੋਜੂਗੀ, ਮੈਂ ਬੇਨਤੀ ਕਰਾਂ ਚਾਂਦਨੀ ਚੌਂਕ ਵਿੱਚ ਕੀ ਸਿਆਸਤ ਹਾਵੀ ਹੋ ਗਈ ਧਰਮ ਦੇ ਉੱਤੇ? ਕੀ ਸਰਹੰਦ ਦੀਆਂ ਦੀਵਾਰਾਂ ਵਿੱਚ ਸਿਆਸਤ ਹਾਵੀ ਹੋ ਗਈ? ਕਿ ਲਾਹੌਰ ਦੇ ਜਿਹੜੇ ਚੁਰਸਤੇ ਨੇ, ਜਿੱਥੇ ਬੀਬੀਆਂ ਦਾ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਆਦਿਕ ਇਹਨਾਂ ਨੂੰ ਤਸੀਹੇ ਦੇ ਤੇ ਸ਼ਹੀਦ ਕੀਤਾ, ਉੱਥੇ ਧਰਮ ਤੇ ਸਿਆਸਤ ਆਈ ਹੋਵੀ? ਧਰਮ ਉੱਤੇ ਕਦੀ ਵੀ ਸਿਆਸਤ ਨਹੀਂ ਹੁੰਦੀ। ਚੇਤੇ ਰੱਖਿਓ, ਧਰਮ ਅਸਥਾਨਾਂ ਦੇ ਸਿਸਟਮ ਉੱਤੇ ਸਿਆਸਤ ਆਵੀ ਹੋ ਜਾਂਦੀ। ਧਰਮ ਤਾਂ ਇੱਕ ਯੂਨੀਵਰਸਲ ਸੱਚ ਹੈ, ਉਸ ਸੱਚ ਦੇ ਉੱਤੇ ਕਿਵੇਂ ਹਾਵੀ ਹੋ ਜੂਗੀ ਕੋਈ ਚੀਜ਼? ਧਰਮ ਇੱਕ ਉਹ ਸੱਚਾਈ ਹੈ, ਹਰ ਚੀਜ਼ ਖਤਮ ਹੋ ਜਾਏਗੀ ਪਰ ਧਰਮ ਨਹੀਂ ਖਤਮ ਹੋਵੇਗਾ। ਕਿ ਕਿਸੇ ਬੰਦੇ ਦੀ ਹਸਤੀ ਹੈ ਧਰਮ ਉੱਤੇ ਉਹ ਕਾਬੂ ਪਾ ਲੈ, ਪਰ ਹਾਂ ਸਾਡੇ ਤੇ ਤਾਂ ਹਾਵੀ ਹੁੰਦੀ ਹੈ। ਸਾਡੇ ਕੋਲ ਲਿਬਾਸ ਧਰਮ ਦਾ ਹੈ, ਸ਼ਬਦਾਵਲੀ ਧਰਮ ਦੀ ਹੈ, ਪਰ ਅੰਦਰ ਧਰਮ ਹੈ ਨਹੀਂ। ਜਦੋਂ ਅੰਦਰ ਧਰਮ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਧਰਮੀ ਦੀ ਅੱਖ ਚ ਅੱਖ ਪਾ ਕੇ ਸਿਆਸੀ ਬੰਦਾ ਕੋਈ ਗੱਲ ਵੀ ਕਰ ਸਕੇ। ਬੇਨਤੀ ਹੈ ਮੇਰੀ, ਪਰ ਮੈਂ ਫਿਰ ਅਰਜ਼ ਕਰਾਂਗਾ, ਸਤਿਗੁਰਾਂ ਨੇ ਇੱਕ ਕਿਰਪਾ ਕੀਤੀ, ਹੁਣ ਕੀ ਹੈ, ਹੁਣ ਕਥਾ ਵੀ ਸਿਆਸਤ ਹੋ ਗਈ ਜੀ। ਮੰਨ ਲਓ ਸ਼ਬਦ ਅੱਜ ਮੈਂ ਬਿਨ ਸਤਿਗੁਰੂ ਕਿਨੈ ਨਾ ਪਾਇਓ ਪੌੜੀ ਕਰਨੀ, ਮੈਂ ਤੁਹਾਡਾ ਧਿਆਨ ਇੱਕੋਦਮ ਡਿਵਰਟ ਕਰ ਦਿਆਂਗਾ। ਮੇਰੀ ਬੇਨਤੀ, ਸੁਚੇਤ ਹੋਵੋ ਗੁਰਸਿੱਖੋ, ਮੈਂ ਤੁਹਾਨੂੰ ਕਿਸੇ ਮੁੱਦੇ ਵੱਲ ਲੈ ਜਾਂਗਾ, ਕਰੰਟ ਮੁੱਦਾ ਮੰਨ ਲਓ ਪੇਪਰਾਂ ਜਿਹੜਾ ਚੱਲਦਾ। ਮੈਂ ਕਹਿੰਦਾ ਕਰੋ ਗੱਲ, ਚੰਗਾ ਹੋਵੇ ਕਿਤੇ ਵੱਖਰਾ ਥਾਂ ਬਣਾ ਕੇ ਰੱਜ ਕੇ ਇੱਕ ਦੂਜੇ ਨੂੰ ਕਹਿ ਲਵੋ। ਹੁਣ ਮੈਂ ਤੁਹਾਡਾ ਧਿਆਨ ਇੱਕੋਦਮ ਡਿਵਰਟ ਕਰਦਿਆਂ ਤੁਹਾਡਾ ਧੰਨਵਾਦ ਧਿਆਨ ਦੂਜੇ ਪਾਸੇ ਲੈ ਜਾ। ਸੱਚੀ ਗੱਲ ਏ, ਤੁਸੀਂ ਬੋਧਕ ਤਲ ਤੇ ਅੰਦਰ ਦਵੈਸ਼ ਵਿੱਚ ਹੀ ਸਭ ਕੁਝ ਸੁਣੀ ਜਾਓ। ਉੱਥੇ ਫਿਰ ਕਥਾ ਸ਼ਬਦ ਉੱਤੇ ਬੰਦਾ ਆਪਣੀ ਮੈਲ ਨੂੰ ਹਾਵੀ ਕਰਦਾ ਹੈ। ਨਹੀਂ, ਜੋ ਸਤਿਗੁਰਾਂ ਨੇ ਕਿਹਾ ਹੈ, ਨਿਰੋਲ ਉਸ ਗਿਆਨ ਨੂੰ ਸੰਗਤ ਤੱਕ ਪਹੁੰਚਾਈਏ। ਆਪਣੀ ਸ਼ਬਦਾਵਲੀ ਮੈਨੂੰ ਕਿਸੇ ਨੇ ਸੱਟ ਮਾਰ ਦਿੱਤੀ, ਮੈਂ ਆਪਣੀ ਸੱਟ ਨੂੰ ਸ਼ਬਦ ਦੇ ਤਰੀਕੇ ਉੱਤੇ ਕਿਸੇ ਹੋਰ ਤਰੀਕੇ ਲੋਕਾਂ ਤੱਕ ਨਾ ਪਹੁੰਚਾਵਾਂ। ਪਲੀਜ਼ ਮੇਰੀ ਬੇਨਤੀ ਹੈ, ਦੇਖੋ ਇਹ 24 ਪੌੜੀਆਂ ਨੇ। ਸਤਿਗੁਰਾਂ ਨੇ ਇਹਦੇ ਸਰਲੇਖ ਚ ਕਿਹਾ, ਇਹ ਪੌੜੀਆਂ ਦੀ ਜਿਹੜੀ ਧੁਨ ਹੈ ਗਾਉਣ ਦੀ, ਇਹ ਟੁੰਡੇ ਅਸਰਾਜ ਦੀ ਵਾਰ ਦੀ ਧੁਨ ਤੇ ਗਾਇਓ। ਆਸਾ ਕੀ ਵਾਰ ਦੀਆਂ ਪੌੜੀਆਂ ਜਿੰਨੀਆਂ ਨੇ, ਤਕਰੀਬਨ ਇੱਕ ਪੌੜੀ ਛੱਡ ਕੇ 22ਵੀਂ ਪੌੜੀ ਵਿੱਚ 6 ਤੁਕਾਂ ਨੇ, ਬਾਕੀ ਸਾਰੀਆਂ ਪੌੜੀਆਂ ਜਿਹੜੀਆਂ ਨੇ ਉਹਨਾਂ 'ਚ 5-5 ਤੁਕਾਂ ਹੀ। ਕਿਉਂਕਿ ਟੁੰਡੇ ਅਸਰਾਜ ਦੀ ਜਿਹੜੀ ਵਾਰ ਹੈ ਉਹਦੀਆਂ ਪੌੜੀਆਂ ਦੀ ਬਣਤਰ ਇੱਕ ਪੌੜੀ ਵਿੱਚ 5-5 ਤੁਕਾਂ, ਭਾਵਾਂ ਕਿ ਆਸਾ ਕੀ ਵਾਰ ਦੀਆਂ 4 ਤੁਕਾਂ ਲੰਬੇਰੀਆਂ ਨੇ ਤੇ ਇੱਕ ਤੁਕ ਜਿਹੜੀ ਅਖੀਰ ਵਾਲੀ ਏ ਉਹਦਾ ਆਕਾਰ ਉਹਨਾਂ ਲੰਬੇਰਾ ਨੇ, ਪਰ ਮੁਕੰਮਲ ਹੈ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ। ਹੁਣ ਜਿਹੜੀ ਇਹ 6ਵੀਂ ਪੌੜੀ ਅਸੀਂ ਪੜ੍ਹੀ, ਹੁਣ ਤੀਕਰ ਅਸੀਂ ਕਰਮ ਕਾਂਡਾਂ ਦਾ, ਵੱਖੇ ਵੱਖੇ ਅਕੀਦਿਆਂ ਦਾ, ਆਪਣੀ ਇਗੋ ਦੀ ਜਿਹੜੀ ਗੱਲ ਕਰਦੇ ਨੇ ਉਹਦਾ ਜ਼ਿਕਰ ਕੀਤਾ। ਹੁਣ ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਭਗਤ ਬੰਦਗੀ ਵਿੱਚ ਜੁੜਿਆ ਰਹਿੰਦਾ, ਇਹ ਵੀ ਕਹਿ ਦਿੱਤਾ ਜਿਨ ਕਰਤਾ ਕਾਰਨ ਕੀ ਆ ਸੋ ਜਾਣੇ ਕਰਤਾਰ, ਪਰ ਇਹ ਜਿੰਨੇ ਸਿੱਖ ਨੇ ਜਿਹੜੇ ਜਗਿਆਸੂ ਨੇ ਇਹ ਪੁੱਛਦੇ ਨੇ ਅਸੀਂ ਮੁਕਤ ਕਿਵੇਂ ਹੋ ਸਕਨੇ। ਸੁਣਿਓ ਧਿਆਨ ਨਾਲ, ਅਸੀਂ ਬੰਧਨਾਂ ਤੋਂ ਕਿਵੇਂ ਮੁਕਤ ਹੋ ਸਕਨੇ, ਅਸੀਂ ਜਗ ਜੀਵਨ ਦਾਤੇ ਨੂੰ ਕਿਵੇਂ ਪਾ ਸਕਨੇ, ਉੱਤਮ ਵਿਚਾਰ ਕਿਹੜਾ ਹੈ? ਫਿਰ ਇੱਥੇ ਸਤਿਗੁਰੂ ਪੌੜੀ ਵਿੱਚ ਤੱਤ ਭਾਵ ਦਿੰਦੇ ਨੇ। ਮੈਂ ਕਹਿੰਦਾ ਆਮ ਸ਼ਬਦਾਂ ਜਿਵੇਂ ਰਹਾਓ ਦੀ ਤੁਕ ਹੁੰਦੀ ਹੈ ਤੇ ਵਾਰਾਂ ਵਿੱਚ ਪੌੜੀਆਂ ਜਿਹੜੀਆਂ ਨੇ ਇਹ ਰਹਾਓ ਦੀ ਤੁਕ ਹੀ ਸਮਝੋ, ਇਹ ਤੱਤ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਬਹਿਸ ਮੁਬਹਿਸੇ ਨਾਲ ਨਹੀਂ, ਇੱਕ ਦੂਜੇ ਦੇ ਧਰਮ ਦੇ ਅਕੀਦਿਆਂ ਨੂੰ ਖੰਡਨ ਮੰਡਨ ਨਾਲ ਨਹੀਂ। ਅੱਜ ਤੱਕ ਜਿਸ ਦਿਨ ਦੀ ਸ੍ਰਿਸ਼ਟੀ ਰਚੀ ਹੈ, ਮਹਾਰਾਜ ਆਪਣਾ ਹੁਣ ਗੁਰਮਤ ਦਾ ਤੱਤ ਦੇ ਰਹੇ ਨੇ, ਕਹਿੰਦੇ ਅੱਜ ਤੱਕ ਕਿਸੇ ਨੇ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਧਿਆਨ ਨਾਲ ਸੁਣ, ਕਿਉਂਕਿ ਇੱਕ ਤੁਕ ਇੱਕ ਇੱਕ ਤੁਕ ਮੈਂ ਵਾਚਾਂਗਾ। ਹਾਲਾਂਕਿ ਇਸ ਪੌੜੀ ਤੇ ਇਕੱਲੇ ਬੋਲਣਾ ਹੁੰਦਾ ਤੇ ਜਿੰਨੀਆਂ ਤੁਕਾਂ ਨੇ ਇੰਨੀਆਂ ਕਥਾ ਚਾਹੀਦੀਆਂ ਸਨ, ਪਰ ਮੈਂ ਸੰਖੇਪ ਜੀ ਬੇਨਤੀ ਕਰਨੀ ਹੈ। ਮਹਾਰਾਜ ਜੀ ਨੇ ਕਿਹਾ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ। ਭਾਵਾਂ ਕਿ ਕੁਛ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਪੁਰਾਤਨ ਸਮੇਂ ਵੀ, ਅੱਜ ਤੀਕਰਾਂ ਭੂਤਕਾਲ ਦੀ ਗੱਲ ਕਰਦੇ ਹਾਂ, ਸਤਿਗੁਰੂ ਤੋਂ ਬਿਨਾਂ ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨਾਂ ਨਾ ਪਾਇਆ, ਪਾਇਆ ਸ਼ਬਦ ਵੀ ਸਾਨੂੰ ਭੂਤਕਾਲ ਵੱਲ ਲਿਜਾਏਗਾ। ਫਿਰ ਸੁਣਿਓ, ਪਰ ਆਮ ਤੌਰ ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਜਗ ਜੀਵਨ ਦਾਤੇ ਨੂੰ ਨਹੀਂ ਪਾਇਆ। ਫਿਰ ਕਹਿਣ ਲੱਗੇ, ਮੈਂ ਸੱਚ ਕਹਿ ਰਿਹਾ, ਫਿਰ ਦੁਬਾਰਾ ਰਿਪੀਟ ਕੀਤਾ ਕਿ ਸਤਿਗੁਰੂ ਤੋਂ ਬਿਨਾਂ ਜਗ ਜੀਵਨ ਦਾਤਾ ਮਿਲ ਨਹੀਂ ਸਕਦਾ। ਅਗਲਾ ਸ਼ਬਦ ਦੇਖੋ, ਇਹਦੀ ਇਕੱਠੀ ਵਿਚਾਰ ਹੋਵੇਗੀ, ਬਿਨ ਸਤਿਗੁਰ ਕਿਨਾਂ ਨਾ ਪਾਇਓ, ਬਿਨ ਸਤਿਗੁਰ ਕਿਨਾਂ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਆਪ ਕੌਣ? ਵਾਹਿਗੁਰੂ। ਆਪ ਉਹ ਵੇ ਜਿਹੜਾ ਪਹਿਲੀ ਪੌੜੀ ਵਿੱਚ ਸ਼ੁਰੂ ਹੁੰਦਾ, ਆਪੀ ਨੇ ਆਪ ਸਾਜਿਓ, ਉਹ ਆਪ ਜਿਹਨੂੰ ਪਾਰ ਬ੍ਰਹਮ ਕਿਨੇ। ਬਸ ਆਹ ਨੁਕਤਾ ਥੋੜਾ ਜਿਹਾ ਆਪਾਂ ਸਮਝਣਾ। ਇਹ ਨਹੀਂ ਕਿ ਜੋ ਮੈਂ ਕਹਿ ਰਿਹਾ ਇਹ ਖੀਰਲਾ ਸੱਚ ਹੋਵੇਗਾ। ਗੁਰੂ ਅਗਾਧ ਬੋਧਕ ਹੈ, ਗੁਰੂ ਦੀ ਮਹਿਮਾ ਕਥਨ ਤੋਂ ਬਾਹਰ ਹੈ। ਪਰ ਸਤਿਗੁਰ ਵਿੱਚ ਆਪ ਰੱਖਿਓਨ, ਜੇ ਇਹ ਸੰਧੀ ਛੇਦ ਕਰਾਂਗੇ, ਉਹਨੇ ਰੱਖਿਆ, ਰੱਖਿਓਨ, ਉਸਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ। ਕਿੰਨੇ? ਆਪੀ ਨੇ, ਜਿਗ ਜੀਵਨ ਦਾਤੇ ਨੇ। ਬਿਨ ਸਤਿਗੁਰ ਕਿਨਾਂ ਨਾ ਪਾਇਓ, ਬਿਨ ਸਤਿਗੁਰ ਕਿਨਾਂ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਆਪਣੇ ਆਪ ਨੂੰ ਵਾਹਿਗੁਰੂ ਨੇ ਰੱਖ ਦਿੱਤਾ। ਤੇ ਨਾਲ ਸਤਿਗੁਰੂ ਨੇ ਕਿਹਾ, ਲੁਕ ਕੇ ਗੱਲ ਨਹੀਂ, ਇਹ ਛਿਪ ਕੇ ਗੱਲ ਨਹੀਂ, ਕਰ ਪ੍ਰਗਟ, ਆਖ ਸੁਣਾਇਆ, ਇਹ ਡੰਕੇ ਦੀ ਚੋਟ ਨਾਲ ਪ੍ਰਗਟ ਕਰਕੇ ਅਸੀਂ ਸਭ ਲੋਕਾਂ ਤੱਕ ਪਹੁੰਚਾ ਦਿੱਤਾ। ਰੱਬ ਨੇ ਕਹਿ ਦਿੱਤਾ ਹੈ ਕਿ ਜਿਨਨੇ ਮੇਰੇ ਤੱਕ ਪਹੁੰਚਣਾ, ਉਹ ਸਤਿਗੁਰੂ ਦੇ ਰਸਤੇ ਰਾਹੀਂ ਹੀ ਮੇਰੇ ਕੋਲ ਆ ਸਕਦਾ। ਇਸ ਤੁਕ ਨੂੰ ਬਸ ਮੈਂ ਅਰਜ਼ ਕਰਾਂਗਾ, ਸਤਿਗੁਰੂ ਸ਼ਬਦ ਦੇ ਅਰਥ ਕੀ ਨੇ? ਜੇ ਕੋਸ਼ ਵਿੱਚ ਦੇਖੋ, ਅਸੀਂ ਅਰਥ ਕਰਾਂਗੇ ਸੱਚਾ ਗੁਰੂ, ਇਹੀ ਕਰਾਂਗੇ ਨਾ ਜੀ ਅਰਥ। ਮੈਨੂੰ ਯਾਦ ਹੈ ਸਰਦਾਰ ਕਪੂਰ ਸਿੰਘ ICS, ਜਿਹੜੇ ਗੁਰਮਤ ਨਾਲ ਸੰਬੰਧਿਤ ਨੇ, ਸਾਹਿਤ ਨਾਲ, ਇੱਕ ਕਿਤਾਬ ਉਹਨਾਂ ਦੀ ਸਾਚੀ ਸਾਖੀ ਬਹੁਤ ਸਿੱਖਾਂ ਚ ਪੜੀ ਜਾਂਦੀ, ਪਰ ਉਹ ਰਾਜਨੀਤੀ ਤੇ। ਸਰਦਾਰ ਕਪੂਰ ਸਿੰਘ ਉਹਨਾਂ ਨੇ ਰਾਜਨੀਤੀ ਤੋਂ ਇਲਾਵਾ ਵੀ ਗੁਰਮਤ ਉੱਤੇ ਵੀ ਕਾਫੀ ਕੁਝ ਲਿਖਿਆ। ਗੁਰੂ ਅਤੇ ਸਿੱਖ, ਸਤਿਗੁਰੂ ਤੇ ਸਿੱਖ। ਹੁਣ ਜੇਕਰ ਮੈਨੂੰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਦੱਸੋ ਗੁਰੂ ਦੇ ਅਰਥ ਕੀ ਨੇ, ਗੁਰੂ ਗ੍ਰੰਥ ਸਾਹਿਬ ਡਿਕਸ਼ਨਰੀ ਨਹੀਂ, ਗੁਰੂ ਗ੍ਰੰਥ ਸਾਹਿਬ ਸ਼ਬਦ ਕੋਸ਼ ਨਹੀਂ, ਮੰਨ ਲਓ ਅਸੀਂ ਅਰਥ ਲੱਭਣ ਵਾਸਤੇ ਆ ਗਏ, ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੇ ਬਾਰੇ ਪਰਿਭਾਸ਼ਾ ਦਿੱਤੀ ਜਾਏਗੀ। ਜੇ ਕਹੀਏ ਵੀ ਅੱਖਰੀ ਅਰਥ ਕੀ ਨੇ, ਇਹ ਤਾਂ ਕਥਾ ਕੀਰਤਨ ਤੇ ਟੀਕਾਕਾਰਾਂ ਨੇ ਕੀਤੇ, ਪਰ ਅਸਲ ਚ ਉਹ ਕਹਿੰਦੇ ਹੁੰਦੇ ਸਨ ਅਸੀਂ ਸਤਿਗੁਰੂ ਦਾ ਅਰਥ ਕਰਨੇ ਆ ਸੱਚਾ ਗੁਰੂ। ਗੁਰੂ ਦਾ ਅਰਥ ਜਦੋਂ ਅੰਗਰੇਜ਼ੀ ਵਾਲੇ ਕਰਦੇ ਨੇ, ਉਹ ਟੀਚਰ ਜਾਂ ਮਾਸਟਰ ਕਰਦੇ ਨੇ ਜੀ, ਇਸ ਤਰ੍ਹਾਂ ਹੈ ਨਾ ਜੀ, ਇਹ ਟੀਚਰ, ਉਹ ਮਾਸਟਰ ਜਾਂ ਉਸਤਾਦ ਨਹੀਂ। ਉਹ ਕਹਿੰਦੇ ਨੇ ਟੀਚਰ ਮਾਸਟਰ ਅਰਥ ਕਰੋਗੇ ਤੇ ਸਪਿਰਚੁਅਲਿਟੀ ਦੇ ਪੱਖੋਂ ਇਹ ਅਰਥ ਟੁੱਕਣਗੇ ਨਹੀਂ। ਹਾਲਾਂਕਿ ਸਿੱਖ ਦੇ ਅਰਥ ਬਾਣੀ ਚ ਬੜੇ ਸਿੱਧੇ ਕੀਤੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕੋਸ਼ ਦੇ ਅਰਥ ਨਹੀਂ ਨਾ, ਉਹ ਸਿੱਖ ਦਾ ਜੀਵਨ ਹੈ। ਸਤਿਗੁਰੂ ਦੀ ਪਰਿਭਾਸ਼ਾ ਵੀ ਦਿੱਤਾ ਕਿ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਫਿਰ ਬੇਨਤੀ ਸੁਣਿਓ, ਟੀਚਰ, ਉਸਤਾਦ, ਮਾਸਟਰ ਅਰਥ ਅਸੀਂ ਕਰਨੇ ਆ, ਇਹਦਾ ਅਰਥ ਤਲੀਮ ਨਾਲ ਬਣ ਜਾਏਗਾ। ਦੁਨਿਆਵੀ ਤਲੀਮ ਦੇਣ ਵਾਲਾ ਵੀ ਟੀਚਰ, ਮਾਸਟਰ, ਉਸਤਾਦ ਹੈ, ਨਹੀਂ। ਗੁਰੂ ਦੇ ਅਰਥ ਕੇਵਲ ਆਚਾਰਿਆ, ਪੜ੍ਹਾਉਣ ਵਾਲਾ ਨਾ ਕਰੀਏ। ਉਹ ਉਹਨਾਂ ਅਰਥ ਮੈਨੂੰ ਬੜੇ ਚੰਗੇ ਲੱਗੇ। ਉਹ ਕਹਿੰਦੇ ਨੇ ਅਸਲ ਚ ਗੁਰੂ ਦੇ ਅਰਥ ਨੇ ਕਿ ਜਿਹਦੇ ਅੰਦਰ ਪਰਮ ਸੱਤਾ ਪਰਮੇਸ਼ਵਰ ਆਪ ਪ੍ਰਗਟ ਹੋ ਗਿਆ, ਤੇ ਸਿੱਖ ਦੇ ਅਰਥ ਇਹ ਨੇ ਜਿਹਦੇ ਅੰਦਰ ਗੁਰੂ ਪ੍ਰਗਟ ਹੋ ਗਿਆ। ਕਮਾਲ ਕਰ ਦਿੱਤੀ ਅਰਥ ਕਰਦੇ। ਕਹਿੰਦੇ ਜਿਹੜੀ ਪਰਮ ਸੱਤਾ ਹੈ, ਅੱਜ ਸਮਝ ਪਏਗੀ, ਸਤਿਗੁਰ ਵਿੱਚ ਆਪ ਰੱਖਿਓ ਨਕੀ, ਜਿਹੜੀ ਪਰਮ ਸੱਤਾ ਜਿਹਨੂੰ ਪਾਰ ਬ੍ਰਹਮ ਪਰਮੇਸ਼ਰ ਨਿਰਾਕਾਰ ਕਹਿੰਦੇ, ਉਸ ਨਿਰਾਕਾਰ ਦੀ ਜਿਹੜੀ ਸ਼ਕਤੀ ਹੈ ਉਹਨੇ ਸਤਿਗੁਰੂ ਵਿੱਚ ਟਿਕਾ ਦਿੱਤੀ। ਇਹੀ ਕਾਰਨ ਕਿ ਜਿਹੜੇ ਸਿੱਖ ਸੂਖਸ਼ਮਤਾਈ ਨਾਲ ਬਾਣੀ ਪੜਨਗੇ, ਉਹ ਬਾਣੀ ਵਿੱਚ ਵੀ ਨਿਰੰਕਾਰ ਦੀਆਂ ਹੀ ਝਲਕਾਂ ਦੇਖਦੇ ਨੇ, ਉਹ ਬਾਣੀ ਦੇ ਸ਼ਬਦ ਵਿੱਚ ਵੀ ਪਾਰ ਬ੍ਰਹਮ ਹੀ ਵਰਦਾ ਦੇਖਦੇ ਨੇ। ਪਰ ਮੈਂ ਇਸ ਤੁਕ ਤੇ ਥੋੜਾ ਜਿਹਾ ਤਾਂ ਜ਼ੋਰ ਦੇ ਰਿਹਾ ਕਿ ਸਤਿਗੁਰ ਵਿੱਚ ਆਪ ਰੱਖਿਓ, ਸਿੱਖ ਦਾ ਅਕੀਦਾ ਆਪਣੇ ਗੁਰੂ ਪ੍ਰਤੀ ਕਿਵੇਂ ਹੋਵੇ। ਉਹ ਕਹਿੰਦੇ ਨੇ ਗੁਰੂ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਪਰਮ ਸੱਤਾ ਪ੍ਰਗਟ ਹੋ ਗਈ। ਸਿੱਖ ਉਹ ਕੱਲਾ ਵਿਦਿਆਰਥੀ, ਚਲੋ ਸਿੱਖ ਦਰਸ ਅਸੀਂ ਸੰਸਕ੍ਰਿਤ ਦੇ ਸ਼ਿਸ਼ਿਆ ਜਾਂ 6 ਸ਼ਬਦ ਤੋਂ ਕਰਨੇ, ਸਟੂਡੈਂਟ ਕਰਨੇ ਆ, ਵਿਦਿਆਰਥੀ ਕਰਨੇ, ਨਹੀਂ ਪਿਆਰਿਓ। ਵਿਦਿਆਰਥੀ ਦਾ ਸੰਬੰਧ ਬੋਧਕ ਤਲ ਤੇ ਹੈ। ਗੁਰਬਾਣੀ ਚ ਸਿੱਖ ਦੇ ਅਰਥ ਪੜੋਗੇ सिख का अर्थ है जिहड़ा पंजां तत्तां दे शरीर विच रहिंदा गुरु विच अभेद हो गया, जिहदे शरीर विचों गुरु की झलक पैंदी। यही कारण तिल गल्लां जिहड़ियां हजूर ने हजूर साहिब कहियां, पूजा अकाल की वह निराकार है, उहदे उत्ते समय का प्रभाव कोई नहीं। पर जे अकाल नूं जानना किवें जानांगे, उहदा तां रूप रेख ही कोई नहीं, उहदा चक्कर चेन कोई नहीं। मैनूं दसो, ना दाता है ना माता है ना जाता है ना पाता है, निरसाकंग शरीक है, रूप रंग अर रेख भेक को कह ना सकत के। उहदा की चिन्ह है जी परमात्मा दा, की उहदा कोई चिन्ह असीं निर्धारित करांगे। पर जिहड़ा अकाल है उहदी पूजा उन्नी देर तक नहीं हो सकेगी जिन्नी देर तक शब्द का परचा नहीं। परचा दर ते परिचय, आ हिंदी का एक लफ्ज है ना जी, परिचय जानकारी। पर उत्थे परचा दा अर्थ शब्द दा अभ्यास, जे शब्द दा अभ्यास करेगा ते अकाल दी पूजा हो सकेगी, ते जे शब्द बारे कोई समझना है ते दीदार खालसे का, जिस खालसे विच शब्द वरदा पे ओदे दीदार करेगा ते तेनू शब्द दी सोझी बह जाए। फिर समझो, सत संगत होगी दीदार खालसे का, सतसंग अर्थ करी हुण ओदे विच शब्द वरत रहे, कल्ला लफ्ज खालसा लिखण नाल नहीं सारी लिखी फिरदे अपने ना नाल। खालसा ते एक अंदर दी अभेदता है, खालसा ता परम शिखर है सिखी दा। खालसा ओवे जिदियां अखां विचों गुरु गोबिंद सिंह दियां अखां प्रगट हुंदियां, खालसा ओवे जिदे चेहरे विचों गुरु गोबिंद सिंह दा चेहरा प्रगट हुंदा, खालसा ओवे जिदे रोम रोम विचों गुरु दी आवाज निकलदी, खालसा ओवे जिहड़ा अंदर नूं फतेह पाई बैठा, खालसा होवे जिहड़ा निंदा तो मुक्त हो चुका, खालसा होवे जिहड़ा गरीब दी ढाल बनदा, खालसा होवे जिहड़ा जालम आवे ते छाटी दा के जालम दा मुकाबला करदा। कल्ले लफ्ज खालसा नहीं, इहनू नैगेटिव नाल लियायो, क्योंकि गुरु ने अर्थ हर चीज दे डूंगे दिते, असी सौखे जे करके लोकां तक चल पए, डूंगे दा मतलब औखे नहीं। हुण जिहड़ा खालसा उच शब्द वरतदा ओनू जे कोई पुछे भी अकाल किवें जपिया जांदा है, वह कहिंदा शब्द नाल परिचय पा, जिहड़ा शब्द नाल जुड़ेगा वह एक ओंकार अकाल नाल जुड़ेगा। मेरी बेनती सुनो, इहदा मतलब जिहड़ी परम शक्ति निराकार है वह प्रगट किवें होई, उहने एक खेड वरता दित्ती। मैं बाणी चो प्रमाण देंगा बाहर नूं किते, गुरु नानक साहब बारे एक बचन भाई गुरदास साहब ने भट्टा ने इवन के गुरु अर्जुन देव जी ने भी कहा। इस तुक तो मैं शुरू कर लगा कि सतगुरु विच आप रखियोन, फिर असी अर्थ करांगे बिन सतगुरु किने ना पायो। गुरु अर्जुन साहब कहिंदे ने कि पार ब्रह्म परमेश्वर जो निराकार है, इनू बड़ी बरीकी नाल सुनोगे गल समझ पाएगी, क्योंकि मन च बड़ी उतल पुतल होनी भी आकार जिहड़ा वह तो हो ही नहीं सकता, रब वह तो अजूना विच अजूनी है। पर फिर बेनती सुनियो, 1469 1539 ਇਹ ਸਾਡੀ ਅਪਰੋਚ ਹੈ ਸਾਹਿਤ ਦੀ, ਆ ਹਿਸਟਰੀ ਦੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋਗੇ ਤੇ ਭੱਟ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਣਗੇ, ਗੁਰੂ ਨਾਨਕ ਸਾਹਿਬ ਉਸ ਦਿਨ ਵੀ ਸੀ ਜਿੱਦਣ ਸੁੰਨ ਸਮਾਧੀ ਵਿੱਚ ਰੱਬ ਬੈਠਾ। ਸੁੰਨ ਸਮਾਧੀ, ਮੈਂ ਬੜੀ ਗਹਿਰੀ ਗੱਲ ਸ਼ੁਰੂ ਕੀਤੀ ਹੈ ਤਾਂ ਕਿਉਂਕਿ ਮੈਨੂੰ ਤਿੰਨ ਦੀਵਾਨਾਂ 'ਚ ਗੱਲ ਸਮਝ ਪੈ ਗਈ ਵੀ ਸੱਚੀ ਗੱਲ, ਜੇ ਸੰਗਤ ਬਾਣੀ ਸੁਣਨੀ ਚਾਹੁੰਦੀ ਅਸੀਂ ਸੌਂ ਗਏ ਹਾਂ ਸੁਣਾਉਣ ਵਾਲ, ਸੰਗਤ ਦਾ ਸਰੋਤੇ ਦਾ ਕੋਈ ਕਸੂਰ ਨਹੀਂ। ਫਿਰ ਬੇਨਤੀ ਹੈ, ਹੁਣ ਜਿਹੜਾ ਉਹ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਆਪਾਂ ਕਹਿੰਦੇ, ਉਸ ਨਿਰਾਕਾਰ ਨੇ ਜਦੋਂ ਆਕਾਰ ਧਾਰਨ ਕੀਤਾ ਕਿੱਥੇ ਸੀ ਗੁਰੂ ਨਾਨਕ ਸਾਹਿਬ? ਭੱਟ ਕਹਿੰਦੇ ਨੇ ਆਪ ਜੀ ਨੂੰ ਪ੍ਰਹਿਲਾਦ ਨੇ ਗਾਇਆ, ਧਰੂ ਨੇ ਗਾਇਆ, ਨਾਮਦੇਵ ਨੇ ਗਾਇਆ, ਕਬੀਰ ਨੇ ਗਾਇਆ, ਜੈਦੇਵ ਨੇ ਗਾਇਆ, ਰਵਿਦਾਸ ਨੇ ਗਾਇਆ। ਤੇ ਮਨ ਚ ਸਵਾਲ ਉੱਠੇਗਾ, ਧਰੂ ਪ੍ਰਹਿਲਾਦ ਤਾਂ ਜੁਗਾਂ ਪਹਿਲਾਂ ਹੋਏ ਨੇ, ਪਰ ਸਿੱਖ ਤਾਂ ਕਥਾ ਕਰਦਿਆਂ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ 1469 ਨੂੰ ਆਏ। ਪਿਆਰਿਓ, ਜਦੋਂ ਸੁੰਨ ਵਿੱਚ ਪਾਰ ਬ੍ਰਹਮ ਬੈਠਾ ਉਹਦੇ ਵਿੱਚ ਵੀ ਗੁਰੂ ਆਪ ਸਮੋਇਆ ਹੈ, ਜਿਹਨੂੰ ਕਹਿੰਦੇ ਆ ਅਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ। ਸੁੰਨ ਸਮਾਧ ਲਗਾਏਗਾ, ਉਸ ਸੁੰਨ ਵਿੱਚ ਵੀ ਇਹਨੂੰ ਥਮਜਣ ਲਈ ਇੱਕ ਬੋੜ ਦਾ ਬੀਜ ਹੈ। ਇਹ ਉਦਾਹਰਨ ਹੈ ਪਰ ਗੁਰੂ ਤੇ ਢੁਕਦੀ ਨੀ, ਮੈਂ ਪਹਿਲਾਂ ਖਿਮਾ ਮੰਗ ਲਈ ਨਾ ਇਹ ਸਮਝਣ ਲਈ। ਬੋੜ ਦਾ ਬੀਜ ਖਸਖਸ ਦੇ ਦਾਣੇ ਨਾਲੋਂ ਬਰੀਕ ਹੈ, ਇੰਨਾ ਸੂਖਸ਼ਮ ਹੈ ਨਾ ਜੀ। ਹੁਣ ਇੱਕ ਬੰਦੇ ਨੂੰ ਪੁੱਛੋ ਵੀ ਇਸ ਬੀਜ ਵਿੱਚ ਕੀ ਹੈ, ਉਹ ਕਹੇਗਾ ਇਹ ਕੀ ਚੀਜ਼, ਨਿੱਕਾ ਜਿਹਾ ਦਾਣਾ ਨਜ਼ਰ ਨਹੀਂ ਆ ਰਿਹਾ। ਪਰ ਕਿਸੇ ਸੂਝਵਾਨ ਨੂੰ ਪੁੱਛੋਗੇ ਉਹ ਕਹੇਗਾ ਨਿੱਕਾ ਜਿਹਾ ਬਰੀਕ ਦਾਣਾ ਨਹੀਂ, ਇਹਦੇ ਵਿੱਚ ਇੱਕ ਰੁੱਖ ਲੁਕਿਆ ਹੋਇਆ ਹੈ ਜਿਹੜਾ ਸਦੀਆਂ ਤੱਕ ਜੀਵਿਤ ਰਹਿ ਸਕਦਾ ਹੈ ਤੇ ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦੇ ਸਕਦਾ। ਹੁਣ ਉਹ ਬੀਜ ਅਫੁਰਖ ਹੈ। ਫਿਰ ਧਿਆਨ ਨਾਲ ਸੁਣਿਓ, ਅਸੀਂ ਬੀਜ ਦੀ ਉਦਾਹਰਣ ਲਈ, ਕਣਕ ਬੀਜ ਨੇ ਸੁਕਾ ਦਿੱਤੀ, ਕਣਕ ਗਾਹ ਕੇ ਸੁਕਾ ਦਿੱਤੀ। ਜਿਹੜਾ ਬੀਜ ਪੀਂਦੇ ਹਾਂ ਗਿੱਲਾ ਤੇ ਨਹੀਂ ਬੀਜਦੇ ਨਾ, ਕਹਿੰਦੇ ਸੁਕਾ ਕੇ ਰੱਖ ਲਓ ਅਗਲੇ ਸਾਲ ਪਾਉਣਾ। ਪਰ ਚੇਤੇ ਰੱਖਿਓ ਸੁੱਕਣ ਦੇ ਬਾਵਜੂਦ ਵੀ ਸੁੱਕਦਾ ਨਹੀਂ, ਜੇ ਸੁੱਕ ਜਾਏ ਤੇ ਫਿਰ ਉਹਦੇ ਵਿੱਚ ਅੰਕੁਰ ਕਿਉਂ ਫੁੱਟੇ? ਉਹ ਸੁੱਕਾ ਨਹੀਂ, ਉਹਦੇ ਵਿੱਚ ਅੰਕੁਰ ਹੈ। ਹੋਰ ਸਿੱਖੋ ਸਮਝੋ ਗੁਰੂ ਨਾਨਕ ਸਾਹਿਬ ਕੀ ਨੇ ਸਾਡੇ, ਕੀ ਹੈ ਮੇਰਾ ਸਤਿਗੁਰੂ। ਹੁਣ ਉਸ ਬੋਰਡ ਦੇ ਵਿੱਚ ਇੱਕ ਰੁੱਖ ਹੈ ਜਿਹੜਾ ਸਦੀਆਂ ਤੱਕ ਜਿੰਦਾ, ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦਿੰਦਾ, ਪਰ ਅਗਿਆਨੀ ਬੰਦੇ ਵਾਸਤੇ ਕੁਛ ਵੀ ਨਹੀਂ। ਜਿਹੜੀ ਸੁੰਨ ਅਵਸਥਾ ਹੈ ਪ੍ਰਭੂ ਦੀ, ਸਾਰੇ ਅਵਤਾਰ ਤਾਂ ਉਹਦੇ ਵਿੱਚ ਹੀ ਸਨ, ਪੀਰ ਪੈਗੰਬਰ ਉਹਦੇ ਵਿੱਚ ਸਨ। ਉਹ ਜਦੋਂ ਸਰਗੁਣ ਹੋਇਆ, ਉਹ ਸਫੁਰ ਹੋਇਆ, ਉਹਨੇ ਸਭ ਕੁਝ ਸਿਰਜਿਆ। ਪਰ ਚੇਤੇ ਰੱਖੋ ਸਭ ਕੁਝ ਸਿਰਜਿਆ ਉਸ ਨਿਰਾਕਾਰ ਨੇ, ਜਿਹੜੀ ਆਪਣੀ ਪਰਮ ਸਤਾ ਸਾਰਿਆਂ ਵਿੱਚ ਰੱਖੀ, ਕੋਈ ਸ਼ੱਕ ਨਹੀਂ। ਪਰ ਕਿਵੇਂ ਉਸ ਪਰਮ ਸ਼ਕਤੀ ਨਾਲ ਜੁੜੀ? ਸਾਨੂੰ ਚਮੜੇ ਚੋਂ ਚਮੜੀ ਦਿਸਦੀ। ਸੱਚੀ ਗੱਲ ਜੇ ਅਸੀਂ ਬ੍ਰਹਮ ਦੀ ਗੱਲ ਕਰਨੇ ਆ, ਸਾਨੂੰ ਬ੍ਰਹਮ ਦੀ ਗੱਲ ਕਰਦਿਆਂ ਵੀ ਚੰਮ ਦਿਸਦਾ, ਪਰ ਜਿਹੜੇ ਅੰਦਰੋਂ ਜੁੜੇ ਨੇ ਉਹ ਚੰਮ ਵਿੱਚੋਂ ਵੀ ਬ੍ਰਹਮ ਦੀਆਂ ਝਲਕਾਂ ਪਾ ਲੈਂਦੇ ਨੇ। ਇਹੀ ਗੱਲ ਅਸ਼ਟਾਵਕਰ ਨੇ ਵਾਹਿਗੁਰੂ ਜੀ ਰਾਜੇ ਜਨਕ ਦੇ ਦਰਬਾਰ ਚ ਕਹੀ ਸੀ। ਹਾਜਾਂ ਕਿ ਅਸ਼ਟਾਵਕਰ ਦੀ ਗੀਤਾ ਵੀ ਪਰਮ ਸ਼ਿਖਰ ਹੈ। ਮੈਂ ਇਹ ਜ਼ਰੂਰ ਬੇਨਤੀ ਕਰਾਂਗਾ, ਮੈਂ ਹਰ ਮਤ ਦਾ ਗ੍ਰੰਥ ਵਾਚਣ ਦਾ ਯਤਨ ਕਰਨਾ, ਮੈਂ ਕਦੀ ਨੈਗੇਟਿਵ ਸੋਚ ਲੈ ਕੇ ਨਹੀਂ ਤੁਰਿਆ। ਮੈਂ ਯਤਨ ਕਰਨਾ ਵੀ ਹਰ ਚੀਜ਼ ਨੂੰ ਪੋਜ਼ਿਟਿਵ ਲਓ। ਜੇ ਤੁਸੀਂ ਅਸਾਰੂ ਸੋਚ ਨਾਲ ਚੱਲੋਗੇ, ਘਰ ਵੀ ਚੰਗਾ ਚੱਲੇਗਾ। ਜੇ ਨੈਗੇਟਿਵ ਚੱਲੋਗੇ, ਤੇ ਚੇਤੇ ਰੱਖਿਓ ਪਿਆਰਿਓ, ਨੈਗੇਟਿਵ ਚੱਲਣ ਵਾਲੇ ਬੰਦਿਆਂ ਦੇ ਘਰ ਵੀ ਖਿੰਡ ਜਾਂਦੇ ਹੁੰਦੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨੇ ਆ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ, ਉਂਜ ਤਾਂ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 30 ਰਾਗਾਂ ਦੇ ਵਿੱਚ ਬਾਣੀ ਹੈ, ਉਹਨਾਂ ਦੇ ਸਤਿਗੁਰਾਂ ਦੇ 30 ਰਾਗਾਂ ਦੇ ਵਿੱਚ ਅੰਮ੍ਰਿਤ ਬਚਨ, ਉਹਨਾਂ ਦਾ ਇੱਕ ਸ਼ਬਦ ਜਿਹੜਾ ਹਰ ਪੁਰਬ ਦੇ ਉੱਤੇ ਟੁਕਦਾ ਹੈ ਜੀ, ਉਹ ਸ਼ਬਦ ਹੈ ਕਿ ਸਾ ਧਰਤੀ ਭਈ ਹਰਿਆਵਲੀ। ਇਹ ਸ਼ਬਦ ਧਰਤ ਵੀ ਆਉਂਦਾ ਹੈ ਤੇ ਜੋ ਦਾਸ ਪੜ ਰਹੇ ਉਹ ਸ਼ਬਦ ਧਰਤੀ, ਸਾ ਧਰਤ ਵੀ ਆਉਂਦਾ ਤੇ ਧਰਤੀ, ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਤੀਸਰਾ ਬਚਨ ਹੈ ਧਨ ਧਨ ਪਿਤਾ ਧਨ ਧਨ ਕੁਲ, ਅਗਾ ਹੈ ਧਨ ਧਨ ਸੁ ਜਨਨੀ ਜਿਨ ਗੁਰੂ ਜਣਿਆ ਮਾਏ, ਧਨ ਧਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ, ਜਿਨੀ ਡਿੱਠਾ ਤਿਨਾ ਲੈ ਛਡਾ। ਮੇਰਾ ਖਿਆਲ ਹੈ ਕੋਈ ਵੀ ਪੁਰ ਮਨਾਓ ਆਪਣੀ ਕਥਾ ਵਿਚਾਰ ਵਿੱਚ ਇਸ ਸ਼ਬਦ ਨੂੰ ਜ਼ਰੂਰ ਆਧਾਰ ਬਣਾ ਕੇ ਚੱਲੋ, ਇਹਦੇ ਵਿੱਚ ਪੂਰੇ ਦਾ ਪੂਰਾ ਇਤਿਹਾਸ ਹੋਇਆ। ਪਹਿਲੀ ਬੇਨਤੀ ਹੈ ਕਿ ਸਾ ਧਰਤੀ ਦਾ ਅਰਥ ਉਹ ਜ਼ਮੀਨ, ਉਹ ਹਰਿਆਵਲੀ ਹੋ ਗਈ। ਇੱਕ ਹਰਿਆਵਲ ਦੇ ਅਸੀਂ ਅਰਥ ਕਰਨੇ ਆ ਜਿਹੜੀ ਆ ਬਿਲਕੁਲ ਸਰਸਬਜ਼ ਹੋ ਜਾਏ, ਖਰੀ ਹੋ ਜਾਏ। ਗੁਰਮੁਖੋ, ਇੱਕ ਧਰਤੀ ਜਿਸ ਅਰਥ ਤੇ ਪਲੈਨਟ ਤੇ ਆਪਾਂ ਰਹਿ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਹਰ ਬੰਦੇ ਦਾ ਸਰੀਰ ਹੀ ਧਰਤੀ ਹੈ। ਜਿੰਨੇ ਸਾਡੇ ਤਨ ਨੇ ਇਹ ਧਰਤੀ ਨੇ, ਜਿਵੇਂ ਬਾਹਰ ਦੀ ਧਰਤੀ ਤੇ ਸਤਿਗੁਰੂ ਦੇ ਮੁਬਾਰਕ ਚਰਨ ਪੈ ਜਾਣ ਉਹ ਵਾਕੀ ਹਰਿਆਵਲੀ ਹੋ ਜਾਂਦੀ ਹੈ, ਤੇ ਜਿਸ ਸਰੀਰ ਰੂਪੀ ਧਰਤੀ ਦੇ ਵਿੱਚ ਗੁਰੂ ਦੇ ਚਰਨ ਪੈ ਜਾਣ ਉਹ ਸਰੀਰ ਵੀ ਭਾਗਾਂ ਵਾਲਾ ਹੋ ਜਾਂਦਾ। ਸਤਿਗੁਰਾਂ ਦਾ ਬਚਨ ਹੈ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਮੈਂ ਤਾਂ ਬੇਨਤੀ ਕੀਤੀ ਧਰਤੀ ਦੇ ਅਰਥ ਬਾਰਮੁਖੀ ਵੀ ਨੇ ਔਰ ਧਰਤੀ ਦੇ ਅਰਥ ਅੰਦਰੂਨੀ ਵੀ ਨੇ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੈ ਵਿਖਾ। ਸਾ ਧਰਤੀ, ਪਹਿਲੀ ਗੱਲ ਉਹ ਧਰਤੀ ਕਿਹੜੀ? ਆਪ ਸਭ ਨੂੰ ਪਤਾ ਹੈ ਉਸ ਧਰਤੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਵਾਰੀ ਨਾਮ ਆਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ, ਸੱਚੇ ਪਿਤਾ ਜੀ ਨੇ, ਦਸ਼ਮੇਸ਼ ਜੀ ਨੇ ਆਪਣੀ ਬਾਣੀ 'ਚ ਉਸ ਧਰਤੀ ਲਈ ਵੀ ਸ਼ਬਦ ਵਰਤੇ। ਗੁਰੂ ਗ੍ਰੰਥ ਸਾਹਿਬ 'ਚ ਮਰਜ ਕੀਤੀ 2 ਵਾਰੀ ਉਹ ਧਰਤੀ ਦਾ ਜ਼ਿਕਰ ਆਇਆ ਜਿਹਨੂੰ ਆਪਾਂ ਲਾਹੌਰ ਕਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਧਰਤੀ ਲਈ ਸ਼ਬਦ ਵਰਤਿਆ ਲਵਪੁਰ। ਕੋਈ ਸ਼ੱਕ ਨਹੀਂ ਅੱਜ ਜਿੰਨਾ ਮਰਜ਼ੀ ਕੋਈ ਤਰਕ ਕਟਾਕਸ਼ ਕਰੀ ਜਾਏ ਪਰ ਲਾਹੌਰ ਦਾ ਨਾਮ ਹੀ ਲਵ ਤੋਂ, ਜਿਹਨੂੰ ਲਵਪੁਰ ਕਿਹਾ ਜਾਂਦਾ ਸੀ। ਇਹ ਧਰਤੀ, ਇਸ ਦਾ ਜ਼ਿਕਰ ਪਹਿਲੀ ਵਾਰੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤਾ। ਆ 6 ਲਫ਼ਜ਼ ਨੇ ਜੀ ਉਸ ਸ਼ਲੋਕ ਦੇ। ਉਹ ਧਰਤੀ ਹੈ ਲਾਹੌਰ ਸ਼ਹਿਰ, ਜ਼ਹਿਰ ਕਹਿਰ ਸਵਾ ਪੈਰ। ਮੈਂ ਫਿਰ ਬੇਨਤੀ ਕਰਾਂਗਾ, ਧਰਤੀ ਹਰਿਆਵਲੀ ਕਿ ਹੈ ਪਰ ਗੁਰੂ ਨਾਨਕ ਸਾਹਿਬ ਉਸ ਧਰਤੀ ਦਾ ਜ਼ਿਕਰ ਕਰਦੇ ਆ ਲਾਹੌਰ ਸ਼ਹਿਰ, ਜ਼ਹਿਰ ਕਹਿਰ ਸਵਾ ਪੈਰ। ਇਹਦੇ ਲਫ਼ਜ਼ੀ ਅਰਥ ਨੇ ਲਾਹੌਰ ਸ਼ਹਿਰ ਹੈ ਜਿੱਥੇ ਸਵਾ ਪੈਰ ਕਹਿਰ ਵਰਤਿਆ, ਜ਼ਹਿਰ ਘੁਲਿਆ ਹੈ। ਪਰ ਕੀ ਘੁਲਿਆ ਇਹਦੇ ਸੰਬੰਧੀ ਵਿਦਵਾਨ ਟੀਕਾਕਾਰਾਂ ਨੇ 2 ਰਾਏ ਦਿੱਤੀਆਂ। ਜਦੋਂ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦਾ ਟੀਕਾ ਪੜ੍ਹਨੇ ਤੇ ਉਹ ਕਹਿੰਦੇ ਨੇ ਵੀ ਲਾਹੌਰ ਵਿੱਚ ਸਵਾ ਪੈਰ ਰਾਤ ਰਹਿੰਦੇ ਆ ਸਵਖਤੇ, ਲੋਕ ਜੀਵ ਚਸਕੇ ਲਈ ਜੀਵ ਘਾਤ ਕਰਦੇ ਸਨ। ਫਿਰ ਬੇਨਤੀ ਕਿ ਮੱਝਾਂ ਡੰਗਰਾਂ ਨੂੰ ਜਾਂ ਉਸ ਵਕਤ ਜਿਹੜਾ ਉਹ ਲੋਕਾਂ ਦਾ ਜੀਵ ਦਾ ਚਸਕਾ ਸੀ, ਜੀਵ ਘਾਤ ਕਰਦੇ ਨੇ, ਉਹਨਾਂ ਦਾ ਖੂਨ ਡੁੱਲਦਾ ਸੀ, ਉਹ ਸਵਾ ਪੈਰ ਰਾਤ ਦੇ, ਸਵਾ ਪੈਰ ਦੇ ਅਰਥ ਪਿਛਲਾ ਪੈਰ ਕਰਦੇ ਅੰਮ੍ਰਿਤ ਵੇਲਾ। ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਆ ਨਹੀਂ, ਉਹ ਕਹਿੰਦੇ ਆ ਬਾਬਰ ਨੇ ਲਾਹੌਰ ਤੇ ਹਮਲਾ ਕੀਤਾ, ਉਹਨੇ ਜਦੋਂ ਕਤਲੋ ਗਾਰਤ ਕੀਤੀ ਹੈ ਤੇ ਉਹਨੇ ਸਵਾ ਪੈਰ ਇੰਨਾ ਕੁ ਜ਼ੁਲਮ ਦੀ ਹਨੇਰੀ ਚੱਲੀ, ਸਾਰੀ ਲਾਹੌਰ ਦੇ ਵਿੱਚ ਤਰਾਂ ਤਰਾਂ ਲੋਕ ਕਰ ਉੱਠੇ। ਉੱਥੇ ਉਹ ਕਹਿੰਦਾ ਸੀ ਗੁਰਦੇਵ ਉਸ ਦਰਦਨਾਕ ਨਕਸ਼ੇ ਨੂੰ ਬਿਆਨ ਕਰਦੇ ਕਹਿ ਰਹੇ ਆ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਕਿ ਸਵਾ ਪੈਰ ਇੱਥੇ ਜ਼ੁਲਮ ਹੋਇਆ। ਇੱਕ ਮੇਰੀ ਬੇਨਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿੰਨਾ ਅਭਿਆਸ ਕਰਾਂਗੇ ਨਾ, ਉਹਨਾਂ ਸ਼ਬਦ ਨੂੰ ਸ਼ਬਦ ਨਾਲ ਖੋਲਾਂਗੇ ਤੇ ਕਥਾ ਦਾ ਆਨੰਦ ਹੀ ਵੱਖਰਾ ਹੋਵੇ। ਸਾਖੀ ਜਿਹੜੀ ਉਹ ਕਰਾਂਗੇ ਆਪਾਂ, ਪਰ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਾਂਗੇ, ਖੁਦ ਬਾਣੀ ਪੜਾਂਗੇ, ਕਿਉਂਕਿ ਸ਼ਬਦ ਜਿਹੜਾ ਠੀਕ ਹੈ, ਪਹਿਲਾਂ ਮਨ ਨਹੀਂ ਟਿਕਦਾ ਸੀ ਸਾਰਿਆਂ ਚ, ਤਕਰੀਬਨ ਸਭ ਦੇ ਹੀ ਜੀ, ਵੀ ਜਦੋਂ ਬਾਣੀ ਪੜ੍ਹਦੇ ਹਾਂ ਉਦੋਂ ਫੁਰਨੇ ਹੋਰ ਹੋਰ ਆਉਣ ਲੱਗ ਪੈਂਦੇ ਨੇ, ਜਦੋਂ ਬਾਣੀ ਪੜ੍ਹਦੇ ਹਾਂ ਉਦੋਂ ਅੰਦਰ ਟਿਕਦਾ ਨਹੀਂ, ਕੋਈ ਸ਼ੱਕ ਨਹੀਂ। ਬਸ ਸਿੱਧੀ ਜਿਹੀ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਬੇੜ ਦਿੱਤੀ, ਜੇ ਬਾਣੀ ਪੜ੍ਹਦਿਆਂ ਮਨ ਨਹੀਂ ਟਿਕਦਾ, ਕਿਸੇ ਨੂੰ ਪੁੱਛਣ ਦੀ ਨਾ ਜਾਈ, ਇਹ ਗੱਲ ਚੇਤੇ ਰੱਖੀ, ਮੈਲੇ ਮਨ ਹੀ ਨਹੀਂ ਟਿਕਦੇ ਹੁੰਦੇ। ਬੜੀ ਸਿੱਧੀ ਜੀ ਬੇਨਤੀ ਮੇਰੀ, ਮੈਲਾ ਅੰਦਰ ਕਦੀ ਨਹੀਂ ਟਿਕਦਾ, ਜਿੰਨਾ ਹਿਰਦਾ ਨਿਰਮਲ ਹੋ ਜਾਏਗਾ ਨਾ ਜੀ, ਉਹਨਾਂ ਆਪਣੇ ਆਪ ਟਿਕ ਜਾਏ। ਮੈਂ ਇੱਥੇ ਦੋ ਤਿੰਨ ਬੇਨਤੀਆਂ ਬਾਣੀ ਚੋਂ ਕਰਾਂਗਾ, ਆਪਾਂ ਫਿਰ ਵੀ ਉਸੇ ਵਿਸ਼ੇ ਤੇ ਆਵਾਂਗੇ, ਧਰਤੀ ਜੰਤ ਮਾਤਾ ਪਿਤਾ। ਦੇਖੋ ਮਹਾਰਾਜ ਜੀ ਨੇ ਬਾਣੀ ਚ ਉਦਾਹਰਨਾਂ ਬਹੁਤ ਲਈਆਂ। ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਅਬ ਮੋਰੋ ਨਾਚ ਨੂੰ ਰਹੋ, ਅਰਥ ਆਪਾਂ ਕਰ ਲਾਂਗੇ। ਮਹਾਰਾਜ ਕਹਿੰਦੇ ਹੁਣ ਮੇਰਾ ਨੱਚਣ ਵਾਲਾ ਕੰਮ ਖਤਮ ਹੋ ਗਿਆ, ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਹੋ। ਫਿਰ ਧਿਆਨ ਨਾਲ ਸੁਣਿਓ, ਕਹਿੰਦੇ ਹੁਣ ਜਿਹੜਾ ਨੱਚਣ ਵਾਲਾ ਕੰਮ ਸੀ ਉਹ ਨਿਬੜ ਗਿਆ। ਕਿਉਂ ਜੀ? ਕਹਿਣ ਲੱਗੇ ਸੋਹਣਾ ਲਾਲ ਭਗਵਾਨ ਪਰਮੇਸ਼ਵਰ ਉਹਦੀ ਪ੍ਰਾਪਤੀ ਹੋ ਗਈ ਤੇ ਅੰਦਰ ਨੂੰ ਸਕੂਨ ਮਿਲਿਆ। ਉਹ ਕੌਣ ਨੱਚਣਾ ਸੀ? ਅਸਲ ਚ ਜਿਹੜਾ ਮਨ ਅੱਗੇ ਨੱਚਦਾ ਸੀ, ਇੱਕ ਖਿੰਨ ਨਹੀਂ ਸੀ ਟਿਕਦਾ, ਮੈਂ ਖਿੰਨ ਲਫ਼ਜ਼ ਵਰਤਿਆ, ਭਟਕਦਾ ਪਿਆ ਸੀ। ਕਹਿੰਦੇ ਉਹ ਇੰਨੀ ਕੁ ਕਿਰਪਾ ਹੋਈ, ਮਨ ਦੇ ਫੁਰਨੇ ਬਿਲਕੁਲ ਸ਼ਾਂਤ ਹੋ ਗਏ, ਜਿਹੜਾ ਦਿਨ ਰਾਤ ਨੱਚੀ ਜਾਂਦਾ ਸੀ ਹੁਣ ਟਿਕਾ ਵੀ ਚਲ ਗਏ। ਅਬ ਮੋਰੋ ਨਾਚ ਨੂੰ ਰਹੋ, ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਖੋ। ਹੁਣ ਅਗਲੀ ਤੁਕ ਸੁਣਿਓ, ਕੁਵਾਰ ਕੰਨਿਆ ਜੈਸੇ ਸੰਗ ਸਹੀਰੀ, ਪ੍ਰਹਿ ਬਚਨ ਉਪਹਾਸ ਕਹੋ। ਮੈਂ ਕੁਵਾਰ ਕੰਨਿਆ ਦਾ ਅਰਥ ਹੈ ਕੁਵਾਰੀ ਬੱਚੀ, ਜੈਸੇ ਸੰਗ ਸਹੇਰੀ, ਜਿਵੇਂ ਆਪਣੀਆਂ ਸਹੇਲੀਆਂ ਦੇ ਨਾਲ, ਪ੍ਰਹਿ ਬਚਨ ਉਪਹਾਸ ਕਹੋ। ਪ੍ਰਹਿ ਦਾ ਅਰਥ ਪਤੀ, ਬਚਨ ਦਾ ਅਰਥ ਬੋਲ ਗੱਲਾਂ ਕਰਨੀਆਂ, ਉਪਹਾਸ ਦਾ ਅਰਥ ਹੈ ਮਜ਼ਾਕ ਕਰਨਾ, ਹਾਸੀ ਕਰਨੀ। ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਕੁਵਾਰੀ ਬੱਚੀ, ਮੈਂ ਪੁਰਾਣੀ ਉਦਾਹਰਨ ਹੈ ਬੜੀ, ਬਹੁਤ ਪੁਰਾਣੀ, ਕਿ ਆਪ ਨੂੰ ਪਤਾ ਹੈ ਪਹਿਲਿਆਂ ਸਮਿਆਂ ਵਿੱਚ ਰਿਸ਼ਤਾ ਕਰ ਦਿੰਦੇ ਸਨ। ਜਦੋਂ ਰਿਸ਼ਤਾ ਕਰਦੇ ਸਨ, ਕਈ ਵਾਰੀ ਬੱਚੀ ਨੂੰ ਵੀ ਨਹੀਂ ਸੀ ਪੁੱਛਿਆ ਜਾਂਦਾ। ਜੇ ਆਪਾਂ ਥੋੜੀਆਂ ਦੋ ਪੀੜੀਆਂ ਪਿੱਛੇ ਚੱਲੀਏ, ਉਹਨੂੰ ਤਾਂ ਸਿਰਫ ਕਈ ਵਾਰੀ ਸਹੇਲੀਆਂ ਤੋਂ ਪਤਾ ਲੱਗ ਸੀ ਤੇ ਮੰਗਣੀ ਹੋ ਗਈ ਹੈ। ਮਹਾਰਾਜ ਕਹਿੰਦੇ ਨੇ ਕਿ ਇੱਕ ਬੱਚੀ ਕੁਵਾਰੀ ਕੰਨਿਆ ਦੀ ਮੰਗਣੀ ਹੋ ਗਈ, ਉਹਦੀਆਂ ਸਹੇਲੀਆਂ ਨੇ ਦੱਸਿਆ ਵੀ ਤੇਰੀ ਮੰਗਣੀ ਹੋ ਗਈ ਹੈ। ਉਹ ਨਾ ਮਾਪਿਆਂ ਨਾਲ, ਨਾ ਭਰਾਵਾਂ ਨਾਲ, ਨਾ ਭਰਜਾਈਆਂ ਨਾਲ, ਕਿਸੇ ਨਾਲ ਗੱਲ ਨਹੀਂ ਕਰਦੀ, ਪਰ ਸਹੇਲੀਆਂ ਨਾਲ ਜਦੋਂ ਗੱਲ ਕਰਦੀ ਹੈ ਤੇ ਪਤੀ ਦੀਆਂ ਗੱਲਾਂ ਕਰ ਕਰਕੇ ਖਿੜ ਖੜਾ ਕੇ ਹੱਸਦੀ, ਉਹਦੀਆਂ ਗੱਲਾਂ ਵੀ ਕਰਦੀ ਹੈ, ਹੱਸਦੀ ਵੀ ਹੈ, ਪਰ ਜਦਨ ਉਹ ਪਤੀ ਵਿਆਹਣ ਆ ਗਿਆ ਤੇ ਮਹਾਰਾਜ ਕਹਿੰਦੇ ਜਿਹੜਾ ਹਾਸਾ ਸੀ, ਜਿਹੜੀਆਂ ਗੱਲਾਂ ਸਨ, ਇੱਕੋ ਦਮ ਆਪਣੇ ਚਿਹਰੇ ਨੂੰ ਘੁੰਡ ਦੇ ਨਾਲ ਢੱਕ ਲਿਆ। ਮੇਰੀ ਫਿਰ ਬੇਨਤੀ ਸੁਣੋ, ਇਹਦੇ ਅਰਥ ਇਹ ਨਾ ਕਰ ਦਿਓ ਭਾਈ ਸਾਹਿਬ ਘੁੰਡ ਕੱਢਣ ਦੀ, ਪਰ ਬੜਾ ਡਰ ਜਿਹਾ ਲੱਗਦਾ ਅਰਥ ਕਰਦੇ ਅੱਜ ਦੇ ਅਜੋਕੇ ਯੁੱਗ ਚ। ਉਸ ਵਕਤ ਤੁਹਾਨੂੰ ਪਤਾ ਬੀਬੀਆਂ ਘੁੰਡ ਕੱਢ ਲੈਣਾ ਲੰਮਾ। ਤੇ ਮਹਾਰਾਜ ਕਹਿੰਦੇ ਇਹ ਉਹੀ ਪਤੀ ਜਿਹਦੀਆਂ ਗੱਲਾਂ ਕੁਵਾਰੀ ਕੰਨਿਆਂ ਆਪਣੀਆਂ ਸਹੇਲੀਆਂ ਨਾਲ ਹੱਸ ਹੱਸ ਕੇ ਕਰਦੀ ਹੈ, ਕਿਸੇ ਨਾਲ ਨਹੀਂ ਕਰਦੀ। ਤੇ ਜਦੋਂ ਉਹ ਪਤੀ ਘਰ ਵਿੱਚ ਆਇਆ, ਉਹਨੇ ਆਪਣੇ ਚਿਹਰੇ ਨੂੰ ਕੱਪੜੇ ਦੇ ਨਾਲ ਕੱਜ ਲਿਆ, ਢੱਕ ਲਿਆ। ਕਹਿਣ ਲੱਗੇ ਭਾਈ, ਜਿੰਨੀ ਦੇਰ ਤੱਕ ਅੰਦਰ ਸੱਜਣ ਦੀ ਛੋਹ ਨਹੀਂ ਮਿਲੀ, ਇਸ ਮਨ ਨੇ ਚੰਚਲਤਾ ਵਿੱਚ ਰਹਿਣਾ। ਜਿਵੇਂ ਪਤੀ ਘਰ ਚ ਆ ਜਾਏ ਤੇ ਉਹ ਬੀਬੀ ਦੀ ਜ਼ਬਾਨ ਬੰਦ ਹੋ ਜਾਂਦੀ ਹੈ, ਚਿਹਰਾ ਢੱਕ ਲੈਂਦੀ ਹੈ। ਜਿੱਦਣ ਹਿਰਦੇ ਵਿੱਚ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਨਾ, ਤੇ ਚੇਤੇ ਰੱਖੀਏ ਇਸ ਮਨ ਦੀ ਭਟਕਣਾ ਵੀ ਮੁੱਕ ਜਾਣ। ਦੇਖੋ ਕੈਸੇ ਕਮਾਲ ਦੀ ਉਦਾਹਰਨ ਨੇ, ਕੁਵਾਰ ਕੰਨਿਆ ਜੈਸੇ ਸੰਗ ਸਹੇਰੀ, ਪ੍ਰਹਿ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਭੀਤਰ ਆਇਓ, ਤੋ ਮੁਖ ਕਾਜ ਲਜੋ। ਕਾਜ ਦਾ ਅਰਥ ਕੱਪੜਾ ਹਨ। ਅਗਲੀ ਬੇਨਤੀ, ਮਹਾਰਾਜ ਨੇ ਅਗਲਾ ਸ਼ਬਦ ਵਰਤਿਆ, ਜੋ ਕੰਚਨ ਸ਼ੁੱਧ, ਜਿਵੇਂ ਇੱਕ ਜਿਹੜਾ ਸੋਨਾ ਜਿਹਦੇ ਚ ਮੈਲ ਹੈ, ਉਹਨੂੰ ਸੁਨਾਰ ਵੀਰ ਕੋਠਾਲੀ ਵਿੱਚ ਪਾ ਦੇ ਤੇ ਥੱਲਿਓ ਉਹਨੂੰ ਸੇਕ ਲਾਈ। ਤੇ ਯਾਦ ਰੱਖਿਓ, ਜਿਹੜੇ ਵੀਰ ਇਹ ਸੋਨੇ ਦਾ ਕੰਮ ਕਰਦੇ ਆ, ਸੋਨੇ ਦੀ ਡਲੀ ਨੂੰ ਉਹਨਾਂ ਨੇ ਰੱਖ ਦਿੱਤਾ ਕੋਠਾਲੀ ਵਿੱਚ, ਉਸ ਭਾਂਡੇ ਚ, ਤੇ ਉਸ ਦੇ ਥੱਲੇ ਅੱਗ ਲਾ ਦਿੱਤੀ। ਤੇ ਜਿੰਨੀ ਦੇਰ ਤੱਕ ਮੈਲ ਹੈ ਸੋਨੇ ਚ, ਉਨੀ ਦੇਰ ਤੱਕ ਸੋਨਾ ਕੋਠਾਲੀ ਚ ਭੱਜਦਾ ਹੈ, ਉਸ ਭਾਂਡੇ ਟਿਕਦਾ ਨਹੀਂ ਜੀ। ਪਰ ਸੁਨਾਰ ਬੜਾ ਸਿਆਣਾ, ਉਹ ਉਸ ਭਟਕਦੇ ਹੋਏ, ਉਸ ਭੱਜਦੇ ਹੋਏ ਸੋਨੇ ਨੂੰ ਤਰਸ ਨਹੀਂ ਖਾਂਦਾ, ਉਹ ਅੱਗ ਫਿਰ ਵੀ ਤੇਜ਼ ਕਰੀ ਜਾਂਦਾ, ਧੋਖਣੀ ਨਾਲ ਅੱਗ ਤੇਜ਼ ਕਰੀ ਜਾਂਦਾ, ਮੈਂ ਸ਼ਬਦ ਬੜੇ ਵਰਤ ਰਿਹਾ ਬਈ, ਆ ਪਿੰਡਾਂ ਚ ਮਿਲ ਜਾਂਦਾ ਕਈ ਵਾਰੀ। ਉਹ ਸੁਨਾਰ ਵੀਰ ਕੋਲ ਜਾਓ, ਉਹ ਕੁਠਾਲੀ ਚ ਪਿਆ ਹੋਇਆ ਸੋਨਾ ਸੇਕ ਲੱਗਦਾ ਪਿਘਲਦਾ, ਤੇ ਜਿੰਨੀ ਉਹਦੇ ਵਿੱਚ ਮੈਲ ਹੋਵੇਗੀ ਓਨਾ ਭਟਕੇਗਾ, ਓਨਾ ਭੱਜੇਗਾ, ਪਰ ਪਿਆਰੇ ਉਹ ਕਦੀ ਵੀ ਅੱਗ ਨੀ ਘੱਟ ਕਰਦਾ। ਤੇ ਉਹਨੂੰ ਪੁੱਛੀਏ ਵੀ ਇਹ ਅੱਗ ਇੰਨੀ ਲੱਗ ਗਈ, ਇਹ ਭਟਕਦਾ ਪਿਆ, ਇਹ ਟਿਕਦਾ ਨੀ ਪਿਆ। ਉਹ ਕਹਿੰਦਾ ਅੱਗ ਕਰਕੇ ਭਟਕਦਾ ਪਿਆ, ਤੇ ਅੱਗ ਘੱਟ ਨੀ ਕਰਨੀ, ਇਸੇ ਅੱਗ ਨੇ ਮੈਲ ਸਾੜ ਦੇਣੀ ਹੈ। ਜਦੋਂ ਇਹਦੀ ਮੈਲ ਸੜ ਗਈ, ਇਸੇ ਭਾਂਡੇ ਵਿੱਚ ਇਹਨੇ ਆਰਾਮ ਨਾਲ ਟਿਕ ਜਾ, ਇਹਦੀ ਭਟਕਣਾ ਮੈਲ ਕਰਕੇ। ਮਹਾਰਾਜ ਕਹਿੰਦੇ ਚੇਤੇ ਰੱਖੀ ਬੰਦਿਆ, ਸਰੀਰ ਕੁਠਾਲੀ ਹਨ ਤੇ ਤੇਰੇ ਅੰਦਰ ਮਨ ਸੋਨਾ ਹੈ, ਹੈ ਸੱਚੀ ਉੱਚੀ ਰਾਮ ਕੀ ਅੰਸ, ਇਹ ਜੋਤ ਸਰੂਪ ਹੈ, ਕਈ ਜਨਮਾਂ ਦੀ ਵਾਸ਼ਨਾ ਦੀ ਮੈਲ ਜੰਮੀ ਪਈ ਏ, ਉਂਜ ਸੋਨੇ ਦੀ ਡਲੀ ਰੱਖ ਦਿਓ, ਜਿੱਥੇ ਰੱਖੋਗੇ ਉੱਥੇ ਟਿਕੀ ਰਹੇਗੀ, ਪਰ ਜਦੋਂ ਉਹਨੂੰ ਤੁਸੀਂ ਸੇਕ ਲਾਓਗੇ ਉਸੇ ਵਕਤ ਸੋਨਾ ਭਟਕਣ ਲੱਗ ਪਏਗਾ। ਯਾਦ ਰੱਖੋ ਗੁਰਮੁਖੋ, ਟੀਵੀ ਵੇਖਦੇ ਆ, ਮੋਬਾਈਲ ਵੇਖਦੇ ਆ, ਨਿੰਦਿਆ ਕਰਦੇ ਆ, ਕਦੀ ਕਿਸੇ ਨੇ ਕਿਹਾ ਮੇਰਾ ਮਨ ਨਹੀਂ ਜੇ ਟਿਕਦਾ ਹੋਏ? ਚੇਤੇ ਰੱਖਿਓ ਜਦੋਂ ਬਾਣੀ ਦਾ ਸੇਕ ਲੱਗਦਾ ਮੈਲ ਉਦੋਂ ਉਗਲ ਕੇ ਬਾਹਰ ਆਉਂਦੀ, ਪਹਿਲਾਂ ਨਹੀਂ ਆਈ, ਪਹਿਲਾਂ ਤਾਂ ਡਲੀ ਉਸੇ ਤਰ੍ਹਾਂ ਪਈ ਹੈ, ਉਹ ਪਹਿਲਾਂ ਨਹੀਂ ਭਟਕਰੇ। ਸੱਚ ਬੇਨਤੀ ਵਿੱਚ ਜਦੋਂ ਅਸੀਂ ਸ਼ਬਦ ਪੜ੍ਹਨੇ ਆ, ਬਾਣੀ ਪੜ੍ਹਨੇ ਆ, ਚੰਗੀ ਵਿਚਾਰ ਜਦੋਂ ਚੱਲਦੀ ਏ, ਉਦੋਂ ਮਨ ਫਿਰ ਜਿਹੜਾ ਉਹ ਭਟਕਦਾ ਹੈ। ਮੈਂ ਫਿਰ ਅਰਜ਼ ਕਰਾਂਗਾ, ਮਨ ਦੀ ਮੈਲ ਹੀ ਭਟਕਣਾ ਹੈ। ਜਿੱਦਣ ਮੈਲ ਮੁੱਕ ਗਈ, ਚਾਹੇ ਗੁਰਦੁਆਰੇ ਬਹਿ ਜਾਓ, ਚਾਹੇ ਤੁਸੀਂ ਟਰੈਕਟਰ ਤੇ ਬਹਿ ਜਾਓ, ਚਾਹੇ ਤੁਸੀਂ ਗੱਲਾਂ ਕਰਨ ਵਾਲੇ ਬੰਦਿਆਂ ਵਿੱਚ ਬਹਿ ਜਾਓ, ਆਪਣੇ ਆਪ ਅੰਦਰ ਟਿਕ ਜਾਂਦਾ। ਮੈਂ ਤਾਂ ਬੇਨਤੀ ਕੀਤੀ, ਜੇ ਮਨ ਮੈਲਾ ਹੈ, ਬਿਲਕੁਲ ਸਰੀਰ ਸਾਫ ਨਹੀਂ, ਵਾਹਿਗੁਰੂ ਜੀ ਆਪਾਂ ਭਾਵੇਂ ਇਸ਼ਨਾਨ ਕਰ ਲਾਂਗੇ, ਅਤਰ ਲਾ ਲਾਂਗੇ, ਸੈਂਟ ਲਾ ਲਾਂਗੇ, ਜਿਸ ਬੰਦੇ ਦਾ ਮਨ ਮੈਲਾ ਹੈ ਉਹਦੀਆਂ ਅੱਖਾਂ ਕਦੀ ਸਾਫ ਨਹੀਂ ਹੋ ਸਕਦੀ, ਕਦੀ ਵੀ ਨਹੀਂ ਹੋ ਸਕਦੀ। ਬੁਢੇਪਾ ਆ ਸਕਦਾ, ਜੋਤ ਘੱਟ ਹੋ ਸਕਦੀ ਪਰ ਮੈਲ ਨਹੀਂ ਘੱਟ ਹੋ ਸਕਦੀ, ਉਹਦੇ ਕੰਨਾਂ ਦੀ ਸਰੋਤ ਘੱਟ ਹੋ ਸਕਦੀ ਹੈ ਪਰ ਕੰਨਾਂ ਦੀ ਸੁਣਨ ਵਾਲੀ ਮੈਲ ਨਹੀਂ ਘੱਟ ਹੋ ਸਕਦੀ। ਮਹਾਰਾਜ ਜੀ ਨੇ ਤਾਂ ਹੀ ਬਾਣੀ ਚ ਬਖਸ਼ਿਸ਼ ਕੀਤੀ, ਮਨ ਮੈਲ ਹੈ ਸਭ ਕੁਛ ਮੈਲ ਆ। ਜੇ ਮਨ ਬੜੇ ਸਿੱਧੇ ਜਿਹੇ ਸ਼ਬਦ ਨੇ, ਜੇ ਮਨ ਮੈਲਾ ਹੈ, ਜਿਹੜੀ ਜੜ ਹੈ, ਤੇ ਪੂਰੇ ਦਾ ਪੂਰਾ ਸਰੀਰ ਹੀ ਮੈਲ। ਸਵਾਦ ਤਾਂ ਸਾਰੇ ਮਨ ਲੈਂਦਾ ਹੈ ਜੀ, ਤਨ ਤਾਂ ਇੰਸਟਰੂਮੈਂਟ ਹੈ, ਇਹ ਵਿਚਾਰੇ ਦੀ ਵਰਤੋਂ ਹੁੰਦੀ ਹੈ। ਮੇਰੀ ਫਿਰ ਬੇਨਤੀ ਸੁਣਿਓ, ਵੇਖਦੀਆਂ ਅੱਖਾਂ ਨੇ, ਤੇ ਵੇਖਣ ਤੋਂ ਬਾਅਦ ਆਪਾਂ ਕਹਿੰਦੇ ਹਾਂ ਵੀ ਆਹ ਦ੍ਰਿਸ਼ ਵੇਖ ਕੇ ਨਾ ਮਨ ਆਨੰਦਿਤ ਹੋ ਗਿਆ, ਕਦੀ ਕਿਸੇ ਨੇ ਕਿਹਾ ਅੱਖਾਂ ਆਨੰਦਿਤ ਹੋ ਗਈ? ਕੰਨ ਸੁਣਦੇ ਨੇ ਪਰ ਆਪਾਂ ਸੁਣ ਕੇ ਕਹਿੰਦੇ ਹਾਂ ਮਨ ਨੂੰ ਸਕੂਨ ਮਿਲਿਆ, ਕਦੀ ਕਿਸੇ ਨੇ ਕਿਹਾ ਤਨ ਨੂੰ ਸਕੂਨ ਮਿਲਿਆ? ਕਿਉਂਕਿ ਮਨ ਫੁਰਨਾ ਹੋ ਕੇ ਪੂਰੇ ਦੇ ਪੂਰੇ ਤਨ ਦੇ ਉੱਤੇ ਇਹ ਕਬਜ਼ਾ ਕਰੀ ਬੈਠਾ। ਪਿਆਰਿਓ, ਅੱਖਾਂ ਵਿੱਚ ਵੇਖਦਾ ਹੈ, ਕੰਨਾਂ ਵਿੱਚੋਂ ਸੁਣਦਾ ਹੈ, ਜੀਭ ਤੋਂ ਬੋਲਦਾ ਵੀ ਹੈ ਤੇ ਸਵਾਦ ਵੀ ਲੈਂਦਾ ਹੈ, ਪੂਰੇ ਦਾ ਪੂਰਾ ਜਿਹੜਾ ਸਰੀਰ ਦੇ ਇੰਦਰੇ ਨੇ ਮਨ ਨੇ ਕਾਬੂ ਕੀਤੇ। ਮੈਂ ਫਿਰ ਵਿਸ਼ੇ ਤੇ ਆਉਣ ਲੱਗਾ ਕਿ ਉਹ ਸ਼ਹਿਰ ਲਾਹੌਰ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਹਿਰ ਵਰਤਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ। ਅੱਗੇ ਫਿਰ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ, ਗੁਰੂ ਅਮਰਦਾਸ ਜੀ ਦਾ ਸ਼ਲੋਕ ਇਹਦੇ ਨਾਲ ਹੈ। ਮੈਂ ਤਾਂ ਕਿਹਾ ਸੀ ਸ਼ਲੋਕ 12 ਤੇ ਵਧੀਕ ਵਿੱਚ ਇਹ ਬਚਨ, ਸਤਿਗੁਰਾਂ ਨੇ ਕਿਹਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਤੇ ਗੁਰੂ ਅਮਰਦਾਸ ਜੀ ਨੇ ਅੱਗੇ ਪਤਾ ਕੀ ਲਿਖਿਆ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਿਉਂਕਿ ਜਦੋਂ ਅਸੀਂ ਅੰਮ੍ਰਿਤਸਰ ਸਿਫਤੀ ਦਾ ਘਰ ਕਹਿੰਦੇ ਹਾਂ ਨਾ, ਦੋ ਲਫ਼ਜ਼ ਅਕਸਰ ਛੱਡ ਜਾਂਦੇ ਹਾਂ, ਕਿਉਂਕਿ ਪੂਰਾ ਸ਼ਲੋਕ ਇਹ ਵੇ ਕਿ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹਦਾ ਅਰਥ ਗੁਰਮੁਖੀ ਕਰਦੇ ਆ ਭਾਈ, ਲਾਹੌਰ ਸਿਰਫ ਕਿਲਾ ਸ਼ਹਿਰ ਸੀ ਜਿੱਥੇ ਕਹਿਰ ਵਰਤਿਆ ਗੁਰੂ ਅਮਰਦਾਸ, ਜਦੋਂ ਗੁਰੂ ਰਾਮਦਾਸ ਜੀ ਅਜੇ ਸੇਵਾ ਕਰ ਰਹੇ ਆ ਉਸ ਵਕਤ ਕਹਿੰਦੇ ਆ ਭਾਈ ਲਾਹੌਰ ਹੁਣ ਕੱਲਾ ਸ਼ਹਿਰ ਨਹੀਂ ਰਹਿ ਗਿਆ, ਗੁਰੂ ਨਾਨਕ ਸਾਹਿਬ ਦੇ ਚਰਨ ਪੈ ਗਏ, ਉਹ ਵੀ ਸਿਫਤੀ ਦਾ ਘਰ ਬਣ ਗਿਆ। ਫਿਰ ਬੇਨਤੀ ਇਹਦੇ ਅਰਥ ਇਹ ਵੀ ਕੀਤੇ ਜਾਂਦੇ ਆ ਜੀ, ਕਰਨੇ ਅਸੀਂ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਜਿੱਥੇ ਸਿਫਤ ਹੁੰਦੀ ਹੈ, ਉੱਥੇ ਸੰਨ 1534 ਨੂੰ ਬਾਬਾ ਹਰਦਾਸ ਦੇ ਘਰ ਮਾਤਾ ਦਇਆ ਕੌਰ ਦੀ ਕੁੱਖ ਚੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੋਇਆ। ਇਤਿਹਾਸ ਆਪਨੇ ਬੜੀ ਵਾਰੀ ਸੁਣਿਆ ਪਰ ਮੈਂ ਕਹਿੰਦਾ ਹੁਣ ਜਦੋਂ ਸ਼ਰਧਾ ਭਾਵਨਾ ਹੋਵੇ ਨਾ, ਗੁਰੂ ਦੀ ਗੱਲ ਇੱਕੋ ਹੀ ਰੋਜ਼ ਕਰੀ ਜਾਓ, ਕਦੀ ਫਿੱਕੀ ਨਹੀਂ ਪੈਂਦੀ। ਜਦੋਂ ਅੰਦਰ ਸ਼ਰਧਾ ਉੱਡ ਜਾਏ ਤੇ ਪੂਰਾ ਗ੍ਰੰਥ ਪੜ੍ਹ ਕੇ ਵੀ ਅੰਦਰ ਸੁੱਕਿਆ ਹੀ ਰਹਿੰਦਾ। ਇੱਥੇ ਬੇਨਤੀ, ਮਾਤਾ ਦਇਆ ਕੌਰ ਜੀ ਦੇ ਗ੍ਰਹਿ ਗੁਰੂ ਰਾਮਦਾਸ ਦਾ ਆਗਮਨ ਹੋਇਆ 1534 ਨੂੰ। ਥੋੜਾ ਜਿਹਾ ਇਤਿਹਾਸ ਨੂੰ, 1534 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਟਿਕੇ ਹੋਇਆ। ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਗਿਆ ਭਾਈ ਲਹਿਣਾ ਜੀ ਨੂੰ 2 ਸਾਲ ਹੋ ਚੁੱਕੇ ਆ, ਕਿਉਂਕਿ 1532 ਨੂੰ ਭਾਈ ਲਹਿਣਾ ਜੀ ਕਰਤਾਰਪੁਰ ਗਏ ਆ, 2 ਸਾਲ ਹੋ ਗਏ। 1534 ਨੂੰ ਮੈਂ ਹੋਰ ਬੇਨਤੀ ਕਰਾਂ, ਸਤੰਬਰ ਦਾ ਮਹੀਨਾ, ਚਲੋ ਅੱਜ ਅੰਗਰੇਜ਼ੀ ਕਹਿੰਦੇ ਆ, ਗੁਰੂ ਰਾਮਦਾਸ ਦਾ ਆਗਮਨ ਹੋਇਆ। ਇਸੇ ਸਾਲ 1534 ਨੂੰ ਗੁਰੂ ਨਾਨਕ ਸਾਹਿਬ ਦੇ ਅੱਤ ਦੇ ਨੇੜੇ ਦੇ ਸਿੱਖ ਭਾਈ ਸਾਹਿਬ ਭਾਈ ਮਰਦਾਨੇ ਦਾ ਅਕਾਲ ਚਲਣਾ ਹੋਇਆ ਸੀ। ਉਹਨਾਂ ਨੇ 54 ਸਾਲ ਬਾਬਾ ਜੀ ਨਾਲ ਰਵਾ ਵਜਾਈ, 1480 ਨੂੰ ਤੁਰੇ ਤੇ 1534 ਤੱਕ, ਅੰਤਲੇ ਸਮੇਂ ਤੱਕ ਭਾਈ ਸਾਹਿਬ ਨੇ ਰਵਾ ਵਜਾਈ। ਮੈਂ ਬੇਨਤੀ ਕਰਨਾ ਹੁੰਦਾ, ਜਿੰਨਾ ਸਮਾਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ, ਸੇਵਾ, ਕੀਰਤਨ ਇਸ ਧਰਤੀ ਤੇ ਮਾਪਿਆਂ ਨੇ, ਬੱਚਿਆਂ ਨੇ, ਮਾਤਾ ਸੁਲੱਖਣੀ ਨੇ, ਬੇਬੇ ਨਾਨਕੀ ਨੇ, ਕਿਸੇ ਨੇ ਵੀ ਇੰਨੀ ਸੰਗਤ ਨਹੀਂ ਕੀਤੀ ਜਿੰਨੀ ਸੰਗਤ ਭਾਈ ਮਰਦਾਨਾ ਜੀ ਨੇ ਕੀਤੀ। 1534 ਨੂੰ ਉਹਨਾਂ ਦਾ ਚਲਾਣਾ ਹੋਇਆ। 1534 ਨੂੰ ਗੁਰੂ ਅਮਰਦਾਸ ਆਪਣੇ ਪਿੰਡ ਬਾਸਰ ਕੇ, ਫਿਰ ਧਿਆਨ ਨਾਲ, ਕਰਤਾਰਪੁਰ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਸੇਵਾ ਕਰ ਰਹੇ, ਗੁਰੂ ਅਮਰਦਾਸ ਪਿੰਡ ਬਾਸਰ ਕੇ ਨੇ ਆਪਣੇ, ਤੇ ਗੁਰੂ ਰਾਮਦਾਸ ਜੀ ਦਾ ਆਗਮਨ ਲਾਹੌਰ ਚੁੰਨਾ ਮੰਡੀ ਹੋਇਆ, ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ। ਆਪ ਸਭ ਨੂੰ ਪਤਾ, ਇਤਿਹਾਸ ਕਹਿੰਦਾ ਹੈ ਕਿ 2 ਸਾਲ ਦੀ ਉਮਰ ਸੀ ਗੁਰੂ ਰਾਮਦਾਸ ਜੀ ਦੀ ਜਦੋਂ ਮਾਤਾ ਜੀ ਅਕਾਲ ਚਲਾਣਾ ਕਰ ਗਏ। ਪਿਤਾ ਜੀ ਨੇ ਪਰਵਰਿਸ਼ ਸ਼ੁਰੂ ਕੀਤੀ ਬਾਬਾ ਹਰਦਾਸ ਜੀ ਨੇ। 7 ਸਾਲ ਦੀ ਉਮਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਜੀ ਬਾਬਾ ਹਰਦਾਸ ਜੀ ਵੀ ਅਕਾਲ ਚਲਾਣਾ ਕਰ ਗਏ। ਮੈਂ ਲਫ਼ਜ਼ ਬਾਬਾ ਇਸ ਕਰਕੇ ਵਰਤਣਾ ਅਦਬ ਲਈ, ਉਂਜ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੇ ਪਿਤਾ ਲਈ ਜਿਹੜਾ ਸ਼ਬਦ ਵਰਤਿਆ ਉਹ ਠਾਕੁਰ ਹੈ। ਠਾਕੁਰ ਦਾ ਮਤਲਬ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ, ਸਵਾਮੀ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ, ਅਸੀਂ ਪੜ੍ਹਨੇ ਆ, ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ। ਇਹਦਾ ਅਰਥ ਕਿ ਠਾਕੁਰ ਹਰਦਾਸ ਜੀ ਦੇ ਤਨੇ ਦਾ ਅਰਥ ਬੇਟੇ ਬੱਚੇ ਗੁਰੂ ਰਾਮਦਾਸ ਜੀ ਜਿਹੜੇ ਖਾਲੀ ਸਰੋਵਰਾਂ ਨੂੰ ਭਰਦੇ। 7 ਸਾਲ ਦੀ ਉਮਰ ਚ ਪਿਤਾ ਜੀ ਚਲੇ ਗਏ। ਹੁਣ ਮੈਂ ਕਈ ਵਾਰੀ ਸੋਚਣਾ, ਸਾਰੇ ਅਸੀਂ ਇਹ ਸੁਣਾਉਂਦੇ ਹਾਂ ਜੀ, ਹਰ ਕੋਈ ਸੁਣਾਉਂਦਾ, ਇਹਦਾ ਮਤਲਬ ਕੋਈ ਵੱਡੀ ਜ਼ਿਆਦਾ ਦੁਕਾਨ ਨਹੀਂ ਸੀ, ਕੋਈ ਸ਼ਾਹੂਕਾਰਾ ਨਹੀਂ ਸੀ, ਕੋਈ ਬਿਜ਼ਨਸ ਨਹੀਂ ਸੀ, ਕੋਈ ਇੰਨੀ ਜ਼ਿਆਦਾ ਖੇਤੀ ਨਹੀਂ ਸੀ। ਜੇ ਨਾਨੀ 7 ਸਾਲ ਦੇ ਬੱਚੇ ਦੇ ਰੋਜ਼ੀ ਲਈ ਘੁੰਗਣੀਆਂ ਉਬਾਲ ਕੇ ਸਵੇਰੇ ਦਿੰਦੀ ਏ ਤੇ ਬੱਚਾ ਸਿਰ ਤੇ ਟੋਕਰੀ ਚੁੱਕ ਕੇ ਘੁੰਗਣੀਆਂ ਵੇਚਣ ਤੁਰ ਪੈਂਦੇ ਨੇ, ਇਹਦਾ ਮਤਲਬ ਘਰ ਵਿੱਚ ਰੋਟੀ ਦਾ ਬਿਲਕੁਲ ਇੰਨਾ ਪ੍ਰਬੰਧ ਨਹੀਂ ਸੀ। ਉੱਥੇ ਕੁਝ ਸਮਾਂ ਲਾਹੌਰ ਰਹੇ ਆ ਮਹਾਰਾਜ, ਉਸ ਤੋਂ ਬਾਅਦ ਪਿੰਡ ਬਾਸਰ ਕੇ ਆ ਗਏ। ਬਾਸਰ ਕੇ ਪਿੰਡ ਗੁਰੂ ਅਮਰਦਾਸ ਉਹਨਾਂ ਦਿਨਾਂ ਵਿੱਚ ਸੇਵਾ ਵਿੱਚ ਜਾ ਚੁੱਕੇ ਸਨ ਗੁਰੂ ਅੰਗਦ ਦੇਵ ਜੀ। ਇਹ ਪਿੰਡ ਬਾਸਰ ਕੇ ਆਏ, ਨਾਨੀ ਉਹਦੇ ਘਰ ਗੁਰੂ ਅਮਰਦਾਸ ਆਏ ਤੇ ਉਹਨਾਂ ਦੱਸਿਆ ਵੀ ਮੇਰਾ ਦੋਤਾ ਇਸ ਤਰ੍ਹਾਂ, ਪਹਿਲਾਂ ਧੀ ਚਲੀ ਗਈ, ਮੇਰਾ ਜਵਾਈ ਚਲਾ ਗਿਆ। ਗੁਰੂ ਅਮਰਦਾਸ ਜੀ ਨੇ ਦੇਖਿਆ, ਕਹਿਣ ਲੱਗੇ ਤੁਸੀਂ ਇਹਨਾਂ ਨੂੰ ਲੈ ਕੇ ਗੋਇੰਦਵਾਲ ਆ ਜਾਇਓ। ਨਾਨੀ ਪਿੰਡ ਬਾਸਰ ਕੇ ਤੋਂ ਗੋਇੰਦਵਾਲ ਸਾਹਿਬ ਲਾਏ। ਮੈਂ ਬੜੇ ਯਤਨ ਕੀਤੇ, ਜਿੰਨੇ ਕੋ ਗੁਰਮੁਖੀ ਸਰੋਤ ਮਿਲੇ ਜਾਂ ਫਾਰਸੀ ਦੇ ਟਰਾਂਸਲੇਸ਼ਨਾਂ ਹੋਈਆਂ ਮਿਲ ਜਾਂਦੀਆਂ ਪੰਜਾਬੀ ਚ, ਸੱਚੀ ਇਹ ਵੀ 2 ਦਹਾਕਿਆਂ ਤੋਂ ਵੱਧ 21 ਸਾਲ ਦੇ ਕਰੀਬ ਧੰਨ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸੇਵਾ ਕੀਤੀ ਹੈ, ਪਰ ਸਾਡੇ ਕੋਲ ਇੰਨਾ ਇਤਿਹਾਸ ਕੋਈ ਨਹੀਂ। ਸਾਡੇ ਕੋਲ ਸਾਖੀਆਂ ਬਸ ਗਿਣਤੀ ਦੀਆਂ 2-3 ਸਾਖੀਆਂ ਨੇ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕੁਝ ਸਮਾਂ ਉਹਨਾਂ ਦਾ ਬਤੀਤ ਹੋਇਆ ਵਿਆਹ ਤੋਂ ਪਹਿਲਾਂ ਦਾ, ਇੱਥੇ ਮਹਾਰਾਜ ਆ ਗਏ। ਇੱਥੇ ਇਹਨਾਂ ਨੇ ਆਉਂਦਿਆਂ ਸਾਰ, ਕੁਝ ਵੀ ਦਿਵਾਨਤਾ ਵੀ ਕਹਿੰਦੇ ਆ ਵੀ ਜਿਹੜਾ ਗੋਇੰਦਵਾਲ ਸਾਹਿਬ ਦਾ ਘਾਟ ਹੈ, ਅਸਲ ਚ ਜਿਹੜੇ ਉਸ ਵਕਤ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸਨ, ਪਤਨ ਸਿਰਫ ਗੋਇੰਦਵਾਲ ਵਾਲੀ ਥਾਂ ਤੇ ਸੀ, ਕਿਉਂਕਿ ਨਾ ਬਾਅਦ ਚ ਆਪਾਂ ਗੋਇੰਦਵਾਲ ਸਾਹਿਬ, ਜਿਨ੍ਹਾਂ ਨੇ ਲਾਹੌਰ ਤੋਂ ਦਿੱਲੀ ਜਾਣਾ ਹੁੰਦਾ ਸੀ ਇਥੋਂ ਹੀ ਸਾਰੇ ਦਰਿਆ ਨੂੰ ਪਾਰ ਕਰਦੇ ਹੁੰਦੇ ਸਨ, ਹੋਰ ਕੋਈ ਰਸਤਾ ਨਹੀਂ ਸੀ। ਇੱਥੇ ਧੰਨ ਗੁਰੂ ਰਾਮਦਾਸ ਜੀ ਨੇ ਸੇਵਾ ਸ਼ੁਰੂ ਕੀਤੀ। ਇਹ ਵੀ ਕਿਹਾ ਜਾਂਦਾ ਇੱਥੇ ਘੁੰਗਣੀਆਂ ਵੀ ਵੇਚਦੇ ਰਹੇ। ਇੰਨੀ ਸੇਵਾ, ਸਿਮਰਨ, ਭਜਨ ਬੰਦਗੀ, ਇੰਨੀ ਅੰਦਰ ਦੀ ਚੇਟਕ ਲੱਗ ਗਈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਚਰਨਾਂ ਦੇ ਭਵਰੇ ਹੀ ਬਣ ਗਏ। ਮੈਂ ਆਪ ਨੂੰ ਬੇਨਤੀ ਕਰਾਂਗਾ ਜਦੋਂ ਗੋਇੰਦਵਾਲ ਸਾਹਿਬ ਜਾਓਗੇ ਉੱਥੇ ਇੱਕ ਖੂਹ ਹੈ ਗੁਰੂ ਰਾਮਦਾਸ ਜੀ ਦਾ, ਚਬਾਰੇ ਦੇ ਬਿਲਕੁਲ ਨਾਲ। ਉਸ ਖੂਹ ਦਾ ਨਾਮ ਧੰਨ ਗੁਰੂ ਰਾਮਦਾਸ ਦਾ ਖੂਹ ਹੈ। ਮੈਂ ਵੀ ਇਤਿਹਾਸ ਵਿੱਚ ਵੀ ਪੜਿਆ ਵੀ ਤੁਰੇ ਜਾਂਦੇ ਸਨ ਤੇ ਕਿਹਾ ਇਹੋ ਜਿਹਾ ਬੱਚਾ। ਅਸਲ ਚ ਕੀ ਸੀ, ਦੁਪਹਿਰੇ ਰੋਜ਼ਾਨਾ ਉੱਥੋਂ ਦਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਗਰਮੀ ਦੇ ਦਿਨਾਂ ਚ ਖੂਹ ਤੇ ਆ ਜਾਣਾ, ਉੱਥੇ ਸੰਗਤ ਨੂੰ ਜਲ ਛਕਾਉਣਾ, ਜਲ ਰੋਜ਼ ਛਕਾਉਣਾ, ਲੇਟਣਾ ਨੀ ਦੁਪਹਿਰੇ। ਤੇ ਸਾਹਮਣੇ ਚੁਬਾਰਾ ਹੈ ਜਿੱਥੇ ਗੁਰੂ ਰਾਮਦਾਸ ਜੀ ਦਾ ਗੁਰਦੁਆਰਾ ਹੈ, ਸਾਹਮਣੇ ਚੁਬਾਰਾ ਹੈ। ਕਿਹਾ ਜਾਂਦਾ ਉਸ ਦਿਨ ਗੁਰੂ ਅਮਰਦਾਸ ਮਹਾਰਾਜ ਘਰ ਬੈਠੇ ਆ ਚੁਬਾਰੇ ਚ, ਸਾਹਮਣੇ ਦਿਸ ਰਹੇ ਨੇ ਖਿੜਕੀ ਵਿੱਚੋਂ ਮਾਤਾ ਮਨਸਾ ਦੇਵੀ ਜੀ ਗੁਰੂ ਅਮਰਦਾਸ ਜੀ ਦੇ ਘਰੋਂ। ਮਾਤਾ ਜੀ, ਆਪ ਜੀ ਨੂੰ ਪਤਾ ਹੋਣਾ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਇੱਕ ਪਿੰਡ ਸਨਖਤਰਾ, ਉੱਥੇ ਗੁਰੂ ਅਮਰਦਾਸ ਮਹਾਰਾਜ ਦਾ ਵਿਆਹ ਹੋਇਆ ਸੀ। ਮਾਤਾ ਮਨਸਾ ਦੇਵੀ ਦਾ ਪਿੰਡ ਹੈ ਵੈਸੇ ਇੰਡੀਆ ਵਿੱਚ, ਭਾਰਤ ਵਿੱਚ ਮੈਂ ਅੱਧਾ ਕਿਲੋਮੀਟਰ ਅੱਗੇ ਪਾਕਿਸਤਾਨ ਸ਼ੁਰੂ ਹੁੰਦਾ, ਮੈਂ ਉੱਥੇ ਵੀ ਕਥਾ ਕਰਕੇ ਜੋ ਗੁਰੂ ਅਮਰਦਾਸ ਜੀ ਦੇ ਸਹੁਰਿਆਂ ਦਾ ਪਿੰਡ। ਮਾਤਾ ਮਨਸਾ ਦੇਵੀ ਨੇ ਕਿਹਾ ਸਤਿਗੁਰਾਂ ਨੂੰ, ਜੀ ਆਪਣੀ ਭਾਨੀ ਵਰਨਯੋਗ ਹੈ, ਇਹਦੇ ਲਈ ਕੋਈ ਘਰ ਕੋਈ ਵਰ ਲੱਭੀਏ। ਇਤਿਹਾਸਕਾਰ ਕਹਿੰਦੇ ਆ ਕਿ ਗੁਰੂ ਰਾਮਦਾਸ ਉਸ ਦਿਨ ਜਲ ਵਰਤਾ ਰਹੇ ਸਨ ਖੂਹ ਤੇ ਨਾਲ ਹੀ ਖਿੜਕੀ ਚ ਵੇਖ ਕੇ ਜਿਵੇਂ ਬੈਠੇ ਨੇ, ਕਹਿਣ ਲੱਗੇ ਯਤਨ ਕਰਨਾ ਇਹੋ ਜਿਹਾ ਬੱਚਾ ਲੱਭੇ। ਇਹ ਨਾਂ ਤਾਂ ਕਦੀ ਉੱਚੀ ਬੋਲਦੇ ਨੇ ਜਾਂ ਸਿਮਰਨ ਕਰੀ ਜਾਂਦੇ ਨੇ, ਖੱਤੀ ਸੇਵਾ ਕਰੀ ਜਾਂਦੇ ਨੇ, ਇੰਨੇ ਮਿੱਠੇ ਬੋਲਦੇ ਨੇ, ਅੰਦਰ ਨੂੰ ਧੂਹ ਪਾਉਂਦੇ ਨੇ, ਭਾਨੀ ਵਾਸਤੇ ਇਹੋ ਜਿਹਾ ਵਰ ਲੱਭਿਓ, ਇਹੋ ਜਿਹਾ ਘਰ ਲੱਭਿਓ। ਗੁਰੂ ਅਮਰਦਾਸ ਮਹਾਰਾਜ ਦੇਖਿਆ ਤੇ ਆਪਣੀ ਰਚਨਾ ਤੋਂ ਇਹੀ ਬੋਲ ਕਹੇ ਕਿ ਭਲੀਏ ਇਹਦੇ ਵਰਗਾ ਸਿਰਫ ਇਹ ਵੀ, ਇਹਦੇ ਵਰਗਾ ਦੁਨੀਆਂ ਚ ਹੋਰ ਕੋਈ, ਸਿਰਫ ਇਹਦੇ ਵਰਗਾ ਇਹੀ, ਹੋਰ ਕੋਈ ਨੀ। ਪਿਆਰਿਓ ਇਹ ਸ਼ਬਦ ਬੜੇ ਗਹਿਰੇ ਨੇ। ਸਤਿਗੁਰੂ ਗੁਰੂ ਰਾਮਦਾਸ ਉਹ ਸੱਚੀ ਮੁੱਚੀ ਉਹਦੇ ਘਰ ਵਰਗਾ ਕੋਈ ਘਰ ਨਹੀਂ, ਉਹਦੇ ਦਰ ਵਰਗਾ ਕੋਈ ਦਰ ਨਹੀਂ। ਮੈਂ ਕਿਸੇ ਧਰਮ ਨੂੰ ਖੰਡਨ ਨਹੀਂ ਕਰਦਾ, ਤੁਸੀਂ ਉਸ ਤਰ੍ਹਾਂ ਕਿਸੇ ਧਰਮ ਸਥਾਨ ਤੇ ਨਹੀਂ ਜਾ ਸਕਦੇ ਜਿਸ ਤਰ੍ਹਾਂ ਸਾਰੀ ਦੁਨੀਆਂ ਗੁਰੂ ਰਾਮਦਾਸ ਦੇ ਦਰ ਤੇ ਹੁੰਦੀ ਹੈ। ਭਾਰਤ ਜੀ ਗੇਲੋ, ਕਈ ਐਸੇ ਮੰਦਰ ਨੇ ਜਿੱਥੇ ਸ਼ੂਦਰ ਨਹੀਂ ਜਾ ਸਕਦਾ ਜੀ, ਉੱਥੇ ਔਰਤ ਨਹੀਂ ਜਾ ਸਕਦੀ। ਇੱਥੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਦਿਨਾਂ ਚ ਮੈਂ ਕਥਾ ਕਰ ਰਿਹਾ ਸਾਂ, ਇੱਕ ਮੁਸਲਮਾਨ ਆਇਆ ਹਿਮਾਚਲ ਤੋਂ, ਉਹਦਾ ਮੁਸੱਲਾ ਸੀ ਆਪਣੇ ਕੋਲ, ਉਹ ਪਰਿਕਰਮਾ ਚ ਮੁਸੱਲਾ ਵਿਛਾ ਕੇ ਉਸ ਤੇ ਨਹੀਂ ਬਹਿ ਗਿਆ। ਮੈਂ ਕਿਹਾ ਜੇ ਇਹ ਕਿਤੇ ਹੋਰ ਥਾਂ ਤੇ ਬੈਠਾ ਹੁੰਦਾ ਤੇ ਕਿਸੇ ਨੇ ਬੈਠਣ ਨਹੀਂ ਸੀ ਦੇ, ਇਹ ਰੱਬ ਦਾ ਘਰ ਹੈ ਜੀ। ਕਬੀਰ ਸਾਹਿਬ ਦਾ ਇਹ ਸਲੋਕ ਢੁਕਦਾ, ਕਬੀਰ ਜੀ ਦਰ ਆਵਤ ਜਾਤੋ ਹਟਕੇ ਨਾਹੀ ਕੋਈ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਜਿਸ ਦਰਵਾਜੇ ਚ ਕੋਈ ਰੋਕਦਾ ਨਹੀਂ, ਮਹਾਰਾਜ ਜੀ ਨੇ ਕਿਹਾ ਨਹੀਂ ਇਹਦੇ ਵਰਗਾ ਸਿਰਫ ਇਹੀ ਹੈ। ਪਿਆਰੇ ਉਹਨਾਂ ਕੁਛ ਨੀ ਵੇਖਿਆ ਬਿਜਨਸ, ਕੁਛ ਨੀ ਵੇਖਿਆ ਸੰਸਾਰੀ, ਉਹਨਾਂ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਕੇ ਬੀਬੀ ਭਾਨੀ ਦਾ ਵਿਆਹ ਕਰ ਦਿੱਤਾ। ਮੇਰੀ ਗੱਲ ਧਿਆਨ ਨਾਲ ਚੇਤੇ ਰੱਖਿਓ, ਅੱਜ ਪੈਸੇ ਵੇਖੇ ਜਾਂਦੇ ਨੇ, ਬੱਚਿਆਂ ਦੇ ਗੁਣ ਨਹੀਂ ਵੇਖੇ ਜਾਂਦੇ। ਅਸੀਂ ਇਹ ਕਹਿੰਦੇ ਹਾਂ ਚਲੋ ਗੁਰੂ ਸਾਹਿਬ ਦੀ ਤੇ ਖੇਡ ਹੀ ਹੋ ਰਹੇ ਨਾ, ਦੋ ਚਾਰ ਮੁਰੱਬੇ ਪੈ ਲਈ ਹੋਵੇ, ਬਾਹਰ ਗਿਆ ਹੋਵੇ, ਭਾਵੇਂ ਰੋਜ਼ ਸ਼ਰਾਬ ਚ ਧੁੱਤ ਹੋਵੇ ਤੇ ਧੀ ਆਪਣੀ ਨਿਤਨਮ ਕਰਦੀ ਹੋਵੇ, ਸੱਚੀ ਮੁੱਚੀ ਸੱਪ ਦੇ ਮੂੰਹ ਵਿੱਚ ਜਿਵੇਂ ਦੁੱਧ ਚੋਣ ਵਾਲੀ ਗੱਲ। ਤੇ ਭਾਈ ਨੰਦ ਲਾਲ ਸਾਹਿਬ ਨੇ ਕਿਹਾ ਉਹਨਾਂ ਦੀ ਰਚਨਾ ਵਿੱਚ ਹੈ, ਗੁਰੂ ਰਾਮਦਾਸ ਜੀ ਦਾ ਵਿਆਹ ਹੋ ਜਾਂਦਾ ਪਿਆਰੇ, ਉਸ ਤੋਂ ਬਾਅਦ ਉਹਨਾਂ ਦਾ ਰੋਜ਼ ਦਾ ਮੇਮ ਉਹਦੇ ਚ ਰੰਚਕ ਮਾਤਰ ਫਰਕ ਨਹੀਂ ਪਿਆ। ਮੈਂ ਤਾਂ ਕਿਹਾ ਕਿ ਗੁਰੂ ਅਮਰਦਾਸ ਜੀ ਉਸ ਵਕਤ ਅਕਬਰ ਵਰਗਾ ਬਾਦਸ਼ਾਹ ਨੰਗੇ ਪੈਰੀ ਚੱਲ ਕੇ ਆਉਂਦਾ ਹੋਏ, ਤੇ ਗੁਰੂ ਰਾਮਦਾਸ ਉਹਨਾਂ ਦਾ ਤਾਂ ਟਿਕਾਣਾ ਵੀ ਕੋਈ ਨੀ, ਲਾਹੌਰ ਤਾਂ ਤਾਲਾ ਮਾਰ ਕੇ ਆਏ, ਨਾਨੀ ਦੀ ਮੌਤ ਹੋ ਚੁੱਕੀ, ਗੋਇੰਦਵਾਲ ਸਾਹਿਬ ਕੌਣ ਨੇ ਉਹਨਾਂ ਦੇ ਕੋਲ। ਸੱਚ ਇਹ ਵੀ ਧੰਨ ਗੁਰੂ ਅਮਰਦਾਸ ਨੇ ਕਿਰਪਾ ਕਰ ਦਿੱਤੀ। ਭੱਟਾਂ ਨੇ ਇੱਕ ਸ਼ਬਦ ਵਰਤਿਆ ਕਿ ਗੁਰੂ ਅਮਰਦਾਸ ਨੇ ਇੰਨੀ ਕਿਰਪਾ ਕੀਤੀ, ਸਿਰ ਤੇ ਹੱਥ ਰੱਖ ਦਿੱਤਾ, ਧੰਨ ਗੁਰੂ ਰਾਮਦਾਸ ਨੂੰ ਜੁਗੋ ਜੁਗ ਅਟਲ ਕਰ ਦਿੱਤਾ। ਇਹ ਸਵਈਆ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ, ਇਹ ਅਸਲ ਚ ਗੁਰੂ ਰਾਮਦਾਸ ਦੀ ਸਿਫਤ ਵਿੱਚ ਹੈ ਕਿ ਸਮਰੱਥ ਗੁਰੂ ਦਰ ਤੇ ਧੰਨ ਗੁਰੂ ਅਮਰਦਾਸ ਜੀ, ਉਹਨਾਂ ਨੇ ਆਪਣਾ ਸੀਸ ਚ ਬੱਚੇ ਦੇ ਸਿਰ ਤੇ ਰੱਖ ਦਿੱਤਾ ਜੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਇੰਨੀ ਬਖਸ਼ਿਸ਼ ਕੀਤੀ। ਤੇ ਗੁਰੂ ਰਾਮਦਾਸ ਜੀ ਨੇ ਖੁਦ ਬਾਣੀ ਚ ਆਪ ਕਿਹਾ, ਕਹਿਣ ਲੱਗੇ ਮੇਰੇ ਮੱਥੇ ਤੇ ਮੇਰੇ ਗੁਰੂ ਨੇ ਹੱਥ ਰੱਖਿਆ ਤੇ ਕਈ ਜਨਮਾਂ ਦਾ ਕਰਜ਼ਾ ਉਤਰ ਗਿਆ। ਤੁਸੀਂ ਜੈਤਸਰੀ ਰਾਗ ਚ ਪੜ੍ਹਦੇ ਹੋ, ਮੇਰਾ ਹੀਅਰ ਹੈ रतन नाम हर बसिया समरथ गुरु सिरत धरियो। मेरा यारा रतन नाम हर बसिया गुर हाथ धरियो मेरा माथा जन्म जन्म के किलविक दुख उतरे गुरु नाम दियो रिन लाथा। ये गुरु रामदास जी कह रहे हैं ते भाटी जी कह रहे हैं समरथ गुरु सिर हाथ धरियो गुर कीनी कृपा हर नाम दियो जिस देख चरण अगन खरियो। केड़े सतगुरु जिन्हां दे चरणा दे दर्शन कीतिया पाप खंडन हो जाते। धन गुरु अमरदास जी समरथ गुरु सिर हाथ धरियो गुर कीनी कृपा हर नाम दियो जिस देख चरण अगन खरियो। हुण की होया निसबासुर एक समान तिहान। इस तुक नूं फिर सुनियो गुरु रामदास निसबासुर दर ते दिन रात इको ध्यान च इको लटक दूजा फुरना ही कोई नहीं सिर्फ निरंतर अंदर शब्द चली जांदा है। हां उस वक्त एहो जी अवस्था बन गई इह मैं इतिहास नहीं कह रहा इतिहासकार सारे असीं कथा वाली भी कहने हैं कि गुरु रामदास ते एहो जी बख्शिश वरत गई उदों उन्हां दे नेत्रां चो नीर नहीं सी सुकदा सी यही कहने उन्हां दे नेत्र जल पूर सन पर धन गुरु रामदास कहिंदे ने पाणी नहीं साडे नेत्र अमृत नाल भिज गए। तुसी रोज पढ़ दिओ हर अमृत भिन्ने ये महाराज ने अपने लिए सलोक संत जिहड़ा है ना ये सतगुरु दे अपने लिए अगे देखियो उत्थे महाराज अपना जिक्र करदे हर अमृत भिन्ने लोयना मन प्रेम रतन्ना राम राजे। मेरा मन सोहणे प्रभु दे प्रेम विच रतन्ना दर्थे रत्या गया इत्थे दूजा रतन नहीं रतन्ना दर्थे रंगिया गया सोहणे प्रभु च। महाराज कहिंदे ने हर अमृत पिन्ने लोयना मन प्रेम रतन्ना राम राजे मन राम कसवट्टी लाया कंचन सुविना सोहणे रग वाला गुरमुख रंग चलूलिया अगे है मेरा। मैं तां बेनती कीती है किसे दूसरे नूं नहीं कहा कहिंदे मेरा मन तनो भिन्ना जन नानक मुश्क च घोलिया सब जन्म धन धन। इस नूं ध्यान नाल सुनियो नेत्र जिहड़े ने अमृत नाल भिजे रहिंदे आ मन प्रेम दे विच रत्ता रहिंदा है ते सच्चे पातशाह महाराज कहिंदे ने मेरा मन भी प्रेम च भिज गया तन भी भिज गया। हुण अगली गल जिहड़ी कही जिवें बीबियां कपड़ा नहीं चंघोलदियां आपां कहिंदे कपड़ा चंघाल लो कहिंदे ने सच्ची इवे मेरे अंदर मुश्क चंघोली गई है। गुरु रामदास जी दे तन विचों नाम दी सुगंधी आउंदी हुंदी सी।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राईवॉल रूफिंग इंसुलेशन दे नाल नाल किसी भी प्रकार दे कस्टम मेटल मिटन साइडिंग दे सामान बारे कोई भी जानकारी लैण लई तुसी अज ही निर्वैर जौहल जी नूं 403-690-8700 यानी 403-690-8700 जां फिर भजन सिंह जौहल जी नूं 403-561-0227 यानी 403-561-0227 ते संपर्क कर सकते हो। सुंदर बिल्डिंग एंड सप्लाईज लिमिटेड दे ऑफिस दा पता है यूनिट नंबर 4612 6th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक कैसडी हे इंजरी लॉ तों तारा कैसडी जी दे सहयोग नाल पहुंचाया जा रहा है। इना तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नूं 403-777-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी।
0: समरथ गुरु सिर हाथ धरियो, गुरु कीनी कृपा कर नाम दियो, दिस देख चरण अगन करियो, निस बासुर एक समान ध्यान, सो नाम समय सुत भान डरियो। ए थोड़ी जी मेरी बेनती सुनियो, धन धन रामदास गुर, धन गुरु रामदास जी। ए कई बार मन च हुंदा इहदे कहण नाल की होगा, अगे भट्ट जी कहिंदे सिखो सुत भान, भान दा अर्थ हुंदा सूरज, सूरज दा पुत्र है जमदूत, जमदूत दे बाप दा नाम सूरज है। उत्थे शब्द वरत रहे निस बासुर एक समान ध्यान, सो नाम सने सुने सुत भान डरियो। ओ धन गुरु रामदास जी जिदा नाम लिया जमदूत थर थर कंबदा है, गुरु रामदास दा नाम लिया मौत डरदी है। जिस नाम सुने सुत भान डरियो, पन दास स्वास जगत्र गुरु के, दास भट दा नाम है, कहने दास भट दी आस केवल जगत दे गुरु धन गुरु रामदास दी है, पन दास पास जगत्र गुरु की, पारस भेट परस करियो। फिर सुनियो पारस दा अर्थ आप सारे जानने जे सोना बना दिंदा, इत परस दा अर्थ सोना नहीं, इत परस दा अर्थ भी पारस है, पारस नू तांबा लोहा पित्तल सुहा दियो ए सोना बन जांदा है। पर कहने गुरु अमरदास जी ओ पारस ने जिन्हां नू छू के गुरु रामदास खुद पारस बन गए। पन दास सुवास जगत्र गुरु की, पारस भेट परस करियो, अगली तो के रामदास गुरु हर सत कियो। इस तुक नू फिर सुनियो, गुरु रामदास गुरु इहदा अर्थ हो गया धन गुरु रामदास जी, हर हर दा अर्थ है वाहिगुरु, सत कियो, सत दा मतलब जिन्हें सदा रहना है, जिन्हें अटल हो गए ने। परमात्मा ने धन गुरु रामदास जी नू जुगो जुग अटल कर दिता। रामदास गुरु हर सत कियो, समरथ गुरु सिर हथ धरियो। गुरु सिफत विच तीन जगह ते गुरु नानक साहब दी सिफत मिलेगी। एक मिलेगी गुरु जोत कर दी, जिवें ज्ञान ध्यान किच कर्म न जाना, सार न जाना तेरी, सब ते वड्डा सतगुरु नानक जिन कर राखी मेरी। जिवें असी पढ़ने मैं मूरख की केतक बात कह, कोट परादी तरियारे, गुरु नानक जिन सुनिया पेख्या से फिर गर्भास ना परियारे। दूसरा बचन गुरु अर्जुन देव महाराज उन्हां दे सवैये, उन्हां दे सवैये। देखो गुरु अर्जुन देव ने गुरु नानक साहब जी दी सिफत विच सवैये कहा, जे एक पाठ है प्रभ दाताओ दातार, परियो जाच के इक शरणा, मिले दान संतरेन, जे लग भवजल तरना, बिनत करूं अरदास नू जे ठाकुर पावे, देव दर्श मन चाओ भगते मन ठहरावे, बलियो चराग अंधियार में, मस्या दी काली बोली रात नू राय भोई दी तलवंडी ते चराग बलिया, एक दीवा बलिया, बलियो चराग अंधियार में, सब कल उदरी एक नाम धर्म, प्रगट सकल हर पवन में, जन नानक गुर पार। इस वही गुरु अर्जुन साहब ने। तीसरा भट्टां दे सवैये ने, जिन्हां ने धन गुरु गुरु नानक साहब की बहुत सिफत की। भट्टां दे सवैयां च गुरु रामदास की सिफत करी पढ़ के देखो प्यारियो, सानू तां बोधक चाहिए बोधक ज्ञान, पर इन्ना को ज्ञान ना कट्ठा कर ली कि तेनों गुरु दे शब्द दे ज्ञान की समझ न पाए। मेरी फिर गल ध्यान ना सुनियो, इन्ना कुछ कट्ठा ना कर ली तेरा ज्ञान ही खौमे बन जाए, ते तेरी खौमे दा पर्दा तेनू गुरबाणी नू उस रूप च देखण ना दे। हुण जे कोई अज गल करे महाराज गुरु रामदास जी दी सिफत दी, जेडे शब्द भट्टां ने कहे ने, मैं सच्ची दसा एदू वड्डा शब्द कोई बंदा चुन ही नहीं सकदा। देखो खीरला सोई है ना गुरु रामदास दी सिफत च, ओह है तू सतगुर चौ जुगी आप आपे परमेश्वर। हुण मेरी फिर गल सुनियो, हुण इहदे अर्थ एदू वड्डा कोई शरदा वाला शब्द है तू सतगुर, इहदा अर्थ धन गुरु रामदास जी ਚਾਰੇ ਜੁਗਾਂ ਚ ਪਰਮੇਸ਼ਵਰ ਨੇ ਜੋ ਕੁਝ ਕੀਤਾ ਤੁਸੀਂ ਖੁਦ ਕੀਤਾ, ਤੁਸੀਂ ਆਪ ਹੀ ਪਰਮੇਸ਼ਵਰ। ਫਿਰ ਸੁਣ, ਤੂੰ ਸਤਿਗੁਰ ਚੋਂ ਜੁਗੀ, ਆਪ ਆਪੇ ਪਰਮੇਸ਼ਰ, ਸਾਧਕ ਸਿੱਧ, ਉਹ ਸ਼ਬਦ ਵਰਦੇ ਨੇ, ਸੁਰ ਨਰ ਸਿੱਖ ਸੇਵੰਤ ਧੁਰੈ ਧੁਰ। ਹੁਣ ਦੇਖੋ ਸ਼ਬਦ ਕਹਿੰਦੇ ਜਿੰਨੇ ਸਿੱਧ ਹੋਏ, ਜਿੰਨੇ ਦੇਵਤੇ ਹੋਏ, ਜਿੰਨੇ ਮਨੁੱਖ ਹੋਏ, ਜਿੰਨਿਆਂ ਨੇ ਸਾਧਨਾ ਕੀਤੀ। ਧੰਨ ਗੁਰੂ ਰਾਮਦਾਸ ਜੀ, ਸੱਚ ਏਵੇ ਹਰ ਇੱਕ ਨੇ ਤੇਰਾ ਨਾਮ ਹੀ ਜਪਿਆ ਹੈ। ਏਦੋ ਵੱਡਾ ਸ਼ਰਧਾ ਦਾ ਬੋਲ ਕੀ ਅਖੀਰਲੀ ਤੁਕ ਪਤਾ ਕੀ? ਭੱਟਾਂ ਦੇ ਸਵਈਆਂ ਦੀ ਗੁਰੂ ਗ੍ਰੰਥ ਸਾਹਿਬ ਚ ਅਗ ਅੰਤਕ ਬਦੈ ਨਾ ਸਲ ਕਵ, ਭੱਟ ਕਹਿ ਰਹੇ ਗੁਰੂ ਰਾਮਦਾਸ ਤੇਰੀ ਸ਼ਰਨ। ਇਹਨੂੰ ਫਿਰ ਸੁਣਿਓ, ਅਗ ਅੰਤਕ ਬਦੈ ਨਾ ਸਲ ਕਵ, ਅੱਗ ਦਾ ਅਰਥ ਤੇ ਪਾਪ, ਅੰਤਕ ਦਾ ਅਰਥ ਡਰਾਉਣਾ। ਕਹਿੰਦੇ ਨੇ ਇੱਕ ਤਾਂ ਵਾਸ਼ਨਾਵਾਂ ਕਾਮ ਕ੍ਰੋਧ ਲੋਮੋ ਅਹੰਕਾਰ, ਦੂਜਾ ਜਮਦੂਤ। ਕਹਿੰਦੇ ਹੁਣ ਸਾਨੂੰ ਕਿਸੇ ਦੀ ਪਰਵਾਹ ਨਹੀਂ ਕਿਉਂਕਿ ਅਸੀਂ ਗੁਰੂ ਰਾਮਦਾਸ ਦੇ ਚਰਨਾਂ ਦੀ ਸ਼ਰਨ ਵਿੱਚ ਲੈ ਗਏ। ਇਹ ਅਖੀਰਲੀ ਧੋਕੇ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੀ ਲਗਾਤਾਰ ਸੇਵਾ ਕੀਤੀ। ਇੱਕ ਘਟਨਾ ਦਾ ਜ਼ਿਕਰ ਮੈਂ ਉਸ ਦਿਨ ਵੀ ਕੀਤੀ ਸੀ। ਇੱਕ ਟੋਕਰੀ ਮਹਾਰਾਜ ਜੀ ਨੇ ਘੁੰਗਣੀਆਂ ਦੀ ਸਿਰ ਤੇ ਚੁੱਕੀ, ਦੂਜੀ ਟੋਕਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਾਰ ਸੇਵਾ ਦੀ ਚੁੱਕੀ। ਬੌਲੀ ਬਣ ਰਹੀ ਸੀ, ਟੱਪ ਬਾਬਾ ਬੁੱਢਾ ਜੀ ਨੇ ਲਾਇਆ। ਜਿੱਦਣ ਲਾਇਆ ਉਦਣ ਵਿਸਾਖੀ ਸੀ, ਟੱਪ ਬਾਬਾ ਬੁੱਢਾ ਜੀ ਨੇ ਲਾਇਆ ਟੋਕਰੀ। ਗੁਰੂ ਰਾਮਦਾਸ ਰੋਜ਼ ਢੋਂਦੇ ਸਨ, ਸ਼ਾਮ ਦਾ ਵੇਲਾ ਸੀ, ਸੂਰਜ ਅਸਤ ਹੋ ਰਿਹਾ ਸੀ। ਲਾਹੌਰ ਤੋਂ ਸੋਢੀਆਂ ਦੇ ਪਰਿਵਾਰ ਆਏ ਚੱਲੇ ਸਨ ਹਰਿਦੁਆਰ ਨੂੰ, ਤੇ ਉੱਥੋਂ ਹੀ ਸੋਚ ਕੇ ਆਏ ਸਨ, ਸੁਣੇ ਗੋਇੰਦਵਾਲ ਘੁੱਗ ਗ੍ਰਾਮ ਵਸ ਗਿਆ, ਹਰਦਾਸ ਦੇ ਪੁੱਤਰ ਦਾ ਵਿਆਹ ਹੋ ਗਿਆ ਗੁਰੂ ਦੀ ਬੇਟੀ ਨਾਲ, ਉਹ ਵੇਖਣ ਵਾਸਤੇ ਆਏ, ਰਾਤ ਰਵਾਂਗੇ ਦੇਖਾਂਗੇ। ਇੱਥੋਂ ਤਾਂ ਦਰਵਾਜ਼ਾ ਬੰਦ ਕਰਕੇ ਗਿਆ, ਇੱਥੇ ਤਾਂ ਕਿਸੇ ਨੇ ਬਾਂਹ ਨਹੀਂ ਪੜੀ, ਪਰ ਰੱਬ ਨੇ ਕੀ ਖੇਡ ਵਰਤਾਈ, ਉਹ ਗੋਇੰਦਵਾਲ ਸਾਹਿਬ ਵੱਲ ਆਉਂਦੇ ਪਏ ਸਨ ਤੇ ਗੁਰੂ ਰਾਮਦਾਸ ਸਿਰ ਤੇ ਟੋਕਰੀ ਚੁੱਕ ਕੇ ਤੁਰੇ ਜਾਂਦੇ ਸਨ। ਸੂਰਜ ਅਸਤ ਹੋ ਰਿਹਾ ਸੀ, ਟੋਕਰੀ ਸੱਟੀ, ਪਹਿਚਾਣ ਗਏ ਕਿ ਇਹ ਲਾਹੌਰ ਤੋਂ ਆਏ ਸਾਡੇ ਬਜ਼ੁਰਗ ਨੇ। 7 ਸਾਲ ਦੀ ਉਮਰ ਚ ਪਿਤਾ ਜੀ ਚਲਾਣਾ ਕਹਿ ਗਏ, ਕੋਈ ਸਮਾਂ ਰੁਕੇ ਵੀ ਨੀ ਗੁਰੂ ਰਾਮਦਾਸ ਲਾਹੌਰ। ਤੇ ਯਾਦ ਰੱਖਿਓ, ਬਚਪਨ ਦੀਆਂ ਸੱਟਾਂ ਬੁਢੇਪੇ ਤੱਕ ਵੀ ਭੁੱਲਦੀਆਂ ਨਹੀਂ ਹੁੰਦੀਆਂ, ਸਵਾਲ ਹੀ ਨਹੀਂ ਪੈਦਾ ਹੁੰਦਾ ਭੁੱਲ ਜਾਣ। ਮਹਾਰਾਜ ਜੀ ਨੇ ਪਹਿਚਾਣ ਲਿਆ, ਅਦਬ ਨਾਲ ਬਜ਼ੁਰਗ ਨੂੰ ਅੱਗੇ ਵੱਧ ਕੇ ਨਮਸਕਾਰ ਕੀਤੀ। ਉਸ ਨੇ ਪਿਆਰ ਨਹੀਂ ਦਿੱਤਾ, ਸੱਚ ਇਹ ਉਹਨੇ ਕੁਰਕਤ ਸ਼ਬਦ ਬੋਲੇ ਤੇ ਬਾਂਹ ਪਕੜੀ ਜਿਵੇਂ ਝੰਜੋੜੀ ਜਾਂਦੀ ਹੈ ਜ਼ੋਰ ਨਾਲ। ਕਹਿਣ ਲੱਗੇ, ਜੇ ਇਹ ਹੀ ਸਿਰ ਚ ਮਿੱਟੀ ਪਵਾਣੀ ਸੀ ਤੇ ਲਾਹੌਰ ਤੋਂ ਕਿਉਂ ਆਏ ਸੀ? ਇਹ ਲਫ਼ਜ਼ ਬੜੇ ਭੈੜੇ ਵਰਤੇ। ਧੰਨ ਗੁਰੂ ਰਾਮਦਾਸ ਜੀ ਦੇ ਸੀਸ ਦੇ ਉੱਤੇ ਟੋਕਰੀ ਸੀ, ਸਾਰਾ ਜਿਹੜਾ ਚਿਹਰਾ ਉਹ ਸੱਚੀ ਮੁੱਚੀ ਕਾਰ ਸੇਵਾ ਦੀ ਮਿੱਟੀ ਨਾਲ ਭਰਿਆ ਹੋਇਆ ਸੀ। ਇਹ ਸਿੱਧੇ ਗੁਰੂ ਅਮਰਦਾਸ ਮਹਾਰਾਜ ਬੌਲੀ ਵੇਖਣ ਵਾਸਤੇ ਆ ਰਹੇ ਵੀ ਕਿੰਨੀ ਕੁ ਕਾਰ ਸੇਵਾ ਹੋ ਗਈ। ਇਹ ਸਿੱਧੇ ਗੁਰੂ ਅਮਰਦਾਸ ਦੇ ਕੋਲ ਲੈ ਗਏ, ਮਹਾਰਾਜ ਦੇ ਇੱਕ ਹੱਥ ਤੇ ਟੋਕਰੀ, ਦੂਜਾ ਹੱਥ ਬਜ਼ੁਰਗ ਨੇ ਫੜਿਆ ਤੇ ਮਹਾਰਾਜ ਜੀ ਨੂੰ ਜਿਹੜੇ ਸ਼ਬਦ ਵਰਤੇ ਸੱਚੇ ਪਿਤਾ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਨੇ ਇਹਨੂੰ ਤਾਂ ਸਮਝ ਕੋਈ ਨੀ, ਵਾਹਿਗੁਰੂ ਮੈਨੂੰ ਮੇਰੀ ਜ਼ੁਬਾਨ ਸੜ ਜਾਏ, ਮੇਰੇ ਤੋਂ ਲਫ਼ਜ਼ ਵਰਤਣੇ ਪੈਂਦੇ ਆ। ਗੁਰੂ ਰਾਮਦਾਸ ਤਾਂ ਪਾਰ ਬ੍ਰਹਮ ਦਾ ਸਾਕਾਰ ਰੂਪ ਨੇ, ਜਿਹਨੂੰ ਇਹਨੂੰ ਤਾਂ ਸਮਝ ਨਹੀਂ, ਇਹ ਤਾਂ ਅਭਾਗਾ ਹੈ, ਇਹਦੇ ਜਨਮ ਨਾਲ ਮਾਂ ਪਿਓ ਚਲੇ ਗਏ ਤੇ ਤੁਸੀਂ ਦਮਾਦ ਬਣਾ ਕੇ ਇਹਦੇ ਸਿਰ ਤੇ ਟੋਕਰੀ ਢਵਾਉਂਦੇ ਪਏ ਹੋ, ਇਹ ਚੰਗਾ ਨਹੀਂ ਕੀਤਾ। ਗੁਰੂ ਰਾਮਦਾਸ ਕਹਿੰਦੇ ਬਿਲਕੁਲ ਚੁੱਪ ਸਨ, ਨੇਤਰ ਸਨ ਨੀਵੇਂ, ਜਲ ਪੂਰਤ ਸਨ। ਜਦੋਂ ਇਹਨਾਂ ਵਾਰ ਵਾਰ ਕਿਹਾ ਟੋਕਰੀ ਚੁਕਾਈ, ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਕਿੰਨੇ ਟੋਕਰੀ ਚੁਕਾਈ? ਕਹਿੰਦੇ ਆਹ ਦੇਖੋ ਟੋਕਰੀ ਇਹਦੇ ਹੱਥ ਚ ਪਕੜੀ, ਇਹਦੇ ਸਿਰ ਦੇ ਵਿੱਚ ਮਿੱਟੀ ਸਾਰੀ ਪਈ ਹੈ, ਤੁਸੀਂ ਦਮਾਦ ਬਣਾ ਕੇ ਕੰਮ ਕਰਾਉਂਦੇ ਪਏ। ਗੁਰੂ ਅਮਰਦਾਸ ਜੀ ਦੇ ਬੋਲ ਸੁਣਨ ਵਾਲੇ ਨੇ, ਬਜ਼ੁਰਗ ਨੇ ਕਿਹਾ ਸਾਡੀ ਕੁੱਲ ਨੂੰ ਦਾਗ ਲਾ ਦਿੱਤਾ। ਫਿਰ ਗੁਰੂ ਅਮਰਦਾਸ ਬੋਲੇ, ਕਹਿਣ ਲੱਗੇ ਨਹੀਂ ਉਹ ਭਲਿਓ, ਇਹ ਟੋਕਰੀ ਨਹੀਂ। ਉਹ ਕਹਿੰਦੇ ਅਸੀਂ ਅੱਖਾਂ ਨਾਲ ਦੇਖਿਆ ਸਾਹਮਣੇ ਪਈ ਟੋਕਰੀ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਸਿਰ ਤੇ ਟੋਕਰੀ ਨਹੀਂ, ਰਾਮਦਾਸ ਦੇ ਸੀਸ ਤੇ ਦੀਨ ਦੁਨੀ ਦਾ ਛਤਰ ਹੈ, ਇਹ ਦੀਨ ਦੁਨੀ ਦਾ ਛਤਰ ਹੈ, ਇਹ ਟੋਕਰੀ ਨਹੀਂ। ਅਗਲਾ ਸ਼ਬਦ ਬਹੁਤ ਮਹਾਰਾਜ ਗੁਰੂ ਅਮਰਦਾਸ ਨੇ ਕਿਹਾ ਤੁਸੀਂ ਕਹਿੰਦੇ ਹੋ ਸਾਡੀ ਕੁੱਲ ਨੂੰ ਦਾਗ ਲਾ ਦਿੱਤਾ। ਕਹਿਣ ਲੱਗੇ ਜੇ ਤੁਹਾਡੀ ਕੁੱਲ ਚ ਹਰਦਾਸ ਦੇ ਘਰੇ ਪੁੱਤਰ ਨਾ ਹੁੰਦਾ ਪੈਦਾ, ਸੋਢੀਆਂ ਨੇ ਨਰਕ ਵਿੱਚ ਜਾਣਾ ਸੀ। ਇਹ ਸ਼ਬਦ ਕਵੀ ਸੰਤੋਖ ਸਿੰਘ ਨੇ ਲਿਖੇ ਨੇ। ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤ ਕੇ ਮਰੇ ਸਦਨ ਕੋ ਤਿਆਗਾ। ਬੜੇ ਸੌਖੇ ਨੇ ਸ਼ਬਦ। ਉਹ ਬਜ਼ੁਰਗ ਕਹਿ ਰਿਹਾ ਸਾਡੀ ਕੁੱਲ ਚ ਕਿਉਂ ਪੈਦਾ ਹੋਏ, ਇਹਨੇ ਤਾਂ ਕੋਈ ਲਾਜ ਸ਼ਰਮ ਨਹੀਂ ਰੱਖੀ। ਪਿਤਾ ਦੀ ਮੌਤ ਤੋਂ ਬਾਅਦ ਇਹਨੇ ਘਰ ਛੱਡ ਦਿੱਤਾ। ਕਹਿਣ ਲੱਗੇ ਪਿਤ ਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਆਭਾਗਾ। ਗੁਰੂ ਅਮਰਦਾਸ ਜੀ ਨੇ ਕਿਹਾ ਜੇ ਇਹ ਬੰਸ ਜਨਮ ਨਾ ਧਾਰੇ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਇਹ ਜਨਮ ਨਾ ਲੈਂਦਾ ਤੁਹਾਡੇ ਪਿੱਤਰਾਂ ਨਰਕ ਚ ਸੜਨਾ ਸੀ। ਸੱਚੀ ਤੁਹਾਨੂੰ ਦੱਸਾਂ, ਬੋਲੀਆਂ ਸੁਣੀਆਂ ਬੜੀਆਂ ਮੁਸ਼ਕਲ ਹੁੰਦੀਆਂ, ਕਹਿਣਾ ਸੌਖਾ। ਮੈਂ ਵੀ ਕਥਾ ਸੁਣਾਤੀ ਮਹਾਰਾਜ ਜੀ ਟੋਕਰੀ ਪੜੀ। ਉਹ ਪਿਆਰਿਓ ਕੀ ਵਰਤੀ ਹੋਵੇਗੀ ਜਦੋਂ ਗੁਰੂ ਅਮਰਦਾਸ ਦੇ ਸਾਹਮਣੇ ਕਿਹਾ ਹੋਵੇਗਾ ਨਿਭਾਗਾ ਹੈ। ਮਹਾਰਾਜ ਜੀ ਨੇ ਕਿਹਾ ਨਾ, ਇਹਦੇ ਚਰਨਾਂ ਚ ਨਿਭਾਗੇ ਵੀ ਸੁਭਾਗੇ ਬਣ ਜਾਇਆ ਕਰਨਗੇ। ਮਹਾਰਾਜ ਜੀ ਨੇ ਚਰਨ ਪਕੜ ਲਿਆ ਗੁਰੂ ਅਮਰਦਾਸ ਜੀ ਨੇ। ਸਤਿਗੁਰਾਂ ਨੇ ਕਿਹਾ ਤੁਸੀਂ ਬੈਰਾਗ ਨਾ ਕਰੋ। ਕਹਿੰਦੇ ਨਹੀਂ ਸੱਚੇ ਪਾਤਸ਼ਾਹ, ਮੈਨੂੰ ਜੋ ਮਰਜ਼ੀ ਕਹਿ ਲੈਂਦੇ, ਜਦੋਂ ਤੁਹਾਨੂੰ ਕੋਈ ਕਹਿੰਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਮਹਾਰਾਜ ਜੀ ਨੇ ਘੁੱਟ ਕੇ ਸੀਨੇ ਨਾਲ ਲਾ ਲਏ। ਮੈਂ ਆਪ ਨੂੰ ਬੇਨਤੀ ਕਰਾਂ, ਅੰਦਰ ਨੂੰ ਸਕੂਨ ਮਿਲ ਗਿਆ। ਉੱਥੇ ਭੱਟਾ ਨੇ ਕਿਹਾ ਗੁਰੂ ਮੁਖ ਦੇਖ ਗਰੂ ਸੁਣ, ਬੜਾ ਵੱਡਾ ਸੁੱਖ ਮਿਲਿਆ। ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚ ਸਿੱਧ ਕੋ ਬਿੱਧ ਮਿਲਾ। 20 ਸਾਲ ਦੀ ਸੇਵਾ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਗੁਰੂ ਰਾਮਦਾਸ ਜੀ ਨੂੰ ਬੁਲਾ ਕੇ ਬੌਲੀ ਸਾਹਿਬ ਤੋਂ ਇਸ਼ਨਾਨ ਕਰਾ ਕੇ ਆਪਣੇ ਗੁਰਿਆਈ ਦੀ ਜਿਹੜਾ ਤਖਤ ਸੀ ਸੁੰਦਰ ਬਸਤਰ ਪਹਿਨਾ ਕੇ ਗੁਰੂ ਅਮਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮੱਥਾ ਟੇਕ ਦਿੱਤਾ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿੱਥੇ ਜਾਇਆ ਕਰੋ ਦਰਬਾਰ ਸਾਹਿਬ, ਪਿਆਰ ਤਾਂ ਕਰਕੇ ਦੇਖੋ ਗੁਰੂ ਰਾਮਦਾਸ। ਇੱਕ ਮੈਂ ਘਟਨਾ ਤੁਹਾਨੂੰ, ਭਾਂਡੇ ਮਾਂਜਣ ਮੈਂ ਜਾਣਾ ਹੀ ਜਾਣਾ ਜੀ, ਵਿਖਾਵੇ ਲਈ ਨਹੀਂ, ਤੇ ਜ਼ਰੂਰ ਜਦੋਂ ਵੀ ਗੁਰੂ ਰਾਮਦਾਸ ਦੇ ਘਰ ਜਾਣਾ ਭਾਂਡੇ ਜ਼ਰੂਰ ਮਾਂਜ ਰਹੇ, ਭਾਵੇਂ 5 ਬਾਟੀਆਂ ਹੀ ਮਾਂਜ ਕੇ ਆਵੋ, ਥੋੜਾ ਚਿਰ ਮੈਂ ਭਾਵੇਂ ਖਲੋ ਜਾਓ। ਇੱਕ ਇਸ਼ਨਾਨ, ਇੱਕ ਭਾਂਡੇ ਮਾਂਜਣੇ ਨਹੀਂ ਛੱਡਣੇ। ਦੂਜੀ ਥਾਂ ਅੰਦਰ ਮਿਲ ਜਾਏ ਬਾਹਰ ਮਿਲ ਜਾਏ, ਤੇ ਜੇ ਮੰਨ ਲਓ ਚਲੋ ਮੈਂ ਆਪ ਜੀ, ਜੇ ਮੈਂ ਕਥਾ ਨਾ ਕਰਨੀ ਹੋਵੇ ਮੈਂ ਯਤਨ ਕਰਨਾ, ਮੈਂ ਕਤਾਰ ਚ ਹੀ ਜਾਣਾ। ਜਦੋਂ ਮੈਂ ਕਥਾ ਕਰਨੀ ਫਿਰ ਮੇਰੇ ਮਨ ਚ ਹੁੰਦਾ ਮੈਂ ਹੁਕਮਨਾਮਾ ਵੀ ਸੋਲਣਾ, ਮੱਥਾ ਵੀ ਟੇਕ ਲਾਂ, ਦੇਗ ਵੀ ਕਰਾ ਦਿਆਂ, ਮੈਂ ਮੰਜੀ ਸਾਹਿਬ ਪਹੁੰਚਣਾ। ਤੇ ਜੇ ਮੰਨ ਲਓ ਆਪਾਂ ਨੂੰ ਘੰਟਾ ਡੇਢ ਖਲੋ ਕੇ ਵੀ ਜਾਣਾ ਪੈਂਦਾ ਨਾ, ਇੱਕੋ ਗੱਲ, ਇੱਕ ਤਾਂ ਕੀਰਤਨ ਸੁਣੀ ਜਾਈਏ, ਜਿਹੜੇ ਬਾਣੀ ਪੜ੍ਹ ਸਕਦੇ ਆ ਮੁਬਾਰਕ, ਕੁਛ ਨੀ ਆਉਂਦਾ, ਬਸ ਇਹੀ ਕਹੀ ਜੋ ਧੰਨ ਧੰਨ ਗੁਰੂ ਰਾਮਦਾਸ ਜੀ, ਧੰਨ ਧੰਨ ਗੁਰੂ ਰਾਮਦਾਸ ਜੀ। ਗੁਰਮੁਖੋ, ਇੱਕ ਘੰਟਾ ਕਤਾਰ ਚ ਖਲੋ ਕੇ ਧੰਨ ਧੰਨ ਗੁਰੂ ਰਾਮਦਾਸ ਕੋਈ ਕਹੇ, ਮੈਂ ਹੰਕਾਰ ਚ ਨੀ ਕਹਿੰਦਾ, ਕਈ ਸਾਲਾਂ ਦਾ ਇੱਕ ਪੈਰ ਤੇ ਖਲੋ ਕੇ ਤਪ ਕਰਨ ਨਾਲੋਂ ਵੱਧ ਫਲ ਜੇ ਇੰਨਾ ਸਮਾਂ ਬੰਦਾ ਕਰ ਲੈ, ਉਹਨੂੰ ਆਪਾਂ ਇਸ ਤਰ੍ਹਾਂ ਕਿਉਂ ਨੀ ਚੇਂਜ ਕਰ ਲੈਂਦੇ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਮਾਂ ਦਿੱਤਾ, ਖਲੋ ਖਲੋ ਕੇ ਤੇਰੀ ਭਗਤੀ ਕਰਦਾ ਆ ਰਿਹਾ। ਚੇਤੇ ਰੱਖਿਓ ਘੰਟਾ, ਗੁਰੂ ਰਾਮਦਾਸ ਕਹਿੰਦਿਆਂ ਕਹਿੰਦਿਆਂ ਜਦੋਂ ਹਰਿਮੰਦਰ ਸਾਹਿਬ ਦੀ ਦਲੀ ਚ ਜਾਓਗੇ ਨਾ, ਅੰਦਰ ਵਾਲਾ ਛਲਕ ਕੇ ਅੱਖਾਂ ਪਾਣੀ ਨਾਲ ਭਰ ਕੇ ਬਾਹਰ ਆ ਜਾਂਦੇ, ਕਿਉਂਕਿ ਸ਼ਬਦ ਅੰਦਰ ਨੂੰ ਧੋ ਕੇ ਰੱਖ ਦਿੰਦਾ ਜੀ। ਸ਼ਬਦ ਚ ਇੰਨੀ ਬਰਕਤ ਹੈ। ਇੱਕ ਜਗ੍ਹਾ ਜ਼ਰੂਰ ਜਿੱਥੇ ਆਪਾਂ ਟਿਕ ਜਾਈਏ, ਟਿਕਣ ਦਾ ਮਤਲਬ ਆਪਾਂ ਗਏ, ਹੁਣ ਸਾਡੀ ਤੇ ਸਭ ਤੋਂ ਵੱਡੀ ਪ੍ਰੋਬਲਮ ਤੇ ਕੈਮਰਾ ਬਣ ਗਿਆ ਫੋਟੋ, ਅਸੀਂ 4 ਚੁਫੇਰੇ ਫੋਟੋ ਕਿੱਥੇ ਖੰਡਾ ਬਣਿਆ ਬੈਠੇ, ਉਸ ਫੋਟੋ ਨੂੰ ਮੋਬਾਈਲ ਚ ਖਿੱਚਣ ਦੀ ਥਾਂ ਅੱਖਾਂ ਨਾਲ ਇੱਕ ਵਾਰੀ ਦੇਖ ਲਓ, ਸੇਵਾ ਨੂੰ ਇਸ਼ਨਾਨ ਨੂੰ ਸਿਮਰਨ ਚ ਬਹਿ ਜਾਓ, ਉਸ ਫੋਟੋ ਨੂੰ ਆਪਣੇ ਧੁਰ ਅੰਦਰ ਲੈ ਜਾਓ, ਮੋਬਾਈਲ ਦੀ ਲੋੜ ਹੀ ਨਾ ਰਹੇ। ਜਗ੍ਹਾ ਮੈਂ ਕਿਉਂ ਕਹਿ ਰਿਹਾ, ਇੱਕ ਜਗ੍ਹਾ ਤੇ ਬੈਠ ਕੇ ਸਿਮਰਨ ਕਰੀਏ, ਇੱਕ ਘੰਟਾ ਵੀ ਕਰੀਏ, ਪਤਾ ਨੀ ਕਿਹੜੀ ਘੜੀ ਇੱਕੋ ਦਮ ਮਨ ਦੇ, ਕਿਉਂਕਿ ਸਮਾਂ ਬਦਲਦੇ, ਇਹ ਕੋਈ ਸਿਲੇਬਸ ਨੀ ਕਿਰਪਾ ਦਾ। ਇੱਥੇ ਕਈ ਵਾਰੀ ਕਈ ਕਈ ਜਨਮ ਲੱਗ ਜਾਂਦੇ ਨੇ, ਖਾਲੀ ਰਹਿੰਦੇ ਆ, ਕਈ ਵਾਰੀ ਮੱਥਾ ਟੇਕਦਿਆਂ ਹਿਰਦਾ ਭਰਿਆ ਜਾਂਦਾ। ਧੰਨ ਗੁਰੂ ਰਾਮਦਾਸ ਦੇ ਚਰਨਾਂ ਚ ਬੈਠ ਕੇ ਅੱਧਾ ਘੰਟਾ ਘੰਟਾ ਸਿਮਰਨ ਜ਼ਰੂਰ ਕਰੀਏ, ਉਸੇ ਸਿਮਰਨ ਨੂੰ। ਹੁਣ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਨਾ, ਵੀ ਬਾਣੀ ਪੜ੍ਹਨੇ ਮਨ ਨੀ ਟਿਕਦਾ, ਹਨਾ, ਇਹਦਾ ਮਤਲਬ ਦੋ ਗੱਲਾਂ ਹੋ ਰਹੀਆਂ ਨੇ, ਇੱਕ ਸਰੀਰ ਜ਼ਬਾਨ ਬੋਲ ਕੇ ਪੜ੍ਹ ਰਹੀ ਹੈ, ਮਨ ਆਪਣਾ ਕੰਮ ਕਰ ਰਿਹਾ। ਜਦੋਂ ਸ਼ਬਦ ਪੜ੍ਹਦੇ ਹਾਂ ਮਨ ਨਾ ਟਿਕੇ ਤੇ ਆਪਣੇ ਫੁਰਨੇ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਚ ਲੈ ਜਾਓ, ਫੁਰਨਾ ਫੁਰਨੇ ਨੂੰ ਕੱਟ ਦੇ। ਮੇਰੀ ਬੇਨਤੀ ਸਮਝ ਗਿਆ ਨਾ ਜੀ? ਹੁਣ ਜੇ ਮੈਂ ਅਮਰੀਕਾ ਚ ਆਪਣੇ ਨਿਆਣਿਆਂ ਪਿੱਛੇ ਜਾਣਾ ਫੁਰਨੇ ਕਰਕੇ ਸਾਰਾ ਪਾਠ, ਉਸੇ ਨੂੰ ਆਪਾਂ ਜੇ ਦਰਬਾਰ ਸਾਹਿਬ ਲੈਵਾਂਗੇ ਇਹ ਸਾਧਨਾ ਵਾਲਿਆਂ ਵਾਸਤੇ ਉਂਝ ਤਾਂ ਅਗਲੇ ਕਹਿਣਗੇ ਲਓ ਜੀ ਤੁਸੀਂ ਸ਼ਬਦ ਪੜ੍ਹਦਿਆਂ ਨੂੰ ਦਰਬਾਰ ਸਾਹਿਬ ਲੈ ਚੱਲੇ ਹੋ, ਬਾਣੀ ਨਾਲ ਜੁੜਨਾ। ਉਹ ਜਿਹੜਾ ਬੰਦਾ ਜ਼ੋਰ ਮਾਰਦਾ ਕੰਮ ਨੀ ਬਣਦਾ ਪਿਆ, ਉਹਦਾ ਖਿਆਲ ਨੂੰ ਤੰਗ ਕਰ ਰਿਹਾ। ਥੋਟ ਨੂੰ ਡਾਂਗਾਂ ਨਾਲ ਨੀ ਬਾਹਰ ਕੱਢਿਆ ਜਾਣਾ, ਫੁਰਨੇ ਨੂੰ ਤਲਵਾਰ ਨਾਲ ਨੀ ਵੱਢਿਆ ਜਾਣਾ, ਖਿਆਲ ਨੂੰ ਸਿਰਫ ਖਿਆਲ ਹੀ ਕੱਟਦਾ। ਤੇ ਕਈ ਵਾਰੀ ਕਮਾਈ ਵਾਲੇ ਖਿਆਲ, ਹੁਣ ਇੱਕ ਬੰਦਾ ਸਿਮਰਨ ਕਰ ਰਿਹਾ, ਮੰਨ ਲਓ ਕਿਸੇ ਨੇ ਨਿੰਦਿਆ ਕਰ ਦਿੱਤੀ, ਇਹ ਇਹ ਸਮਾਜ ਦਾ ਢਾਂਚਾ ਜਿਹਦੇ ਮਰਦੇ ਦਮ ਤੱਕ ਚੱਲਣਾ। ਕਈ ਵਾਰੀ ਤੁਸੀਂ ਦੇਖੋ ਜਿਨ੍ਹਾਂ ਬੰਦਿਆਂ ਦਾ ਸਾਡੇ ਫੀਲਡ ਨਾਲ ਵਾਹ ਵਾਸਤਾ ਵੀ ਨੀ ਨਾ, ਉਹਨਾਂ ਨੇ ਕਥਾ ਵੀ ਨੀ ਕਰਨੀ, ਉਹ ਵੀ ਘਰ ਬੈਠੇ ਸਾਨੂੰ ਗਾਲਾਂ ਕੱਢੀ ਜਾਂਦੇ। ਇਹਦਾ ਕਾਰਨ ਪਤਾ ਕੀ ਹੁੰਦਾ? ਕਿਉਂਕਿ ਬੰਦੇ ਦੀ ਹਉਮੈ ਦੂਜੇ ਨੂੰ ਬਰਦਾਸ਼ਤ ਨਹੀਂ ਕਰ। ਮੈਂ ਹਾਂ, ਮੈਂ ਵੀ ਕਹਾਂਗਾ, ਪਰ ਜੇ ਆਪਾਂ ਇਹ ਗੱਲ ਨੂੰ ਧਿਆਨ ਨਾਲ ਸੁਣਿਓ, ਨਿੰਦਿਆ ਕਰਨ, ਨਿੰਦਿਆ ਹੋ ਗਈ ਜੀ, ਸਾਨੂੰ ਆ ਕੀਤਾ ਸੀ, ਨਿਤਨੇਮ ਚੜਤਾ, ਇਹਦਾ ਮਤਲਬ ਤੇਰੇ ਨਿਤਨਾਮ ਨਾਲ ਉਹ ਕਮਾਈ ਨਿੰਦਕ ਦੀ ਯਾਦੀ ਸੀ ਜਿਹੜਾ ਤੈਨੂੰ ਤੋੜ ਗਿਆ। ਜੇ ਤੇਰੀ ਕਮਾਈ ਹੁੰਦੀ ਤਾਂ ਨਿੰਦਕ ਚੁੱਕ ਜਾਂਦਾ, ਛੱਡਦਾ ਨਹੀਂ, ਤਾਂ ਮਤਲਬ ਉਹਦੀ ਬੁਰਿਆਈ ਦੀ ਕਮਾਈ ਇੰਨੀ ਤੇਰੀ ਚੰਗਿਆਈ। ਹਾਂ, ਉਹ ਇੱਕ ਤੇਰੇ ਲਈ ਪ੍ਰੀਖਿਆ, ਜੋ ਮਰਜ਼ੀ ਹੋ ਜਾ, ਗੁਰੂ ਦਾ ਦਰ ਨਹੀਂ ਛੱਡਣਾ। ਮੈਂ ਫਿਰ ਬੇਨਤੀ, ਉੱਥੇ ਘਟਨਾ ਵਾਪਰੀ ਮੈਂ ਤੁਹਾਨੂੰ ਦੱਸਣ ਲੱਗਾ, ਇਸ ਕਰਕੇ ਨਹੀਂ ਕਿ ਗੁਰੂ ਰਾਮਦਾਸ 1534 ਜਨਮ ਹੋਇਆ, 47 ਸਾਲ ਬਸ ਕਿਰਪਾ ਕਰਕੇ ਚਲੇ ਗਏ, ਉਦੋਂ ਬਾਅਦ ਹੈ ਹੀ ਨਹੀਂ। ਇੱਥੋਂ ਤੱਕ ਭੱਟਾ ਨੇ ਸੁਣਿਆ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਚਲਾਣੇ ਤੇ ਜੋਤੀ ਜੋਤ ਸਮਾਉਣ ਤੇ ਪਿਰਥੀਏ ਨੇ ਕਿਹਾ ਮੌਤ, ਤੇ ਭੱਟਾ ਨੇ ਅੱਗੋਂ ਕਿਹਾ ਨਾ, ਉਹ ਜ਼ਬਾਨ ਸੜ ਜਾਏ ਜਿਹੜੀ ਕਹਿੰਦੀ ਗੁਰੂ ਰਾਮਦਾਸ ਮਰ ਗਿਆ। ਹਰਬੰਸ ਜਗਤ ਜਾ ਸੰਚਰਿਓ, ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਿੱਡਾ ਵੱਡਾ ਬਚਨ, ਕੌਣ ਕਹਿੰਦਾ ਕਿ ਸ਼੍ਰੀ ਗੁਰੂ ਰਾਮਦਾਸ ਚਲੇ ਗਏ? ਅਸੀਂ ਪੜ੍ਹਦੇ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵੀ ਜੋਤ ਜਗਾਵੇ, ਉੱਥੇ ਨੀ ਕਿਹਾ ਬੈਠੇ ਸੀ, ਕਹਿੰਦੇ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੇ ਬੈਠੇ। ਉੱਥੇ ਭਾਂਡੇ ਮਾਂਜਣ ਵਾਲੇ ਜਿਹੜੇ ਸਿੰਘ ਨੇ, ਉਹ ਚਲੋ ਪਿਆਰ ਕਰਦੇ ਆ, ਤੇ ਮੈਨੂੰ ਕਹਿੰਦੇ ਭਾਈ ਸਾਹਿਬ ਕੱਲ ਨੂੰ ਨਾ ਅਸੀਂ ਲੰਗਰ ਲਾਉਣਾ। ਮੈਂ ਕਿਹਾ ਤੁਸੀਂ ਸਾਰਾ ਦਿਨ ਤੇ ਹਰ ਰੋਜ਼ ਜੀ? ਐਸੇ ਐਸੇ ਸੱਜਣ ਨੇ ਜਿਹੜੇ ਕਦੀ ਨਾਗਾ ਨਹੀਂ ਪਾਉਂਦੇ, ਉਹ ਹਰ ਰੋਜ਼ ਹੁੰਦੇ ਆ। ਤੇ ਉਹ ਕਹਿੰਦੇ ਅਸੀਂ ਲੰਗਰ ਚ ਆਇਓ ਜੀ। ਮੈਂ ਚਲਾ ਗਿਆ, ਉਹਨਾਂ ਪਕੌੜਿਆਂ ਦਾ ਲੰਗਰ ਲਾਇਆ, ਉੱਥੇ ਬੈਠਿਆ ਨਾ ਇੱਕ ਸਿੰਘ ਆ ਗਿਆ, ਮੈਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ। ਮੈਂ ਕਿਹਾ ਮੈਂ ਕਥਾ ਕਰਕੇ ਆਇਆ, ਮੈਂ ਡੇਢ ਘੰਟਾ ਬੋਲਿਆ, ਮੈਂ ਸੇਵਾ ਕਰਨੀ। ਕਹਿੰਦਾ ਬਸ ਮੈਂ ਇੱਕੋ ਹੀ ਗੱਲ ਕਰਨੀ। ਮੇਰੇ ਕੋਲ ਆਇਆ ਤੇ ਰੋਣ ਲੱਗ ਪਿਆ, ਕਹਿੰਦਾ ਮੈਂ ਕਥਾ ਸੁਣਨਾ, ਤੇ ਤੁਸੀਂ ਕਿਹਾ ਸੀ ਕਬਰਾਂ ਦੀ ਪੂਜਾ, ਪਖੰਡੀਆਂ ਦੀ, ਕਹਿੰਦਾ ਮੈਂ ਛੱਡ ਦਿੱਤਾ, ਕਹਿੰਦਾ ਮੇਰਾ ਸਭ ਕੁਝ ਜਾਂਦਾ ਰਿਹਾ, ਕਹਿੰਦਾ ਮੇਰੇ ਤੇ ਘੱਟ ਹੀ ਪੈਣ ਲੱਗ ਪਿਆ, ਮੈਂ ਅਮੀਰ ਵੀ ਇੰਨਾ ਨਹੀਂ ਸੀ। ਕਹਿੰਦਾ ਇੱਕ ਦਿਨ ਮੇਰੇ ਮਨ ਚ ਆਇਆ, ਮੈਂ ਸੁੱਤਾ ਵੀ, ਮੈਨੂੰ ਤਾਂ ਨਾ ਕਥਾ ਸੁਣ ਕੇ, ਮੈਂ ਇੱਧਰ ਤੁਰਿਆ ਸਾਂ, ਕਹਿੰਦੇ ਸਾਰਿਆਂ ਦੀ ਕਥਾ ਸੁਣਨਾ, ਕਥਾ ਸੁਣ ਸੁਣ ਕੇ, ਕਹਿੰਦਾ ਤੁਸੀਂ ਸੁਪਨੇ ਚ ਆਏ। ਮੈਂ ਕਿਹਾ ਵੀ ਚੁੱਪ ਕਰ ਜਾ, ਮੈਨੂੰ ਸੰਤ ਨਾ ਬਣਾਈ, ਤੇਰੀ ਭਾਵਨਾ ਹੋ ਸਕਦੀ, ਮੈਂ ਨਹੀਂ ਆਇਆ ਸੁਪਨੇ ਚ, ਮੈਂ ਇਸ ਤਰੀਕੇ ਕਹਿਤਾ, ਕਿਉਂਕਿ ਇਹ ਵੀ ਇੱਕ ਕੈਸ਼ ਦਾ ਤਰੀਕਾ ਹੋ ਜਾਂਦਾ ਨਾ। ਪਰ ਕਹਿੰਦਾ ਮੈਂ ਸੁਪਨੇ ਚ ਆਏ, ਮੈਨੂੰ 30,000 ਰੁਪਇਆ ਦਿੱਤਾ। ਮੈਂ ਕਿਹਾ ਝੂਠ, ਮੈਂ ਨਹੀਂ। ਮੈਂ ਕਿਹਾ ਤੇਰੀ ਆਸ ਤਾਂ ਹੈ, ਪਰ ਚੇਤੇ ਰੱਖੀ ਮੈਂ ਨਹੀਂ। ਅਗਲੀ ਗੱਲ ਮੈਂ ਕਿਹਾ ਯਾਰ ਇਹ ਖੈੜਾ ਛਿੜਾ ਉਹ ਬੰਦਾ ਕਿੱਧਰ ਤੁਰ ਪਿਆ? ਉਹ ਕਹਿੰਦਾ ਮੇਰੀ ਗੱਲ ਤਾਂ ਸੁਣਜੋ, ਕਹਿੰਦਾ ਸਵੇਰੇ ਉੱਠਿਆ ਤੇ ਮੇਰੇ ਫੋਨ ਦੇ ਉੱਤੇ ਮੈਸੇਜ ਸੀ ਵੀ 30,000 ਰੁਪਇਆ ਤੇਰੇ ਅਕਾਊਂਟ ਚ ਹੈ। ਮੈਂ ਫਿਰ ਖਲੋ ਗਿਆ, ਮੈਂ ਵੀ ਗੱਲ ਸੁਣਨ ਵਾਲੀ ਬੰਦੇ ਦੀ। ਮੈਂ ਕਿਹਾ ਵੀ ਇਹ ਕਿਵੇਂ? ਕਹਿੰਦਾ ਮੈਂ ਆਖਿਆ ਵੀ ਮੇਰੇ ਅਕਾਊਂਟ ਚ 30,000 ਕਿੱਥੋਂ ਆ ਗਿਆ? ਕਹਿੰਦਾ ਮੈਂ ਸਵੇਰੇ ਉੱਠਿਆ, ਮੈਂ ਆਪਣੀ ਗੁੱਡੀ ਨੂੰ ਉਠਾਇਆ, ਮੈਂ ਪੁੱਤ ਮੇਰੇ ਫੋਨ ਆਇਆ ਵਿੱਚ ਮੈਸੇਜ। ਉਹਨੇ ਕਿਹਾ ਹਾਂ ਪਾਪਾ, ਮੇਰੀ ਜਿਹੜੀ ਮੈਂ ਪੜ੍ਹਾਈ ਕੀਤੀ, ਮੇਰੀ ਸਕਾਲਰਸ਼ਿਪ ਦੇ ਪੈਸੇ ਆ ਗਏ, ਮੇਰਾ

ਤੇਰੇ ਬਾਪ ਦੀ ਆਸਥਾ ਇਸ ਅਸਥਾਨ ਤੇ। ਮੈਂ ਤੁਹਾਨੂੰ ਸੱਚੀ ਕਹਿਣਾ ਪਿਆਰਿਓ, ਇੰਨੇ ਸਮਰੱਥ ਸਤਿਗੁਰੂ ਨੇ ਇੱਕ ਟੋਕਰੀ ਉਹ ਚੁੱਕੀ ਜਿਹਤੇ ਘੁੰਗਣੀਆਂ ਸਨ। ਘੁੰਗਣੀਆਂ ਦੀ ਛੋਟੀ ਟੋਕਰੀ ਸੀ ਉਹ ਕਿਰਤ ਸੀ, ਦੂਜੇ ਪਾਸੇ ਕੀਰਤੀ ਦੀ ਟੋਕਰੀ ਚੁੱਕੀ, ਸਿਫਤ ਦੀ ਟੋਕਰੀ ਚੁੱਕੀ ਜਿਹਦੇ ਵਿੱਚ ਮਿੱਟੀ ਸੀ, ਸੱਚ ਏਵੇ ਧੂੜ ਸੀ। ਉਸ ਟੋਕਰੀ ਤੋਂ ਬਾਅਦ ਗੁਰੂ ਰਾਮਦਾਸ ਦੇ ਸਿਰ ਤੇ ਛਤਰ ਝੁੱਲਿਆ ਜਿਹੜਾ ਰਹਿੰਦੀ ਦੁਨੀਆਂ ਤੱਕ ਹੀ ਚੁੱਲਦਾ ਰਹਿ। ਮੈਂ ਫਿਰ ਅਰਜ਼ ਕਰਾਂ, ਦੁਨੀਆਂ ਦੇ ਅਕਸਰ ਹਿਸਟਰੀ ਪੜ੍ਹੋ, ਏਡੇ ਏਡੇ ਰਾਜੇ ਮਹਾਰਾਜੇ ਹੋਏ ਆ ਜਿਨ੍ਹਾਂ ਦਾ ਜਨਮ ਸੋਨੇ ਦੇ ਛਤਰ ਥੱਲੇ ਹੋਇਆ, ਸੋਨੇ ਦੇ ਬਰਤਨਾਂ ਚ ਰੋਟੀਆਂ ਖਾਂਦੇ ਸਨ, ਅੰਤ ਉਹਨਾਂ ਦਾ ਚੌਂਪੜੀਆਂ ਤੋਂ ਵੀ ਮਾੜਾ ਹੋਇਆ। ਯਾਦ ਰੱਖਿਓ, ਜਿਸ ਸਤਿਗੁਰੂ ਜੀ ਨੂੰ ਤੁਸੀਂ ਚੇਤੇ ਕਰ ਰਹੇ ਹੋ, ਇਹਨਾਂ ਦੀ ਸ਼ੁਰੂਆਤ ਘੁੰਗਣੀਆਂ ਦੀ ਟੋਕਰੀ ਹੈ ਸੱਚ, ਤੇ ਇਹ ਅੰਤਰੀ ਮੈਂ ਕਹਾਂਗਾ ਇਹਨਾਂ ਦੀ ਜੁਗੋ ਜੁਗ ਅਟਲਤਾ ਹੈ ਕਿ ਗੁਰੂ ਰਾਮਦਾਸ ਦੇ ਸੀਸ ਤੇ ਨਿਰੰਜਨੀ ਛਤਰ ਚੁੱਲਿਆ। ਉਹ ਹੈ ਪਰਮੇਸ਼ਵਰ ਦੇ ਨਾਮ ਦੀ ਖੇਡ। ਇੱਕ ਘਟਨਾ ਸਿਰਫ ਹੋ ਕੇ, ਕਿਉਂਕਿ ਇੱਕ ਤਾਂ ਲੰਗਰ ਚ ਜ਼ਰੂਰ ਸੇਵਾ ਪਾਣੀ, ਇਹ ਨਹੀਂ ਦੇਖਣਾ ਮੇਰੇ ਕੋਲ ਚਾਰ ਰੁਪਈਏ ਨੇ। ਉਹ ਗੁਰਮੁਖਾ ਤੂੰ 4 ਰੁਪਈਆਂ ਦੀ ਗੁੜ ਦੀ ਢੇਲੀ ਲੈ ਕੇ ਲੰਗਰ ਚ ਪਾਈ, ਕਦੀ ਦੇਖਿਓ ਮਹਾਰਾਜ ਜੀ ਨੇ ਇਹ ਬੜੀ ਕਿਰਪਾ ਕੀਤੀ। ਉਹਨਾਂ ਦੇ ਸਾਹਮਣੇ ਜਦੋਂ ਜਾਂਦੇ ਹਾਂ ਨਾ, ਉਹਨਾਂ ਕਿਹਾ ਦਸਵੰਧ ਕੱਢਿਓ। ਦਸਵੰਧ ਕਿਹਾ ਨਾ, ਇਹ ਦਸਵੰਧ ਵੀ ਗੁਰੂ ਰਾਮਦਾਸ ਨੇ ਸ਼ੁਰੂ ਕੀਤਾ, ਆਪ ਜੀ ਨੂੰ ਪਤਾ ਹੋਣਾ। ਇਸਲਾਮ ਦੇ ਵਿੱਚ 2.5% ਜ਼ਕਾਤ ਨਿਕਲਦਾ। ਮੈਂ ਕਤਰ ਗਿਆ, ਇਹ ਮੈਂ ਮਸਜਿਦ ਚ ਗਿਆ, ਮੈਨੂੰ ਨਹੀਂ ਹੁੰਦਾ, ਮੈਂ ਕਹਿੰਦਾ ਜੇ ਮੰਦਰ ਉੱਥੇ ਵੀ ਜਾਓ, ਮੈਂ ਪੂਜਾ ਲਈ ਨਹੀਂ ਜਾ ਰਿਹਾ। ਮੈਂ ਕਹਿੰਦਾ ਰੱਬ ਦੀ ਗੱਲ ਕਿਸ ਢੰਗ ਨਾਲ ਲੋਕ ਕਰ ਰਹੇ। ਮੈਨੂੰ ਪੁੱਛਿਆ ਜ਼ਕਾਤ, ਕਹਿੰਦੇ ਸਾਡੇ ਚ ਅਸੀਂ ਜ਼ਕਾਤ 2.5% ਕੱਢਦੇ ਹਾਂ। ਹਾਂਜੀ, ਤੇ ਮੈਨੂੰ ਕਹਿੰਦਾ ਤੁਸੀਂ, ਮੈਂ ਕਿਹਾ ਜੀ ਅਸੀਂ ਦਸਵੰਧ ਕੱਢਦੇ ਹਾਂ। ਉਹ ਹੈ ਹੈਦਰਾਬਾਦ ਦਾ ਸੀ, ਡਾਕਟਰ ਮਨਜ਼ੂਰ ਫਰੀਦੀ ਉਹਦਾ ਨਾਂ, ਬੜਾ ਪੜ੍ਹਿਆ ਲਿਖਿਆ ਬੰਦਾ। ਮੈਂ ਕਿਹਾ ਅਸੀਂ ਦਸਵੰਧ ਕੱਢਦੇ ਹਾਂ, 10ਵਾਂ ਹਿੱਸਾ। ਕਹਿੰਦਾ 10ਵਾਂ ਹਿੱਸਾ? ਮੈਂ ਕਿਹਾ ਹਾਂ। ਦੇਖੋ ਇੱਥੇ ਕਮਾਲ ਕਰ ਦਿੱਤੀ, ਇੱਕ ਬੰਦੇ ਦੇ ਕੋਲ 1 ਕਰੋੜ ਰੁਪਈਆ ਹੈ, ਉਹਨੇ ਦਸਵੰਧ ਕੱਢਿਆ 10 ਲੱਖ। ਇੱਕ ਬੰਦੇ ਕੋਲ 100 ਰੁਪਈਆ ਹੈ, ਉਹਨੇ ਦਸਵੰਧ ਕੱਢਿਆ 10 ਰੁਪਈਏ। ਗੁਰੂ ਰਾਮਦਾਸ ਨੇ ਕਿਹਾ ਮੇਰਾ ਸੰਬੰਧ ਰਕਮ ਨਾਲ ਨਹੀਂ, ਮੇਰਾ ਸੰਬੰਧ ਦਸਵੰਧ ਨਾਲ ਹੈ। 10 ਲੱਖ ਵਾਲਾ ਵੀ ਉਹਨਾਂ ਪਿਆਰ ਦੇਵਾਂਗਾ ਤੇ 10 ਰੁਪਈਏ ਵਾਲੇ ਨੂੰ ਉਹਨਾਂ ਪਿਆਰ ਦਿਆਂਗਾ। ਦਸਵੰਧ ਕਿਹਾ ਹੈ, ਯਾਦ ਰੱਖਿਓ। ਇਹ ਨਹੀਂ ਕਿਹਾ ਕਿ ਜਿਹੜਾ ਕਰੋੜ ਵਾਲਾ ਦਸਵੰਧ ਕੱਢੇਗਾ ਉਹ, ਦਸਵੰਧ ਦਾ ਮਤਲਬ 10 ਰੁਪਈਆਂ ਚੋਂ 1 ਰੁਪਈਆ ਸਤਿਗੁਰੂ ਦੇ ਨਾਮ ਤੇ ਕੱਢ ਕੇ ਖੱਤੀ ਸੇਵਾ ਕਰਕੇ ਇੱਕ ਸਿਰਫ ਕਹਿ ਕੇ ਦੇਣ ਦੀ ਬਿਰਤੀ ਹੋਵੇ ਗੁਰੂ ਜੀ ਨੂੰ। ਗੁਰੂ ਜੀ ਭੁੱਖੇ ਨੇ ਜੀ ਕੋਈ? ਮੇਰਾ ਖਿਆਲ 1,32,000 ਬੰਦਾ ਉਦੋਂ ਕਹਿ ਰਹੇ ਸਨ, ਲੱਖ ਤੋਂ ਜ਼ਿਆਦਾ ਬੰਦਾ ਰੋਜ਼ ਲੰਗਰ ਛਕਦਾ ਗੁਰੂ ਰਾਮਦਾਸ ਦੇ ਘਰ ਚ, ਲੱਖ ਤੋਂ ਵੱਧ। ਮੈਂ ਕਹਿ ਰਿਹਾ ਕਿਸੇ ਦਾ ਘਰ ਹੈ ਇਹੋ ਜੀ? ਇਹ ਕੱਲਾ ਪ੍ਰਸ਼ਾਦੇ ਦੀ ਗੱਲ ਨਹੀਂ ਆਪਾਂ ਕਹਿ ਰਹੇ, ਤੋਟਾ ਕਿਉਂ ਨਹੀਂ ਆ ਰਿਹਾ? ਕੋਈ ਬਾਦਸ਼ਾਹ ਲਾ ਸਕਦਾ ਇਸ ਤਰ੍ਹਾਂ? ਤੇ ਸਦੀਆਂ ਉਹ ਚੱਲੀਆਂ ਨੇ, ਇਹ ਤਾਂ ਚੱਲਦਾ ਪਿਆ ਉੱਥੇ ਗੁਰੂ ਨਾਨਕ ਸਾਹਿਬ ਬਚਨ ਕਰਕੇ ਗਏ, ਜਿੱਥੇ 68 ਤੀਰਥ ਦੇ ਉੱਤੇ ਪਹਿਲਾਂ ਗੁਰੂ ਨਾਨਕ ਸਾਹਿਬ ਪਹਿਲੀ ਦੇਗ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਵਾਲੀ ਥਾਂ ਤੇ ਬਣਾਈ। ਸ਼ਾਇਦ ਆਪ ਜੀ ਨੂੰ ਪਤਾ ਹੋਣਾ, ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਦੇਗ ਇੱਥੇ ਸੁਲਤਾਨ ਪਿੰਡ ਦਾ ਸੀ ਕਿਰਸਾਨ, ਉਹਦਾ ਨਾਂ ਭਾਈ ਤਾਰਾ ਸੀ। ਉਹਨੇ ਕਿਹਾ ਮਹਾਰਾਜ ਇੱਥੇ ਰੁਕ ਜਾਓ। ਮਹਾਰਾਜ ਦੇਗ ਛਕਾਈ, ਕਹਿੰਦਾ ਰੁਕ ਜਾਓ, ਇੰਨਾ ਸੋਹਣਾ ਆਪ ਜੀ ਨੇ ਭਜਨ ਗਾਇਆ। ਮਹਾਰਾਜ ਨੇ ਕਿਹਾ ਸਦਾ ਲਈ ਰੁਕ ਜਾਂਗਾ, ਇੱਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇ। ਇਹਦਾ ਮਤਲਬ ਭੋਗ ਮੀਨਸ ਸਰੀਰ ਦੀ ਤ੍ਰਿਪਤੀ ਲਈ ਲੰਗਰ ਮਿਲੇਗਾ, ਮੁਕਤੀ ਵਾਸਤੇ ਸ਼ਬਦ ਮਿਲੇਗਾ। ਜੇ ਨਾ ਵੀ ਦਿਆਂਗੇ ਉਹਦੇ ਘਰ ਚ ਤੋਟਾ ਥੋੜਾ ਆ ਜਾਣਾ। ਮੈਂ ਇੱਕ ਸਿਰਫ ਸਾਖੀ ਕਹਿ ਕੇ, ਜਦੋਂ ਜੀ ਸੇਵਾ ਚੱਲ ਰਹੀ ਸੀ ਨਾ ਤੀਰਥ ਦੀ ਜੀ, ਤੀਰਥ ਦਾ ਲਫ਼ਜ਼ੀ ਅਰਥ ਵੈਸੇ ਪਵਿੱਤਰ ਹੁੰਦਾ, ਸ਼ਬਦਾਂ ਨਾਲ ਹੇਠ ਨਹੀਂ ਕਰੀ ਦੀ ਹੁੰਦੀ, ਸ਼ਬਦ ਦੀ ਗਹਿਰਾਈ ਨੂੰ ਜਾਣਦੇ ਵਿਰੋਧ ਕਰੀ ਜਾਣਗੇ। ਤੀਰਥ ਦਾ ਲਫ਼ਜ਼ੀ ਅਰਥ ਹੁੰਦਾ ਪਵਿੱਤਰ ਕਰਨ ਵਾਲਾ। ਬਾਣੀ ਵਿੱਚ ਤਾਂ ਸਤਿਗੁਰੂ ਨੂੰ ਤੀਰਥ ਕਿਹਾ, ਬਾਣੀ ਚ ਨਾਮ ਨੂੰ ਤੀਰਥ ਕਿਹਾ। ਜੇ ਤੀਰਥ ਲਫ਼ਜ਼ ਮਾੜਾ ਹੋਵੇ, ਕਿਉਂ ਕਿਹਾ? ਤੀਰਥ ਨਾਵਣ ਜਾਊਂ, ਤੀਰਥ ਨਾਮ ਹੈ। ਉੱਥੇ ਸੇਵਾ ਚ ਆ ਗਿਆ ਇੱਕ ਬੰਦਾ, ਉਹਦਾ ਕੰਮ ਨਹੀਂ ਸੀ ਚੱਲਦਾ। ਉਹਨੂੰ ਕਿਸੇ ਕਿਹਾ ਵੀ ਲੋਕ ਬੜੇ ਇਕੱਠੇ ਹੁੰਦੇ ਆ, ਮਾਝੇ ਦੀਆਂ ਧੁੰਨੀ ਚ ਇੱਕ ਬਣਦਾ ਪਿਆ ਤੀਰਥ। ਉਹ ਆ ਗਿਆ ਜੀ, ਉਹਨੇ ਆਪਣੀ ਛਾਬੜੀ ਲਾ ਲਈ। ਉਹ ਪਹਿਲੇ ਦਿਨ ਵਟਕ ਹੋਈ ਤੇ ਗੁਰੂ ਰਾਮਦਾਸ ਜੀ ਸ਼ਾਮ ਨੂੰ ਸੇਵ ਸੰਗਤਾਂ ਦੀ ਆਪ ਸੰਭਾਲ ਕਰਦੇ ਸਨ। ਸੇਵਾ ਦੇਖੀ, ਕਿਸੇ ਨੇ ਕਿਹਾ ਵੀ ਉਹਨੇ ਮੱਥਾ ਵੀ ਨਹੀਂ ਟੇਕਿਆ। ਉਹ ਪੁੱਛਦਾ ਜੀ ਇਹ ਕੌਣ? ਉਹ ਕਹਿੰਦੇ ਧੰਨ ਗੁਰੂ ਰਾਮਦਾਸ ਜੀ ਨੇ ਜੀ, ਜਿਹੜੇ ਇਹ ਸੇਵਾ ਕਰਾ ਰਹੇ ਨੇ। ਉਹ ਭੱਜ ਕੇ ਅੱਗੇ ਚਲਾ ਗਿਆ। ਪਛਾਣ ਤੇ ਹੋ ਜਾਂਦੀ ਵੀ ਬੰਦਾ ਨਵਾਂ ਆਇਆ।

0: ਮੱਥਾ ਟੇਕਿਆ ਉਹਨੇ। ਮਹਾਰਾਜ ਕਹਿੰਦੇ ਦੱਸੋ। ਕਹਿੰਦਾ ਮਹਾਰਾਜ ਮੈਂ ਇੱਥੇ ਅੱਜ ਛਾਬੜੀ ਲਾਈ। ਛਾਬੜੀ ਸਮਝਦੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਛਾਬੜੀ ਲਾਉਂਦੇ ਹੁੰਦੇ ਸੀ। ਕਹਿੰਦੇ ਮੈਂ ਛਾਬੜੀ ਲਾਈ। ਮਹਾਰਾਜ ਕਹਿੰਦੇ ਛਾਬੜੀ? ਕਹਿੰਦਾ ਹਾਂ। ਕਹਿੰਦਾ ਕਿੰਨੇ ਪੈਸੇ ਵੱਟੇ? ਉਹਨੇ ਨਾ ਪੈਸੇ ਰੁਮਾਲ ਚ ਬੰਨੇ ਸਨ, ਲੀਰ ਚ। ਉਹਨੇ ਖੋਲ ਕੇ ਅੱਗੇ ਜਾ ਕੀਤੇ, ਮਹਾਰਾਜ ਨੇ ਫੜ ਲਏ। ਕਹਿੰਦੇ ਇੱਥੇ ਆ ਤੀਰਥ ਦੀ ਸੇਵਾ ਕਰ ਲਿਆ, ਇੱਥੇ ਚੂਨਾ ਪਕਾਉਣਾ, ਇੱਥੇ ਘਰ ਬਣਾਉਣੇ ਨੇ, ਇੱਥੇ ਬਾਜ਼ਾਰ ਬਣਨਾ, ਇਹ ਸਾਰੇ ਬਾਜ਼ਾਰ ਗੁਰੂ ਰਾਮਦਾਸ ਸਾਰੇ ਨਕਸ਼ਾ ਬਣਾ ਗਿਆ, ਇਹ ਬਣਾਉਣੇ ਨੇ। ਉਹਨੇ ਪੈਸੇ ਤਾਂ ਦੇ ਤਾ, ਰਾਤ ਨੀਂਦ ਕੋਈ ਨੀ ਆਈ। ਉਹਨੇ ਕਿਹਾ ਮੈਂ ਤਾਂ ਕਮਾਈ ਕਰਨਾ, ਇਹਦੇ ਵੀ ਖੋਲਿਆ ਨੇ। ਰਾਤ ਉਸਲ ਵੱਟੀ ਲੈਂਦਾ ਰਿਹਾ, ਸਵੇਰੇ ਦਿਨ ਚ ਆਇਆ, ਜਿੰਨੀ ਕੁ ਪੂੰਜੀ ਚ ਦੂਜੇ ਨੇ ਫਿਰ ਲਾ ਲਈ, ਮਹਾਰਾਜ ਦੂਜੇ ਨੇ ਫਿਰ ਚਲੇ ਗਏ। ਤੇ ਨਾਲ ਨਾਲ ਕਹਿਣ ਲੱਗੇ ਕੀਰਤਨ ਚ ਆਇਆ ਕਰ, ਸੰਗਤ ਚ ਆਇਆ ਕਰ, ਸੇਵਾ ਵੀ ਕਰਿਆ ਕਰ। ਪਿਆਰੇ ਮੁਕਦੀ ਗੱਲ ਕੀ, ਪੰਜਵੇਂ ਦਿਨ ਉਸ ਬੰਦੇ ਨੂੰ 5 ਰੁਪਈਆਂ ਦੀ ਵੱਟ ਗਈ। ਉਹਦਾ ਨਾਮ ਸੀ ਸੋਮਾ ਸ਼ਾਹ। ਗਿਆਨੀ ਗਿਆਨ ਸਿੰਘ ਨੇ ਸਮਾਨ ਲਿਖਿਆ, ਉਹ ਪੰਜਵੇਂ ਦਿਨ ਜੀ ਇੰਨੀ ਖੁਸ਼ੀ ਹੋ ਗਈ, ਪਤਾ ਨੀ ਅੰਦਰੋਂ ਫੁਰਨਾ ਹੀ ਹੈ ਨਾ ਜੀ, ਇੱਕ ਫੁਰਨਾ ਹੋਏ ਬੰਦਾ ਸਭ ਕੁਝ ਛੱਡਣ ਨੂੰ ਤਿਆਰ ਹੋ ਜਾਂਦਾ, ਇੱਕ ਫੁਰਨਾ ਹੋਏ ਸਭ ਕੁਝ ਛੱਡਿਆ ਹੋਇਆ ਵੀ ਗਰਕ ਹੋ ਜਾਂਦਾ। ਮਨ ਚ ਆਇਆ, ਉਹਨੇ ਕਿਹਾ ਮਨਾ, ਇੰਨੇ ਨੇ ਵੱਡੇ ਵੱਡੇ ਬੰਦੇ ਸਿਰ ਤੇ ਟੋਕਰੀਆਂ ਢੋਂਦੇ ਨੇ, ਸੇਵਾ ਕਰਦੇ ਨੇ, ਜਿੰਨੇ ਅੱਜ ਇਕੱਠੇ ਹੋਏ ਨੇ, ਖੁਸ਼ੀ ਬਣੀ। ਉਹਨੇ ਮਹਾਰਾਜ ਅੱਗੇ ਗਿਆ ਤੇ ਲੀਰ ਖੋਲ ਕੇ ਕਹਿੰਦਾ ਮਹਾਰਾਜ ਅੱਜ ਇਹ 5 ਇੰਨੇ ਵੱਟੇ ਨੇ, ਸਤਿਗੁਰਾਂ ਨੇ ਅੱਜ ਹੱਥ ਚ ਨਹੀਂ ਫੜੇ। ਕਹਿਣ ਲੱਗਾ ਮਹਾਰਾਜ 5 ਰੁਪਈਏ, ਰੁਪਈਆ ਬੜੀ ਵੱਡੀ ਗੱਲ ਹੈ ਜੀ, ਦਮੜੇ ਕੋਈ ਟਕੇ? ਕਹਿੰਦਾ ਉਹ ਮਹਾਰਾਜ ਜੀ ਨੇ ਕਿਹਾ ਕਾਹਦੇ ਲਈ? ਕਹਿੰਦਾ ਮਹਾਰਾਜ ਸੇਵਾ ਚ ਪਾ ਦਿਓ। ਸਤਿਗੁਰੂ ਕਹਿੰਦੇ ਅੱਜ ਤੇਰੇ ਤੋਂ ਲੈਣੇ ਨੀ, ਅੱਜ ਤੈਨੂੰ ਦੇਣੇ ਨੇ। ਕਹਿੰਦੇ ਤੇਰੇ ਮੋਦਨ ਦੇ ਸਾਂਭ ਕੇ ਰੱਖੇ ਨੇ, ਤੂੰ ਕਾਹਦੀ ਲੈ ਆਇਆ ਸੈਂ? ਕਹਿੰਦਾ ਸੱਚੀ ਦੱਸਾਂ ਸਤਿਗੁਰੂ, ਮੈਂ ਰੋਟੀ ਵਾਸਤੇ ਆਇਆ ਸੀ, ਮੇਰੀ ਰੋਟੀ ਚੱਲ ਜੇ। ਮਹਾਰਾਜ ਜੀ ਨੇ ਕਿਹਾ ਆ ਫੜ ਪੈਸੇ। 3 ਬਚਨ ਕੀਤੇ, ਸੋਮਾ ਸ਼ਾਹ, ਗੁਰੂ ਕਾ ਸ਼ਾਹ, ਬੇਪਰਵਾਹ। 3 ਸ਼ਬਦ ਸਨ, ਸੋਮਾ ਸ਼ਾਹ, ਗੁਰੂ ਕਾ ਸ਼ਾਹ, ਬੇਪਰਵਾਹ। ਪਿਆਰੋ ਅੱਜ ਉਸ ਸ਼ੋਮੇ ਦੀ ਸੰਗਤ, ਉਹਦੀ ਔਲਾਦ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਚ ਫੈਲੀ ਹੋਈ। ਤਾਂ ਮੈਂ ਬੇਨਤੀ ਕੀਤੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਵੇਲਾ ਆਇਆ, ਇਹਦੇ ਵਿੱਚੋਂ ਇੱਕ ਬੱਚਾ ਹੋਇਆ ਮੇਹਰ ਸ਼ਾਹ, ਸੋਮਾ ਜੀ ਭਾਈ ਸੋਮੇ ਦੀ ਔਲਾਦ ਚੋਂ। ਇਹ ਮੇਹਰ ਸ਼ਾਹ ਆਨੰਦਪੁਰ ਸਾਹਿਬ ਗਏ, ਇਹਨਾਂ ਨੇ ਅੰਮ੍ਰਿਤ ਛਕਿਆ। ਆਮ ਤੌਰ ਤੇ ਭਾਈ ਦਇਆ ਰਾਮ ਤੋਂ ਦਇਆ ਸਿੰਘ ਹੋ ਗਿਆ ਨਾ, ਰਾਮ ਕੱਟ ਦਿੱਤਾ, ਧਰਮ ਚੰਦ ਤੋਂ ਧਰਮ ਸਿੰਘ ਹੋ ਗਿਆ, ਚੰਦ ਕੱਟ ਦਿੱਤਾ, ਹਿੰਮਤ ਰਾਏ ਤੋਂ ਹਿੰਮਤ ਸਿੰਘ ਹੋ ਗਿਆ ਨਾ, ਕੱਟ ਦਿੱਤਾ, ਮੋਕਮ ਚੰਦ ਸਾਰੇ। ਇਹਨੇ ਜਦੋਂ ਅੰਮ੍ਰਿਤ ਛਕਿਆ ਤੇ ਇਹਦਾ ਨਾਮ ਮਹਾਰਾਜ ਨੇ ਪਤਾ ਕੀ ਰੱਖਿਆ? ਇਹਨਾਂ ਦੇ ਪਰਿਵਾਰ ਚ ਅੱਜ ਵੀ ਉਸ ਤਰ੍ਹਾਂ ਜੀ। ਮਹਾਰਾਜ ਜੀ ਨੇ ਕਿਹਾ ਤੁਹਾਡਾ ਨਾਮ? ਕਹਿੰਦਾ ਮੇਹਰ ਸ਼ਾਹ। ਕਿਹਾ ਜੀ ਨਾਮ ਫਿਰ ਮੇਹਰ ਸਿੰਘ? ਕਹਿਣ ਲੱਗੇ ਨਾ ਨਾ, ਤੇਰੀ ਔਲਾਦ ਵਿੱਚ ਜਿਹੜੇ ਵੀ ਅੰਮ੍ਰਿਤ ਛਕਣ, ਨਾਂ ਇਸ ਤਰ੍ਹਾਂ ਰੱਖਣਾ ਮੇਹਰ ਸ਼ਾਹ ਸਿੰਘ। ਅੱਜ ਵੀ ਤੁਸੀਂ ਦੇਖਿਓ ਜਿਹੜੇ ਵੀ ਸ਼ਾਹਾਂ ਦੇ ਔਲਾਦ ਚ ਪੈਦਾ ਹੁੰਦੇ ਆ ਨਾ, ਉਹਨਾਂ ਚੋਂ ਉਹ ਪਹਿਲਾਂ ਨਾਮ ਰੱਖਦੇ ਆ ਸ਼ਾਹ ਸ਼ਬਦ ਤੋਂ ਬਾਅਦ ਸਿੰਘ। ਤੇ ਸਤਿਗੁਰਾਂ ਨੇ ਕਿਹਾ ਸ਼ਾਹ ਸ਼ਬਦ ਨਾ ਮਿਟਾਇਓ, ਇਹ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ। ਅੱਜ ਵੀ ਮੈਂ ਜਦੋਂ ਉਹਨਾਂ ਪਰਿਵਾਰਾਂ ਨੂੰ ਮਿਲਣਾ, ਮੈਂ ਪਾਣੀਪਤ ਵੀ ਜਾਣਾ, ਉੱਥੇ ਵੀ ਉਹਨਾਂ ਦਾ ਜਿਵੇਂ ਮਹਾਰਾਜ ਨੇ ਕਿਹਾ ਮੇਹਰ ਸ਼ਾਹ ਸਿੰਘ, ਉਹ ਜਿੰਨੇ ਵੀ ਹੋਣਗੇ ਇਹਨਾਂ ਦੇ, ਪਹਿਲਾਂ ਨਾ ਹੋਵੇਗਾ ਵੀ ਸ਼ਾਹ ਹੋਵੇਗਾ, ਫਿਰ ਸਿੰਘ ਹੋਵੇਗਾ। ਇਹ ਗੁਰੂ ਰਾਮਦਾਸ ਦੀਆਂ ਬਖਸ਼ਾਂ ਨੇ। ਮੈਂ ਇਹ ਵੀ ਬੇਨਤੀ ਕਰਾਂਗਾ ਭਾਈ, ਇਸ ਦੇਹ ਨੂੰ ਸੰਭਾਲੋ, ਐਸ਼ੋ ਇਸ਼ਰਤ ਲਈ ਨਹੀਂ, ਇਹਦੀ ਸੰਭਾਲ ਕਰੀਏ ਬੰਦਗੀ ਵਾਸਤੇ। ਥੋੜਾ ਖਾਈਏ, ਥੋੜਾ ਸੁਣੀਏ, ਜੇ ਥੋੜਾ ਬੋਲੀਏ ਤੇ ਥੋੜਾ ਸੁਣਨਾ ਸ਼ੁਰੂ ਕਰ ਦੀਏ, ਮੇਰਾ ਖਿਆਲ ਦੁਨੀਆ ਸਤਿਯੁਗ ਹੋ ਜਾਏਗਾ।
1: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਾਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਾਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਾਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ, ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸਰਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸੱਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮੰਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ। ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤੇ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾਰ ਉਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ਼ ਜਿਹਨੂੰ ਦਿਵਾਉਣਾ ਹੁੰਦਾ ਉਹਦੇ ਨੇ ਬੇਇਨਸਾਫ਼ੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਭਾਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜ ਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜ ਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋਬਣਵੰਤ, ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ ਕੁਲ ਦਾ

0: ਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਇਹ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ

0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡਣਾ ਲਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜਿਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ ਹੈ। ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ ਨਾਨਕਰਾ ਪਛਾਣੇ ਸੀ, ਪਰ ਇੱਥੇ ਉਹ ਗੱਲ ਕੀਤੀ ਗਈ ਹੈ ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ ਮੈਂ ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ ਹੈ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਹੈ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਹੁਣ ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼

0: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ, ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ, ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਏ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ, ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਅਸੀਂ ਦੋਹਰਾ ਕਹਿ ਲਈਏ ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂੰਹ ਥਿਆਊ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾ ਵੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
1: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਦਸਾਵ ਦੋ,
0: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖਤ ਬਣਾਵਾਂ ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾਂ,
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
1: ਪਿਰੀਆ ਸੰਦੜੀ ਭੁੱਖ ਮੂ ਲਾਵਨ ਥੀ ਵਿਥਰਾ,
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂ ਲਾਵਣ ਥੀ ਵਿਥਰਾ, ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਓ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
1: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ,
0: ਜਾਨ ਮਿਠਾਈ ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸ ਤੇ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾਂ,
0: साहिब श्री गुरु अर्जुन देव महाराज कृपा कर दे हन।
1: ठगा नी हो मतरोड़ ज्ञान गंधर्वा नगरी।
0: ये जो संसार है, संसार दे रंग तमाशे ने, विषय विकार आदि ने, यह सारे ठग ने। असि ठगे हुए हैं। बेशक असि अपने आप नू बड़े चातर समझते कि असि बड़े चलाक हाँ, पर अंदरों अंदर असि ठगते जा रहे हैं, तो ठगे हुए भी हाँ। और जो सानू हर वेले ठग रहा है, ठगा नी मतरोड़, कहिंदे दुनियावी मोह मुहब्बत नू चंगी तरह तोड़ मरोड़ के सुट दे। जान गंधर्व नगरी, इहनू इंज समझ ला कि इह धुएं दा शहर है। नगरी कहिंदे ने शहर नू, इक धुएं दा शहर है जिहदी बल के कोई होंद नहीं हुंदी। इह दुनियावी मोह मुहब्बत टुटदिआं कोई बहुती देर नहीं लगदी। तां ही मेरे पातशाह कहिंदे, दुनिया ना सलाहे जो मर वंजसी, लोका ना सलाहे जो मर खाप थी।
1: दुख कटाऊ डूए इस पंधानो घर कणे।
0: हुण बंदा कहिंदा कि मैं दुनियावी सुखां नू माणा, ते दो घड़ियां दा सुख जिहड़ा मानणा है, सुख कटाऊ डूए इस पंधानो घर कणे। पंध हुंदा रस्ता, ते पंध ही हुंदा राही, पंधानो हुंदा राही। कहिंदे इस तरह दुनियावी सुखां नू दो घड़ियां मानण वास्ते, उस नू इन्ना खैशां वाशनावां दे शिकार होया, कई तरह के घरां विच दी गुजरना पैंदा है, बल्कि कई तरह के शरीरां विच जूनां विच उस नू विचरना पैंदा है। क्योंकि असीं जिउंदे जी ना, कई बार साडी सोच पशुआं वाली हुंदी है, कदी पंछियां वाली हुंदी। मरन तों बाद तां असीं जिहड़े अगे संस्कारां दे मुताबक विचरना ही विचरना है ना। मनुखी जीवन दे विच वी असीं सारी दिहाड़ी कदी साडी किसे तरह की सोच हुंदी, साडी कदी किसे तरह की सोच हुंदी है। कहिंदे इस तरह सुख कटाऊ डूए इस पंधा नू कर कहणे।
1: पौड़ी अकल कला नह पाईऐ प्रभ अलख अलेखन।
0: जितना असीं कहिंदे कल कल इक टुकड़ा हुंदा है, खंड अकल जो अखंड है, जिस दे इन्ने गुण ने उपकार ने, असीं कहिंदे आ मुक जावांगे, उहदे गुणां दा कदी अंत नहीं पैंदा। उह चंद्रमा दी तरह वधदा घटदा नहीं है। साहब मेरा नित नवा हर वेले पूरा है, और असी उस अलख नू बयान नहीं कर सकते, क्योंकि अलेखन है, बयान करन तो परे है।
1: हट दर्शन भ्रमते फिर है नह मिली है भेखन।
0: कुछ वख वख मतां मतंत्रां दी सोच सी, जो तुसी फलाने तरह दा लिबास धारण कर लो, धार्मिक पहरावा पहन लो, तुहानू रब मिल पवेगा। जोगी जंगम सरेवड़े सन्यासी ਤੇ ਜਿਹੜੇ ਵੈਰਾਗੀ ਬੋਧੀ ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਵੇ। ਪਰ ਰੱਬ ਜਿਹੜਾ ਉਹ ਪਹਿਰਾਵਿਆਂ ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰ ਹੈ ਚੰਦਰਾਇਣਾ ਸੇ ਕਿਤੇ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ। ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਂਦ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ ਉਹਦੇ ਮੁਤਾਬਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈਨਾ। ਉਹ ਪੜ ਪੜ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਭ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖਣ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖਾਂ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਨ ਤਿੰਨ ਜਨ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507, 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਥਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਅਹਿ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਬਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ

ਪਾਈਐ ਤੇਰਾ ਅੰਤ ਨ ਪਾਰ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰ। ਸਭ ਜੀ ਤੁਮਾਰੇ ਜੀ ਤੂੰ ਜੀਆਂ ਖਾ ਦਾਤਾਰ। ਹਰ ਧਿਆਵਹੁ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣ। ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ। ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲ। ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਐ। ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਆਲੇ। ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ।
प्रणवत नानक तिनकी सरना जिन तू नाही विसरिया। आसा महला पंजवा भई प्रापत मानुख दे हुरिया गोविंद मिलन की एह तेरी वरिया। अवर काज तेरा कित न काम मिल साध संगत भज केवल नाम।

ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਈ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ

ਗੁਰੂ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ ਬੋਲੋ ਜੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ।

0: ਭੁੱਲ ਚੁੱਕ ਮੁਆਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਂ ਅਪਰਾਧੀ ਗੁਨਹਗਾਰ, ਹਾਂ ਬੇਮੁਖ ਮੰਦਾ, ਚੋਰ ਜਾਰ ਜੁਆਰ ਹਾਂ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਾਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸੰਦਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ, ਦਰਸ਼ਨ ਪਿਆਸੀ ਦਿਨ ਸੁਰਾਤ ਚਿਤ ਬਹੁ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ, ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀ, ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ, ਜਿਸ ਪਾਸ ਬੈਠਿਆਂ ਸੋਹੀ ਸਭਨਾ ਦਾ ਵਿਸਾਹੁ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।